Bye, Bruce.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਕੀਰਤਨ ਅਤੇ ਵਾਹਿਗੁਰੂ ਗੁਰਮੰਤਰ ਸਿਮਰਨ ਜਾਪ ਰਾਹੀਂ ਆਪ ਜੀ ਨੂੰ ਨਿਹਾਲ ਕਰ ਰਹੇ ਸਨ ਭਾਈ ਹਰ ਨਾਰਾਇਣ ਸਿੰਘ ਜੀ ਅਤੇ ਉਹਨਾਂ ਦੇ ਸਾਥੀ। ਸਾਰੇ ਹੀ ਸਿੰਘਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਹੁਣ ਸਮਾਂ ਹੈ ਲੜੀਵਾਰ ਪਾਵਨ ਗੁਰ ਇਤਿਹਾਸ ਦੀ ਵਿਚਾਰ ਦਾ। ਅਤਿ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਮਿੱਤਰ ਸਿੰਘ ਜੀ, ਮੁੱਖ ਕਥਾਵਾਚਕ ਸ੍ਰੀ ਮੰਜੀ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਜੀ, ਆਪ ਜੀ ਨੂੰ ਪ੍ਰਾਚੀਨ ਪੰਥ ਪ੍ਰਕਾਸ਼ ਦੀ ਲੜੀਵਾਰ ਕਥਾ ਰਾਹੀਂ ਨਿਹਾਲ ਕਰਨਗੇ। ਪ੍ਰੇਮ ਅਦਬ ਅਤੇ ਸਤਿਕਾਰ ਦੇ ਨਾਲ ਸੱਜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਹਾਨ ਸਿੰਘਾਂ ਦਾ ਮਹਾਨ ਲਾਸਾਨੀ ਇਤਿਹਾਸ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

वंदन पद पंकज वंदन सिमरु अंगद दोख निकंदन

ਫਤਿਹ ਜੁਗੋ ਜੁਗ ਟਲ ਚਵਰ ਛਤਰ ਤਖ ਜੀ ਦੇ ਮਾਲਕ ਦਸਾਂ ਪਾਤਸ਼ਾਹੀਓ ਕੀ ਆਤਮਕ ਜੋਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰਾਤਰੀ ਦੇ ਪਹਿਲੇ ਪੈਰ ਦੇ ਸੁੰਦਰ ਦੀਵਾਨ ਚੱਲ ਰਹੇ ਹਨ। ਦਾਸ ਤੋਂ ਪਹਿਲਾਂ ਬਹੁਤ ਹੀ ਸਨਮਾਨਯੋਗ ਕੀਰਤਨੀਆਂ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਪਾਵਨ ਗੁਰਬਾਣੀ ਦਾ ਕੀਰਤਨ ਗੁਰਮੰਤਰ ਦੇ ਜਾਪ ਸਰਵਣ ਕੀਤੇ ਹਨ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੋਇਆ ਜੋ ਚੱਲ ਰਹੀ ਲੜੀਵਾਰ ਗੁਰੂ ਕੇ ਖਾਲਸੇ ਦੀ ਕਥਾ ਜੋ ਬੜੇ ਹੀ ਪ੍ਰੇਮ ਦੇ ਨਾਲ ਰਤਨ ਸਿੰਘ ਜੀ ਭੰਗੂ ਉਹਨਾਂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਲਿਖੀ ਹੈ, ਔਰ ਰਤਨ ਸਿੰਘ ਜੀ ਭੰਗੂ ਮਹਿਤਾਬ ਸਿੰਘ ਜੀ ਮੀਰਾ ਕੋਟੀਆ ਜਿਨ੍ਹਾਂ ਨੇ ਭਾਈ ਸੁੱਖਾ ਸਿੰਘ ਜੀ ਦੇ ਨਾਲ ਮੱਸੇ ਰੰਗੜ ਦਾ ਸਿਰ ਲਾਇਆ ਸੀ, ਭਾਈ ਰਤਨ ਸਿੰਘ ਉਹਨਾਂ ਦੇ ਪੋਤਰੇ ਹਨ ਅਤੇ ਭਾਈ ਰਾਏ ਸਿੰਘ ਜੀ ਦੇ ਪੁੱਤਰ ਨੇ। ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲੇ ਇਹ ਰਤਨ ਸਿੰਘ ਜੀ ਦੇ ਨਾਨਾ ਜੀ ਹਨ, ਜਿਹੜੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੇ ਨਾਲ ਹੀ ਬੜੇ ਵੱਡੇ ਵੱਡੇ ਉਹਨਾਂ ਨੇ ਜੰਗ ਲੜੇ ਹਨ। ਇਉਂ ਸ਼ਹੀਦਾਂ ਦਾ ਪਰਿਵਾਰ ਕੁਰਬਾਨੀਆਂ ਦਾ ਭਰਿਆ ਹੋਇਆ ਇਹਨਾਂ ਦਾ ਪਰਿਵਾਰ ਹੈ। ਉਹ ਰਤਨ ਸਿੰਘ ਜੀ ਭੰਗੂ ਉਹਨਾਂ ਦਾ ਲਿਖਿਆ ਹੋਇਆ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਪੰਜਾਬ ਦਾ ਜੋ ਸੂਬਾ ਸੀ ਮੀਰ ਮਨੂ, ਉਹਨੇ ਦੇਖਿਆ ਕਿ ਭਾਰਤ ਦੇ ਉੱਪਰ, ਹਿੰਦੁਸਤਾਨ ਦੇ ਉੱਪਰ ਅਫਗਾਨਾਂ ਨੇ ਹਮਲਾ ਕੀਤਾ ਹੈ। ਸੋ ਅਹਿਮਦ ਸ਼ਾਹ ਅਬਦਾਲੀ ਆਪਣੀ ਫੌਜ ਲੈ ਕੇ ਚੜ੍ਹਾਈ ਕਰਕੇ ਆਇਆ ਔਰ ਇਹ ਪੰਜਾਬ ਦੇ ਉੱਪਰ ਆਪਣਾ ਰਾਜ ਕਰਨਾ ਚਾਹੁੰਦਾ ਸੀ, ਕਿਉਂਕਿ ਪੰਜਾਬ ਇਹਨੂੰ ਅਫਗਾਨ ਦੇ ਨਾਲ ਰਲਾ ਕਰਕੇ ਅਤੇ ਇਸ ਦੀ ਸਾਰੀ ਜਿਹੜੀ ਆਮਦਨ ਸੀ ਉਹ ਸਾਰੀ ਸੰਭਾਲਣੀ ਚਾਹੁੰਦਾ ਸੀ। ਇੱਧਰ ਮੀਰ ਮਨੂ ਇਹਨਾਂ ਦੇ ਨਾਲ ਦੀਵਾਨ ਕੌੜਾ ਮੱਲ ਜੀ, ਇਹ ਸਹਿਜਧਾਰੀ ਸਿੱਖ ਨੇ, ਗੁਰੂ ਘਰ ਦੇ ਸ਼ਰਧਾਲੂ ਸਨ, ਔਰ ਦੀਵਾਨ ਕੌੜਾ ਮੱਲ ਜੀ ਨੇ ਮੀਰ ਮਨੂ ਨੂੰ ਇਹ ਸਲਾਹ ਦਿੱਤੀ ਸੀ ਕਿ ਜੇ ਅਫਗਾਨਾਂ ਦੇ ਉੱਪਰ, ਪਠਾਣਾਂ ਦੇ ਉੱਪਰ ਜਿੱਤ ਚਾਹੁੰਦਾ ਹੈ ਅਤੇ ਫਿਰ ਗੁਰੂ ਕੇ ਖਾਲਸੇ ਨੂੰ ਆਪਣੇ ਨਾਲ ਰਲਾ ਅਤੇ ਉਹਨਾਂ ਦੀਆਂ ਸ਼ਰਤਾਂ ਮੰਨ। ਮੀਰ ਮਨੂ ਇਹ ਬਹੁਤਾ ਬਹਾਦਰ ਤਾਂ ਨਹੀਂ ਸੀ ਲੜਨ ਦੇ ਵਿੱਚ, ਪਰ ਦਿਮਾਗੀ ਬੜਾ ਸੀ, ਲੋੜ ਪੈਣ 'ਤੇ ਗਧੇ ਨੂੰ ਵੀ ਬਾਪ ਕਹਿ ਲੈਂਦਾ ਸੀ, ਇਸ ਤਰ੍ਹਾਂ ਦੀ ਇਹਦੀ ਨੀਤੀ ਸੀ। ਸੋ ਮੀਰ ਮਨੂ, ਕਿਉਂਕਿ ਜਦੋਂ ਪਠਾਣਾਂ ਨੇ ਚੜ੍ਹਾਈ ਕੀਤੀ ਪਹਿਲਾਂ ਇਹ ਤੁਰਕਾਂ ਦੇ ਅਧੀਨ ਸੀ, ਬਾਅਦ ਵਿੱਚ ਇਹ ਮੀਰ ਮਨੂ ਖਾਲਸੇ ਨਾਲ ਵੀ ਦਗਾ ਕੀਤਾ ਇਹਨੇ ਅਤੇ ਪਠਾਣਾਂ ਦੇ ਨਾਲ ਰਲ ਗਿਆ ਸੀ। ਅਹਿਮਦ ਸ਼ਾਹ ਅਬਦਾਲੀ ਦੇ ਅਧੀਨ ਹੋ ਕਰਕੇ ਇਹਨੇ ਆਪਣੀ ਫਿਰ ਜਿਹੜੀ ਲਾਹੌਰ ਦੀ ਸੂਬੇਦਾਰੀ ਸੀ ਉਹ ਪਾ ਲਈ ਸੀ। ਸੋ ਦੀਵਾਨ ਕੌੜਾ ਮੱਲ ਜੀ ਦੇ ਕਹਿਣ 'ਤੇ ਮੀਰ ਮਨੂ ਸ਼ਰਤਾਂ ਮੰਨ ਗਿਆ ਕਿ ਜੋ ਵੀ ਰਿਆਸਤਾਂ ਜਿਹੜੀਆਂ ਸਿੰਘ ਕਹਿਣਗੇ ਉਹਨਾਂ ਦਾ ਹਰਜ਼ਾਨਾ, ਉਹਨਾਂ ਦੀ ਜਿਹੜੀ ਆਮਦਨੀ ਹੈ ਮੈਂ ਸਿੰਘਾਂ ਨੂੰ ਦੇਣ ਨੂੰ ਤਿਆਰ ਹਾਂ, ਅਤੇ ਜਿਹੜੇ ਪਹਾੜੀ ਇਲਾਕੇ ਹਨ ਉਹਨਾਂ ਦੀ ਆਮਦਨੀ ਵੀ ਮੈਂ ਖਾਲਸੇ ਨੂੰ ਲੈ ਕੇ ਦੇਣ ਨੂੰ ਤਿਆਰ ਹਾਂ। ਸੋ ਦੀਵਾਨ ਕੌੜਾ ਮੱਲ ਜੀ ਇਹ ਸਿੰਘਾਂ ਦੇ ਨਾਲ ਪ੍ਰੇਮ ਰੱਖਦੇ ਸੀ ਔਰ ਗੁਰੂ ਕੇ ਖਾਲਸੇ ਨੂੰ ਦੀਵਾਨ ਕੌੜਾ ਮੱਲ ਨੇ ਬੇਨਤੀ ਕੀਤੀ ਹੈ ਕਿ ਮੀਰ ਮਨੂ ਤੁਹਾਡੀ ਸਹਾਇਤਾ ਚਾਹੁੰਦਾ ਹੈ, ਇਕੱਲੀ ਆਮਦਨੀ ਵਾਸਤੇ ਹੀ ਨਹੀਂ, ਗੁਰੂ ਕੇ ਖਾਲਸੇ ਦਾ ਸੁਭਾਅ ਹੀ ਐਸਾ ਹੈ ਜੈਸਾ ਗੁਰੂ ਦਾ ਬਿਰਦ ਹੈ, ਜੋ ਸ਼ਰਨ ਆਵੇ ਅਤੇ ਸਕੰਠ ਲਾਵੇ ਇਹੋ ਬਿਰਦ ਸੁਆਮੀ ਸੰਦਾ।
ਜਿਹੜਾ ਵੀ ਗੁਰੂ ਕੇ ਖਾਲਸੇ ਦੀ ਸ਼ਰਨ ਦੇ ਵਿੱਚ ਆਇਆ ਹੈ, ਸਿੰਘਾਂ ਨੇ ਆਪਣੀਆਂ ਜਾਨਾਂ ਵਾਰ ਕੇ ਉਹਦੀ ਮਾਲ ਸੁਭਾਵ ਦੀ ਰਾਖੀ ਕੀਤੀ ਹੈ। ਔਰ ਦੀਵਾਨ ਕੌੜਾ ਮੱਲ ਜੀ ਕਹਿੰਦੇ ਨੇ ਕਿ ਜੋ ਮੀਰ ਮੰਨੂ ਦੇਣ ਨੂੰ ਤਿਆਰ ਹੈ ਤੁਸੀਂ ਪ੍ਰਵਾਨ ਕਰ ਲਓ। ਇਧਰੋਂ ਸਿੰਘਾਂ ਨੇ ਸਲਾਹ ਕੀਤੀ ਹੈ ਅਤੇ ਇਸ ਦੀ ਮਦਾਦੇ ਸਿੰਘ ਚੜ੍ਹਾਈ ਕਰਕੇ ਚੱਲੇ ਨੇ। 30,000 ਫੌਜ ਸੀ, ਮਿਸਲਾਂ ਇਕੱਠੀਆਂ ਹੋਈਆਂ ਨੇ, ਪਰ ਲਾਹੌਰ ਪਹੁੰਚਣ ਤੋਂ ਪਹਿਲਾਂ ਇਹਨਾਂ ਮਿਸਲਾਂ ਦੀ ਆਪਸ ਵਿੱਚ ਜੰਗ ਹੋਈ ਔਰ ਹਰੀ ਸਿੰਘ ਭੰਗੀ, ਇਹ ਪੰਜ ਵੱਡ ਦੇ ਰਹਿਣ ਵਾਲੇ ਸੀ, ਭੰਗੀ ਮਿਸਲ ਦੇ ਸਰਦਾਰ ਸਨ। ਇਹਨਾਂ ਨੇ ਸਰਦਾਰ ਜੱਸਾ ਸਿੰਘ ਰਾਮਗੜੀਆ ਉਹਨਾਂ ਦੇ ਭਰਾ ਨੂੰ ਕਤਲ ਕਰ ਦਿੱਤਾ ਸੀ। ਇਸ ਕਰਕੇ ਸਿੰਘ ਇਹਨਾਂ ਤੋਂ ਬਹੁਤ ਨਾਰਾਜ਼ ਹੋਏ। 10,000 ਫੌਜ ਸੀ ਭੰਗੀਆਂ ਦੇ ਕੋਲ, ਅਤੇ ਇੱਧਰੋਂ ਰਾਮਗੜੀਆਂ ਮਿਸਲ ਅਤੇ ਹੋਰ ਕੁਝ ਮਿਸਲਾਂ ਨਾਲ ਰਲ ਕੇ ਇਹਨਾਂ ਨੇ ਭੰਗੀਆਂ ਦੇ ਉੱਪਰ ਚੜ੍ਹਾਈ ਕੀਤੀ। ਔਰ ਭੰਗੀ ਜਿਹੜੇ ਸਨ ਅੱਗੇ ਲੱਗ ਕੇ ਇੱਥੋਂ ਨੱਠ ਗਏ, ਕਿਉਂਕਿ ਇੱਧਰੋਂ ਸਿੰਘ ਵੀ ਬੜੇ ਬੀਰਸ ਦੇ ਵਿੱਚ ਸਨ। ਇਹ ਵੀ ਰਤਨ ਸਿੰਘ ਭੰਗੂ ਲਿਖਦੇ ਨੇ ਕਿ ਇਹਦੇ ਵਿੱਚ ਵੀ ਸਿੰਘਾਂ ਦਾ ਨੁਕਸਾਨ ਹੀ ਹੋਇਆ ਹੈ। ਸੋ ਹੁਣ ਜਦੋਂ ਲਾਹੌਰੀ ਦਰਵਾਜ਼ਾ ਪਾਰ ਕਰਕੇ ਲਾਹੌਰ ਵਿੱਚ ਪ੍ਰਵੇਸ਼ ਕਰਦਾ ਹੈ ਖਾਲਸਾ, ਅੱਗੇ ਕੀ ਦੇਖਿਆ, ਜਿਹੜੇ ਕਸਾਈ ਸਨ ਉਹ ਗਊਆਂ ਮਾਰ ਰਹੇ ਨੇ। ਇਹ ਵੀ ਸਿੰਘਾਂ ਨੂੰ ਚੰਗਾ ਨਹੀਂ ਲੱਗਾ ਔਰ ਇਹਨਾਂ ਨੇ ਕੁਝ ਕਸਾਈ ਜਿਹੜੇ ਸੀ ਉਹ ਲਾਹੌਰ ਦੇ ਵਿੱਚ ਜਾਂਦਿਆਂ ਹੀ ਵੱਢ ਦਿੱਤੇ ਨੇ। ਮੁਸਲਮਾਨਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਉਹਨਾਂ ਨੇ ਇਕੱਠੇ ਹੋ ਕਰਕੇ ਹੜਤਾਲਾਂ ਕਰ ਦਿੱਤੀਆਂ, ਦਰਵਾਜ਼ੇ ਬੰਦ ਕਰ ਦਿੱਤੇ ਅਤੇ ਫਿਰ ਦੀਵਾਨ ਕੌੜਾ ਮੱਲ ਜੀ ਨੇ ਵਿੱਚ ਪੈ ਕਰਕੇ ਮੀਰ ਮੰਨੂ ਨੂੰ ਕਹਿ ਕੇ ਅਤੇ ਜਿਹੜਾ ਕੰਮ ਸੀ ਇਹ ਸ਼ਾਂਤ ਕਰਵਾਇਆ। ਹੁਣ ਸਿੰਘ ਰੁਕੇ ਹੋਏ ਸਨ ਰਾਵੀ ਦੇ ਕੰਢੇ 'ਤੇ, ਇਹਨਾਂ ਨੇ ਆਪਣਾ ਡੇਰਾ ਕੀਤਾ ਸੀ ਔਰ ਰਾਵੀ ਦੇ ਪਾਰਲੇ ਪਾਸੇ ਜਿਹੜੇ ਗਿਲਜੇ ਸਨ, ਪਠਾਨ ਸਨ, ਅਹਿਮਦ ਸ਼ਾਹ ਅਬਦਾਲੀ ਆਪਣੀ ਫੌਜ ਲੈ ਕੇ ਉਹਨੇ ਉਤਾਰਾ ਕੀਤਾ ਹੋਇਆ ਸੀ। ਮੀਰ ਮੰਨੂ ਨੂੰ ਜਿੱਤਣ ਤੋਂ ਬਾਅਦ ਉਹਨੇ ਪੰਜਾਬ ਨੂੰ ਅਫਗਾਨ ਦੇ ਨਾਲ ਰਲਾਉਣਾ ਸੀ ਅਤੇ ਫਿਰ ਦਿੱਲੀ ਜਿੱਤਣੀ ਕੋਈ ਵੱਡੀ ਗੱਲ ਨਹੀਂ ਸੀ, ਕਿਉਂਕਿ ਪੰਜਾਬ ਮੁੱਖ ਦਰਵਾਜ਼ਾ ਰਿਹਾ ਹੈ ਜਿੰਨੇ ਵੀ ਹਿੰਦੁਸਤਾਨ ਦੇ ਉੱਪਰ ਰਾਜ ਕਰਨਾ, ਦਿੱਲੀ ਨੂੰ ਆਪਣੇ ਅਧੀਨ ਕਰਨਾ ਹੈ। ਪਹਿਲਾਂ ਪੰਜਾਬ ਦੇ ਵਿੱਚੋਂ ਹੀ ਉਹ ਨਿਕਲਦੇ ਰਹੇ ਨੇ। ਸੋ ਇੱਕ ਵਿਦਵਾਨ ਨੇ ਬਹੁਤ ਸੁੰਦਰ ਲਿਖਿਆ, ਜਦ ਵੀ ਦੇਸ਼ ਕੌਮ ਨੂੰ ਖੂਨ ਦੀ ਲੋੜ ਪਈ, ਹਾਮੀ ਹੱਸ ਕੇ ਭਰੀ ਪੰਜਾਬੀਆਂ ਨੇ, ਜਦ ਵੀ ਜ਼ੁਲਮ ਦੀ ਨਦੀ ਵਿੱਚ ਕਾਗ ਆਈ, ਛਾਲਾ ਮਾਰ ਕੇ ਤਰੀ ਪੰਜਾਬੀਆਂ ਨੇ, ਰਚਿਆ ਕਿਤੇ ਸਵੰਬਰ ਜਾਂ ਵਿਧ ਮਾਤਾ ਲਾੜੀ ਮੌਤ ਦੀ ਵਰੀ ਪੰਜਾਬੀਆਂ ਨੇ, ਚੌਹਾਂ ਪਾਸਿਓਂ ਜੇਕਰ ਆਈ ਗੋਲੀ ਸਿੱਧੀ ਹਿੱਕ ਤੇ ਜਰੀ ਪੰਜਾਬੀਆਂ ਨੇ। ਇਧਰੋਂ ਗੁਰੂ ਕੇ ਖਾਲਸੇ ਨੇ ਡੇਰਾ ਕੀਤਾ ਤੇ ਬਾਬਾ ਸੁੱਖਾ ਸਿੰਘ ਜੀ ਮਾੜੀ ਕੰਬੋ ਕੇ ਇਹਨਾਂ ਨੇ ਖੇਡੇ ਮੱਲੇ ਵਾਸਤੇ ਦਰਿਆ ਨੂੰ ਪਾਰ ਕੀਤਾ ਤੇ ਪਰਲੇ ਪਾਸੇ ਤੁਰ ਪਏ ਨੇ ਜੰਗਲ ਮੈਦਾਨ ਵਾਸਤੇ। ਸੋ ਸਿੰਘ ਕੁਝ ਕੁ ਨਾਲ ਇਹਨਾਂ ਦੇ ਸਨ, ਨਿਹੰਗ ਸਿੰਘ ਫੌਜਾਂ ਤਿਆਰ ਬਰ ਤਿਆਰ। ਇਹ ਜਦੋਂ ਅੱਗੇ ਖੇਡੇ ਮੱਲੇ ਕਰਨ ਤੋਂ ਬਾਅਦ ਸੁਚੇਤਾ ਕੀਤਾ ਹੈ, ਉਧਰੋਂ ਅਬਦਾਲੀ ਦੀਆਂ ਫੌਜਾਂ ਨੇ ਇਹਨਾਂ ਨੂੰ ਦੇਖ ਲਿਆ ਔਰ ਪਹਿਲਾਂ ਅਬਦਾਲੀ ਦੀ ਫੌਜਾਂ ਦਾ ਹਲੇ ਗੁਰੂ ਕੇ ਖਾਲਸੇ ਦੇ ਨਾਲ ਕੋਈ ਜੰਗ ਨਹੀਂ ਸੀ ਹੋਇਆ, ਨਾ ਆਹਮੋ ਸਾਹਮਣਾ ਹੋਇਆ ਸੀ, ਕਿਉਂਕਿ ਇਹ ਕਾਬਲ ਤੋਂ ਅਫਗਾਨ ਤੋਂ ਚੱਲ ਕੇ ਆਏ ਨੇ ਔਰ ਗੁਰੂ ਕਾ ਖਾਲਸਾ ਤਿਆਰ ਬਰ ਤਿਆਰ ਦੇਖ ਕਰਕੇ ਹੈਰਾਨ ਹੋਏ। ਇਹਨਾਂ ਨੇ ਸੋਚਿਆ ਕਿ ਹਿੰਦ ਦੀਆਂ ਫੌਜਾਂ ਨੇ, ਉਹਨਾਂ ਨੂੰ ਆਪਣਾ ਖਤਰਾ ਪੈ ਗਿਆ, ਉਹਨਾਂ ਦੀ ਗਿਣਤੀ ਫੌਜ ਵੱਡੀ ਸੀ, ਇਸ ਕਰਕੇ ਉਹਨਾਂ ਨੇ ਸਿੰਘਾਂ ਦੇ ਉੱਪਰ ਉਸ ਵੇਲੇ ਚੜ੍ਹਾਈ ਕੀਤੀ ਹੈ, ਕਿਉਂਕਿ ਭੱਜ ਤੇ ਸਕਦੇ ਨਹੀਂ ਸੀ। ਔਰ ਇੱਧਰ ਬਾਬਾ ਸੁੱਖਾ ਸਿੰਘ ਜੀ ਮਾੜੀ ਕੰਬੋ ਕੇ, ਜਿਨ੍ਹਾਂ ਨੇ ਮਹਿਤਾਬ ਸਿੰਘ ਜੀ ਦੇ ਨਾਲ ਹੋ ਕਰਕੇ ਮੱਸੇ ਦਾ ਸਿਰ ਲਾਇਆ ਸੀ, ਹੁਣ ਭਾਈ ਸੁੱਖਾ ਸਿੰਘ ਜੀ ਨੇ ਦੇਖਿਆ ਦੁਚਿਤੀ ਬਣ ਗਈ, ਇਹ ਉਹਨਾਂ ਦੀ ਫੌਜ ਜ਼ਿਆਦੀ ਹੈ ਅਤੇ ਆਪਾਂ ਤੇ ਲੜਨ ਵਾਸਤੇ ਨਹੀਂ ਸੀ ਆਏ, ਹੁਣ ਜੇ ਇੱਥੇ ਲੜਦੇ ਹਾਂ ਤੇ ਆਪਾਂ ਤੇ ਇਸ ਤਰ੍ਹਾਂ ਜਿਸ ਤਰ੍ਹਾਂ ਆਟੇ ਵਿੱਚ ਲੂਣ ਹੋਵੇ, ਕਿਉਂਕਿ ਗਿਣਤੀ ਬਹੁਤ ਥੋੜ੍ਹੀ ਹੈ ਸਿੰਘਾਂ ਦੀ, ਅਤੇ ਇੱਥੇ ਲੜ ਕੇ ਮਰਾਂਗੇ ਤੇ ਕੋਈ ਵੱਡੀ ਸਿਆਣੀ ਗੱਲ ਨਹੀਂ ਹੈ, ਪਰ ਜੇ ਇੱਥੋਂ ਭੱਜ ਜਾਂਦੇ ਹਾਂ ਤੇ ਫਿਰ ਸਾਰੇ ਕਹਿਣਗੇ ਕਿ ਸੁੱਖਾ ਸਿੰਘ ਪਠਾਣਾ ਦੀਆਂ ਫੌਜਾਂ ਦੇ ਅੱਗੇ ਲੱਗ ਕੇ ਭੱਜ ਗਿਆ ਸੀ।
ਇਸ ਕਰਕੇ ਭਾਈ ਸੁੱਖਾ ਸਿੰਘ ਜੀ ਨੇ ਇਹ ਵਿਚਾਰ ਕੀਤੀ ਹੈ ਕਿ ਹਲੇ ਤੇ ਪਠਾਣਾ ਨਾਲ ਪਹਿਲੀ ਲੜਾਈ ਹੈ ਤੇ ਜੇ ਮੈਂ ਹੁਣੇ ਹੀ ਭੱਜ ਗਿਆ ਤੇ ਇਸ ਤਰ੍ਹਾਂ ਪਠਾਣਾ ਦੇ ਹੌਸਲੇ ਵਧਣਗੇ। ਕੋਈ ਨਾ, ਜੇ ਗਿਣਤੀ ਵਿੱਚ ਥੋੜੇ ਆ ਪਰ ਇੱਕ ਵਾਰੀ ਪਠਾਣਾ ਨੂੰ ਹੱਥ ਦਿਖਾ ਦਈਏ ਕਿ ਗੁਰੂ ਕੇ ਖਾਲਸੇ ਨੇ ਇਸ ਤਰ੍ਹਾਂ ਬਹਾਦਰੀ ਦੇ ਨਾਲ ਲੜ ਕਰਕੇ ਸੋ ਇੱਥੇ ਵੀਰਗਤੀ ਨੂੰ ਪ੍ਰਾਪਤ ਕੀਤਾ ਹੈ। ਇਹ ਵਿਚਾਰ ਆਪਾਂ ਪਿਛਲੇ ਦੀਵਾਨਾਂ 'ਚ ਸਰਵਣ ਕੀਤੀਆਂ। ਆਓ ਜਿਸ ਤਰ੍ਹਾਂ ਦੀ ਕਥਾ ਆ ਰਹੀ ਹੈ ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜ ਕੇ ਪਾਵਨ ਕਥਾ ਗੁਰੂ ਕੇ ਖਾਲਸੇ ਦੀ ਸਰਵਣ ਕਰਕੇ ਲਾਹੇ ਲਈਏ। ਕਰੋ ਰਸਨਾ ਪਵਿੱਤਰ ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ ਉਚਾਰ

0: ਬਾਬਾ ਸੁੱਖਾ ਸਿੰਘ ਜੀ ਇਹਨਾਂ ਨੇ ਸਿੰਘਾਂ ਨੂੰ ਕਹਿ ਦਿੱਤਾ ਕਿ ਹੁਣ ਆਪਾਂ ਨੂੰ ਪਛਾਣ ਹੀ ਹਟਣਾ ਚਾਹੀਦਾ, ਕਿਉਂਕਿ ਗੁਰਬਾਣੀ ਦੇ ਬਚਨ ਹਨ, ਜੋ ਸੂਰਾ ਤਿਸ ਹੀ ਹੋਏ ਮਰਨਾ, ਜੋ ਭਾਗੈ ਤਿਸ ਜੋਨੀ ਫਿਰਨਾ। ਜਿਹੜਾ ਗੁਰੂ ਕਾ ਸੂਰਮਾ ਹੈ ਉਹ ਅੱਗੇ ਹੋ ਕਰਕੇ ਨਿੱਤਰ ਕੇ ਸਾਹਮਣੇ ਆਉਂਦਾ ਹੈ ਰਣ ਮੈਦਾਨ ਦੇ ਵਿੱਚ, ਕਿਉਂਕਿ ਮੌਤ ਤਾਂ ਇੱਕ ਦਿਨ ਆਉਣੀ ਹੈ। ਲੰਮੇ ਪੈ ਕੇ ਮੰਜੇ ਦੇ ਉੱਪਰ ਬਿਮਾਰੀਆਂ ਦੇ ਨਾਲ ਘਿਰ ਕੇ ਮਰਨ ਵਾਲੇ ਨੂੰ ਕੌਣ ਯਾਦ ਕਰਦਾ ਹੈ? ਜਿਹੜੇ ਦੀਨ ਦੀ ਖਾਤਰ, ਮਜ਼ਹਬ ਦੀ ਖਾਤਰ, ਧਰਮ ਦੀ ਖਾਤਰ, ਮਨੁੱਖਤਾ ਦੀ ਖਾਤਰ ਅੱਗੇ ਹੋ ਕਰਕੇ ਲੜ ਕੇ ਜੂਝ ਕੇ ਵੀਰਗਤੀ ਨੂੰ ਪ੍ਰਾਪਤ ਕਰਦੇ ਨੇ, ਜੰਗ ਦੇ ਮੈਦਾਨ ਵਿੱਚ ਪੁਰਜਾ ਪੁਰਜਾ ਕੱਟ ਮਰਦੇ ਨੇ, ਉਹਨਾਂ ਦੇ ਹੀ ਸੋਹਲੇ ਗਾਏ ਜਾਂਦੇ ਨੇ। ਤੁਸੀਂ ਢਾਡੀ ਸਿੰਘਾਂ ਪਾਸੋਂ ਉਹਨਾਂ ਦੀਆਂ ਹੀ ਵਾਰਾਂ ਸਰਵਣ ਕਰਦੇ ਹੋ ਜਿਨ੍ਹਾਂ ਨੇ ਧਰਮ ਦੀ ਖਾਤਰ ਆਪਣੇ ਤਨ ਨੂੰ ਕੁਰਬਾਨ ਕੀਤਾ ਹੈ। ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛੱਡੇ ਖੇਤ। ਬਾਬਾ ਸੁੱਖਾ ਸਿੰਘ ਸਿੰਘਾਂ ਨੂੰ ਕਹਿਣ ਲੱਗੇ ਕਿ ਹੁਣ ਆਪਾਂ ਇੱਥੋਂ ਚਲੇ ਜਾਈਏ, ਭੱਜ ਜਾਈਏ, ਵੀ ਗੱਲ ਸਾਡੇ ਲਈ ਸਹੀ ਨਹੀਂ ਹੈ।
1: ਇਨਾ ਸ਼ਹੀਦ ਹਮ ਹੋਵੇਂਗੇ ਲੜ ਕਰ ਮਜ਼ਬੇ ਦੀਨ,
0: ਆਪਣੇ ਦੀਨ ਦੀ ਖਾਤਰ, ਮਜ਼ਹਬ ਦੀ ਖਾਤਰ, ਧਰਮ ਦੀ ਖਾਤਰ ਭਾਵੇਂ ਆਏ ਤਾਂ ਮੀਰ ਮੰਨੂ ਦੀ ਸਹਾਇਤਾ ਵਾਸਤੇ ਨੇ, ਪਰ ਮਜ਼ਹਬ ਕੀ ਕਹਿੰਦਾ, ਧਰਮ ਕੀ ਕਹਿੰਦਾ ਹੈ? ਜ਼ੋਰ ਸੂਰਾ ਤਿਸ ਹੀ ਹੋਏ ਮਰਨਾ। ਜੇ ਰਣ ਤੱਤੇ ਵਿੱਚ ਉਤਰੇ ਹਾਂ ਤੇ ਫਿਰ ਪਿੱਠ ਦਿਖਾ ਕੇ ਭੱਜਣਾ ਹੈ ਤਾਂ ਕਾਇਰਤਾ ਹੈ। ਇਸ ਕਰਕੇ ਅੱਗੇ ਹੋ ਕਰਕੇ ਹੁਣ ਜੂਝ ਕਰਕੇ ਲੜੀਏ, ਸ਼ਹੀਦੀਆਂ ਪ੍ਰਾਪਤ ਕਰ ਜਾਈਏ।
1: ਚੌਪਈ ਕਹਿਓ ਸੁੱਖਾ ਸਿੰਘ ਸਾਥ ਨਿਵਾਰ।
0: ਭਾਈ ਸੁੱਖਾ ਸਿੰਘ ਜੀ ਨੇ ਇਸ ਤਰ੍ਹਾਂ ਆਪਣੇ ਸਾਥੀਆਂ ਨੂੰ ਕਿਹਾ ਹੈ,
1: ਜਿਨ ਜਿੰਦ ਰੱਖਣੀ ਮੁੜ ਜਾਹੋ ਪਾਰ।
0: ਬੜੇ ਬਹਾਦਰ ਨੇ, ਔਰ ਇਹ ਗੱਲ ਸੂਰਮਾ ਹੀ ਕਹਿ ਸਕਦਾ ਹੈ, ਕਿਸੇ ਨੂੰ ਮਜਬੂਰ ਨਹੀਂ ਕੀਤਾ ਕਿ ਤੁਸੀਂ ਆਪਣੀਆਂ ਜਾਨਾਂ ਵਾਰੋ। ਜੇ ਭਾਈ ਤੁਹਾਨੂੰ ਆਪਣੀ ਜਿੰਦ ਪਿਆਰੀ ਹੈ, ਜਾਨਾਂ ਪਿਆਰੀਆਂ ਨੇ, ਹਲੇ ਵੀ ਸਮਾਂ ਹੈ ਕਿ ਤੁਸੀਂ ਪਿਛਾਂ ਪਰਤ ਜਾਵੋ।
1: ਸਿੰਘਨ ਕਹਿਓ ਹਮ ਕਿਮ ਨਠ ਜਾਹੀ।
0: ਹੁਣ ਜਿਹੜੇ ਸਿੰਘ ਭਾਈ ਸੁੱਖਾ ਸਿੰਘ ਨੂੰ ਪਿਆਰ ਕਰਨ ਵਾਲੇ ਸੀ, ਧਰਮੀ ਸਨ, ਧਰਮ ਨੂੰ ਪਿਆਰ ਕਰਨ ਵਾਲੇ ਨੇ, ਸਿੰਘ ਭਾਈ ਸੁੱਖਾ ਸਿੰਘ ਦੀ ਗੱਲ ਸੁਣ ਕੇ ਜਦੋਂ ਕਹਿੰਦੇ ਨਾ ਭਾਈ ਸੁੱਖਾ ਸਿੰਘ, ਭਾਈ ਤੁਸੀਂ ਚਲੇ ਜਾਓ, ਜਿਨ੍ਹਾਂ ਨੂੰ ਆਪਣੀਆਂ ਜਾਨਾਂ ਸਲਾਮਤ ਚਾਹੀਦੀਆਂ ਨੇ, ਕਿਉਂਕਿ ਅਸੀਂ ਤਾਂ ਹੁਣ ਧਾਰ ਲਿਆ ਕਿ ਜਿਹੜੇ ਗਿਲਜੇ ਛੱਡ ਕੇ ਆਏ ਇਹਨਾਂ ਦੇ ਨਾਲ ਦੋ ਹੱਥ ਕਰਾਂਗੇ। ਪਰ ਵੱਡੀ ਗੱਲ ਹੈ ਨਾ, ਇੱਕ ਪਾਸੇ ਪਤਾ ਹੋਵੇ ਕਿ ਫੌਜ ਇੰਨੀ ਵੱਡੀ ਗਿਣਤੀ ਵਿੱਚ ਹੈ ਅਤੇ ਇੱਕ ਪਾਸੇ ਆਪਣੀ ਫੌਜ ਹੀ, ਉਹਨਾਂ ਦੀ ਤਾਂ ਗਿਣਤੀ ਬਹੁਤ ਥੋੜ੍ਹੀ ਸੀ ਸਿੰਘਾਂ ਦੀ, ਔਰ ਕੋਈ ਜੰਗ ਕਰਨ ਵਾਸਤੇ ਨਹੀਂ ਸੀ ਅੱਗੇ ਗਏ ਅਤੇ ਜੰਗਲ ਮੈਦਾਨ ਵਾਸਤੇ ਨਿਕਲੇ ਸਨ, ਉੱਥੇ ਹੀ ਟਾਕਰਾ ਹੋ ਗਿਆ। ਪਰ ਹੁਣ ਇੱਕ ਪਾਸੇ ਪਤਾ ਹੈ ਕਿ ਜੇ ਜੰਗ ਕਰਾਂਗੇ ਤਾਂ ਸਰੀਰ ਕਰਕੇ ਅਸੀਂ ਹੁਣ ਸਲਾਮਤ ਨਹੀਂ ਰਹਿਣਾ, ਪਰ ਧਰਮ ਕੀ ਕਹਿੰਦਾ ਹੈ ਕਿ ਹੁਣ ਭੱਜਣਾ ਵੀ ਨਹੀਂ, ਜੇ ਜੰਗ ਹੋਇਆ ਤਾਂ ਇੱਥੇ ਖਲੋ ਕੇ ਹੁਣ ਮੁਕਾਬਲਾ ਕਰਨਾ ਇਹਨਾਂ ਦੇ ਨਾਲ। ਇਸ ਲਈ ਭਾਈ ਸੁੱਖਾ ਸਿੰਘ ਜੀ ਨੇ ਬਾਕੀ ਸਿੰਘਾਂ ਨੂੰ ਕਹਿ ਦਿੱਤਾ ਤੁਸੀਂ ਚਲੇ ਜਾਓ, ਪਰ ਸਿੰਘ ਵੀ ਭਾਈ ਸੁੱਖਾ ਸਿੰਘ ਨਾਲ ਪਿਆਰ ਕਰਨ ਵਾਲੇ ਧਰਮੀ ਯੋਧੇ ਨੇ, ਕਹਿਣ ਲੱਗੇ ਬਾਬਾ ਜੀ ਅਸੀਂ ਕਿਸ ਤਰ੍ਹਾਂ ਤੁਹਾਡਾ ਸਾਥ ਛੱਡ ਕੇ ਚਲੇ ਜਾਈਏ।
1: ਸਾਥ ਸਾਡੇ ਸੁਨਹਿਰੋ ਖਾਹੀ।
0: ਤੇ ਅਸੀਂ ਇੱਕ ਸੁਨਹਿਰੇ ਦੇ ਵਿੱਚ, ਸੋ ਅਸੀਂ ਖਾਧਾ ਹੈ, ਇੱਕ ਸੁਨਹਿਰੇ ਦੇ ਵਿੱਚ ਅਸੀਂ ਇਕੱਠਾ ਛਕਿਆ ਹੈ,
1: ਅਸੀਂ ਸ਼ਹੀਦੀ ਸਾਥ ਕਮਾਵੇ।
0: ਹਾਂ, ਤੁਹਾਡੇ ਨਾਲ ਇੱਕੋ ਸੁਨਹਿਰੇ ਵਿੱਚ ਹੀ ਅਸੀਂ ਬਾਟੇ ਵਿੱਚ ਅੰਮ੍ਰਿਤ ਛਕਿਆ ਤੇ ਇੱਕੋ ਦੇਗ ਵਿੱਚੋਂ ਅਸੀਂ ਲੰਗਰ ਛਕਦੇ ਹਾਂ, ਇਸ ਲਈ ਅਸੀਂ ਸ਼ਹੀਦੀ ਸਾਥ ਕਮਾਵੇ। ਅਸੀਂ ਗੁਰ ਭਾਈ ਹਾਂ ਤੇ ਇਕੱਠੇ ਹੋ ਕੇ ਹੀ ਅਸੀਂ ਸ਼ਹੀਦ ਹੋਵਾਂਗੇ।
1: ਸ਼ਹੀਦਾਂ ਨੂੰ ਮੈਂ ਡੇਰਾ ਪਾਵੇ।
0: ਫਿਰ ਦਰਗਾਹ ਦੇ ਵਿੱਚ ਉਹਨਾਂ ਸ਼ਹੀਦਾਂ ਦੇ ਨਾਲ ਹੀ ਅਸੀਂ ਜਾ ਕੇ ਬੈਠਾਂਗੇ, ਜਿੱਥੇ ਯੋਧਿਆਂ ਦਾ ਨਿਵਾਸ ਹੁੰਦਾ ਹੈ, ਤਿੱਥੇ ਯੋਧ ਮਹਾਬਲ ਸੂਰ ਤਿੰਨ ਮਹਿਰਾਮ ਰਹਿਆ ਭਰਪੂਰ। ਸੋ ਉਸ ਲੋਕ ਦੇ ਵਿੱਚ ਅਸੀਂ ਵੀ ਨਿਵਾਸ ਕਰਾਂਗੇ ਜਾ ਕੇ।
1: ਜਸ ਗੌਰੀਓ ਤੋ ਫਫੜ ਹਮਾਰਾ।
0: ਰਤਨ ਸਿੰਘ ਜੀ ਲਿਖਦੇ ਨੇ ਕਿ ਇੱਕ ਜਸ ਗੌਰੀਆ ਹੋਇਆ, ਉਹ ਸਾਡਾ ਫੁੱਫੜ ਸੀ।
1: ਨਹਿ ਮੁੜਿਓ ਵਹਿ ਬਾਲ ਵਿਚਾਰਾ।
0: ਤੇ ਉਹ ਵੀ ਬਾਲ ਅਵਸਥਾ ਵਿੱਚ ਛੋਟੀ ਉਮਰੇ ਸੀ। ਭਾਈ ਰਤਨ ਸਿੰਘ ਜੀ ਦੇ ਪਿਤਾ ਜੀ ਭਾਈ ਰਾਏ ਸਿੰਘ ਤੇ ਉਹਨਾਂ ਦੀ ਭੈਣ ਇਹਨਾਂ ਦੇ ਨਾਲ ਵਿਆਹੀ ਸੀ, ਸੋ ਉਦੋਂ ਇਹ ਉਮਰ ਵਿੱਚ ਛੋਟੇ ਸਨ। ਜਸ ਗੌਰੀਆ ਉਹਨਾਂ ਦਾ ਨਾਮ ਸੀ, ਉਹ ਵੀ ਉਮਰ ਕਰਕੇ ਛੋਟੇ ਸਨ।
1: ਪਿਤਾ ਹਮਾਰਾ ਉਨ ਦਇਓ ਮੜੋਇਆ।
0: ਔਰ ਰਤਨ ਸਿੰਘ ਜੀ ਲਿਖਦੇ ਸਾਡੇ ਪਿਤਾ ਜੀ ਰਾਏ ਸਿੰਘ ਜੀ ਜੋ ਮਹਿਤਾਬ ਸਿੰਘ ਦੇ ਪੁੱਤਰ ਸਨ ਤੇ ਸਾਡੇ ਪਿਤਾ ਜੀ ਵੀ ਉਮਰ ਵਿੱਚ ਛੋਟੇ ਸਨ, ਤੇ ਅਸੀਂ ਸੋ ਉਸ ਵੇਲੇ ਭਾਈ ਸੁੱਖਾ ਸਿੰਘ ਜੀ ਨੇ ਕਹਿ ਕੇ ਉਹਨਾਂ ਨੂੰ ਮੋੜ ਦਿੱਤਾ।
1: ਆਏ ਸ਼ਾਮ ਸਿੰਘ ਪਾਸ ਖਲੋਆ।
0: ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲੇ ਇਹ ਰਾਏ ਸਿੰਘ ਜੀ ਦੇ ਸਹੁਰੇ ਸਨ ਤੇ ਭਾਈ ਰਤਨ ਸਿੰਘ ਜੀ ਦੇ ਇਹ ਨਾਨਾ ਜੀ ਹਨ। ਤੇ ਉਸ ਵੇਲੇ ਕਹਿੰਦੇ ਸਾਡੇ ਪਿਤਾ ਜੀ ਵਾਪਸ ਮੁੜ ਆਏ ਤੇ ਸ਼ਾਮ ਸਿੰਘ ਜੀ ਨਾਰਲੇ ਵਾਲੇ ਉਹਨਾਂ ਦੇ ਕੋਲ ਆ ਕੇ ਡੇਰੇ ਦੇ ਵਿੱਚ ਉੱਥੇ ਰੁਕੇ ਹਨ।
1: ਇਤਨੇ ਮੈਂ ਫੌਜ ਪਹੁੰਚੀ ਆਏ।
0: ਇੰਨੇ ਚਿਰ ਵਿੱਚ ਗਿਲਜਿਆਂ ਦੀ ਫੌਜ, ਪਠਾਣਾ ਦੀ ਫੌਜ, ਅਬਦਾਲੀ ਦੀ ਫੌਜ ਨੇੜੇ ਪਹੁੰਚ ਗਈ।
1: ਮੁੜ ਸਿੰਘਨ ਦਏ ਘੋੜੇ ਰਲਾਏ।
0: ਫਿਰ ਸਿੰਘਾਂ ਨੇ ਵੀ ਮੁੜ ਕੇ ਘੋੜੇ ਜਿਹੜੇ ਸੀ ਉਹਨਾਂ ਦੇ ਨਾਲ ਰਲਾਏ ਹਨ।
1: ਬੰਦੂਕ ਤੀਰ ਤਲਵਾਰ ਚਲਾਈ।
0: ਫਿਰ ਬੰਦੂਕਾਂ ਤੀਰਾਂ ਤਲਵਾਰਾਂ ਚੱਲ ਪਈਆਂ ਨੇ।
1: ਆਵਤ ਗਿਲਜੇ ਦਏ ਹਟਾਈ।
0: ਜਿਹੜੇ ਗਿਲਜੇ ਚੜਾਈ ਕਰਕੇ ਅੱਗੇ ਵਧੇ ਸੀ ਨਾ ਉਹਨਾਂ ਨੇ ਹਲੇ ਸਿੰਘਾਂ ਦੇ ਹੱਥ ਨਹੀਂ ਸੀ ਦੇਖੇ, ਕਿਉਂਕਿ ਅਬਦਾਲੀ ਨੂੰ ਬੜਾ ਮਾਣ ਸੀ ਕਿ ਮੈਂ ਜਿੱਧਰ ਨੂੰ ਜਾਣਾ ਲੋਕ ਆਪਦੇ ਘਰਾਂ ਦੇ ਦਰਵਾਜ਼ੇ ਖੁੱਲ੍ਹੇ ਛੱਡ ਕੇ ਭੱਜ ਜਾਂਦੇ ਕਿ ਪਠਾਨ ਆ ਗਏ, ਗਿਲਜੇ ਆ ਗਏ। ਅਤੇ ਇਹਨਾਂ ਇਹਨਾਂ ਦਾ ਡਰ ਸੀ, ਦਬਦਬਾ ਸੀ, ਪਰ ਹਲੇ ਸਿੰਘਾਂ ਦੇ ਨਾਲ ਇਹਨਾਂ ਦੇ ਦੋ ਹੱਥ ਨਹੀਂ ਸੀ ਹੋਏ। ਭਾਈ ਸੁੱਖਾ ਸਿੰਘ ਦੇ ਨਾਲ ਗਿਣਤੀ ਕਿੰਨੀ ਕੁ ਸੀ ਸਿੰਘਾਂ ਦੀ? ਬਹੁਤ ਥੋੜ੍ਹੀ। ਪਰ ਇੱਧਰੋਂ ਸਿੰਘਾਂ ਨੇ ਵੀ ਗੋਲੀਆਂ ਬੰਦੂਕਾਂ ਜਿਹੜੀਆਂ ਸੀ ਉਹ ਚਲਾ ਦਿੱਤੀਆਂ ਨੇ ਤੇ ਜਿਹੜੇ ਆਉਂਦੇ ਸਨ ਗਿਲਜੇ ਇੱਧਰ ਚੜਾਈ ਕਰਕੇ ਰੋਕ ਦਿੱਤੇ ਨੇ।
1: ਖੜ ਕਰ ਲੜੇ ਨਾ ਆਏ ਚੱਲ।
0: ਭਾਈ ਸੁੱਖਾ ਸਿੰਘ ਜੀ ਉੱਥੇ ਖਲੋ ਕਰਕੇ ਲੜੇ ਹਨ ਅਤੇ ਵਾਪਸ ਨਹੀਂ ਸੀ ਮੁੜੇ।
1: ਚੂਕ ਗਏ ਸਿੰਘ ਯਾਤ ਗੱਲ।
0: ਰਤਨ ਸਿੰਘ ਜੀ ਲਿਖਦੇ ਨੇ ਕਿ ਇਹ ਵੀ ਇੱਕ ਚੂਕ ਮੰਨੀ ਜਾ ਸਕਦੀ ਹੈ, ਕਿਉਂਕਿ ਜਿਹੜੀਆਂ ਫੌਜਾਂ ਚੜ੍ਹ ਕੇ ਆਈਆਂ ਸੀ ਉਹ ਪਿਛਾਂ ਹੀ ਰੁਕ ਗਈਆਂ। ਜਦੋਂ ਉਹਨਾਂ ਨੇ ਸਿੰਘਾਂ ਦੇ ਹੱਥ ਦੇਖੇ ਨਾ ਕਿ ਇਹ ਵੀ ਲੜਨ ਵਾਲੇ ਬੜੇ ਬਹਾਦਰ ਲੱਗਦੇ ਨੇ, ਕਿ ਅਸੀਂ ਤਾਂ ਹੱਲਾ ਇਸ ਤਰ੍ਹਾਂ ਕੀਤਾ ਸੀ ਕਿ ਸਾਡੇ ਹੱਲੇ ਨੂੰ ਦੇਖ ਕਰਕੇ ਪਿਛਾਂ ਮੁੜ ਜਾਣਗੇ, ਪਰ ਇਹ ਵੀ ਕੋਈ ਮਰ ਜੀਵੜੇ ਸੂਰਮੇ ਹਨ ਜਿਹੜੇ ਖਲੋ ਗਏ ਲੜਨ ਵਾਸਤੇ। ਹੁਣ ਜਾਨਾਂ ਤੇ ਹਰੇਕ ਨੂੰ ਪਿਆਰੀਆਂ ਹੁੰਦੀਆਂ, ਦੂਰੋਂ ਖਲੋ ਕੇ ਉਹ ਲੜ ਰਹੇ ਸਨ, ਨੇੜੇ ਨਹੀਂ ਸੀ ਆ ਰਹੇ। ਤੇ ਰਤਨ ਸਿੰਘ ਜੀ ਲਿਖਦੇ ਜੇ ਚਾਹੁੰਦੇ ਨਾ ਬਾਬਾ ਸੁੱਖਾ ਸਿੰਘ ਉੱਥੋਂ ਨਿਕਲਣਾ ਤੇ ਨਿਕਲ ਸਕਦੇ ਸੀ, ਪਰ ਜੇ ਆਮ ਲੋਕਾਂ 'ਚ ਗੱਲ ਕਰੀਏ ਤੇ ਇਹੋ ਹੀ ਕਹਿਣਾ ਸਾਰਿਆਂ ਨੇ ਕਿ ਤਾਂ ਜੀ ਇੱਕ ਭੁੱਲ ਹੋਈ ਹੈ ਕਿ ਉੱਥੋਂ ਭੱਜ ਜਾਂਦੇ, ਪਿਛਾਂ ਮੁੜ ਜਾਂਦੇ, ਪਰ ਸੂਰਮਾ ਇਸ ਤਰ੍ਹਾਂ ਨਹੀਂ ਕਰਦਾ। ਗੁਰੂ ਕਲਗੀਧਰ ਜੀ ਦੇ ਬਚਨ ਆਪਾਂ ਪੜ੍ਹਦੇ ਹਨ, ਇੱਕੋ ਇੱਕ ਦਾਤ ਅਕਾਲ ਪੁਰਖ ਤੋਂ ਮੰਗੀ ਹੈ, ਸ਼ਸਤਰਨ ਸਿਉਂ ਅਤਿ ਹੀਰਨ ਪੀਤਰ, ਜੂਝ ਮਰੋ ਤਾਂ ਸਾਚ ਭਤੀਜੈ। ਇੱਕੋ ਦਾਤ ਅਕਾਲ ਪੁਰਖ ਵਾਹਿਗੁਰੂ ਪਾਸੋਂ ਮੰਗੀ, ਔਰ ਸਾਹਿਬਜ਼ਾਦਿਆਂ ਨੂੰ ਵੀ ਉਹ ਦਾਤ ਮਿਲੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਅਕਾਲ ਪੁਰਖ ਤੋਂ ਮੰਗੀ ਕਿ ਰਣ ਤੱਤੇ ਵਿੱਚ ਜੂਝਦਿਆਂ ਹੋਇਆਂ ਸ਼ਸਤਰਾਂ ਦੇ ਨਾਲ ਵੀਰ ਗਤੀ ਨੂੰ ਪਾ ਜਾਣਾ। ਇਹੋ ਹੀ ਸੂਰਮੇ ਦਾ ਇਸ ਤਰ੍ਹਾਂ ਹੁੰਦਾ। ਔਰ ਭਾਈ ਸੁੱਖਾ ਸਿੰਘ ਜੀ ਉੱਥੋਂ ਸਿੰਘਾਂ ਦੇ ਨਾਲ ਪਿਛਾਂ ਨਹੀਂ ਸੀ ਮੁੜੇ, ਉੱਥੇ ਹੀ ਰੁਕ ਗਏ ਹਨ।
1: ਦੋਹਰਾ ਇੱਕ ਦਸਤੋ ਦਿਓ ਮੋੜ, ਤਿੰਨ ਮਗਰੋਂ ਆਇਓ ਚੌਣ।
0: ਭਾਈ ਸੁੱਖਾ ਸਿੰਘ ਜੀ ਦੇ ਨਾਲ ਜਿਹੜੇ ਸਿੰਘ ਸੀ ਇੰਨੀ ਬਹਾਦਰੀ ਦੇ ਨਾਲ ਲੜੇ ਕਿ ਜਿਹੜਾ ਗਿਲਜਿਆਂ ਦਾ ਦਸਤਾ ਚੜ੍ਹ ਕੇ ਆਇਆ ਸੀ ਪਹਿਲਾ ਦਸਤਾ ਤੇ ਮੋੜ ਦਿੱਤਾ ਹੈ, ਔਰ ਜੇ ਉੱਥੋਂ ਨਿਕਲਣਾ ਚਾਹੁੰਦੇ ਨਿਕਲ ਜਾਂਦੇ। ਜਦੋਂ ਦਸਤਾ ਪਿਛਾਂ ਮੁੜਿਆ ਨਾ, ਹੁਣ ਉਹਨਾਂ ਨੂੰ ਸਮਾਂ ਤੇ ਲੱਗਾ ਹੀ ਹੋਵੇਗਾ, ਜਾ ਕੇ ਦੱਸਿਆ ਹੋਵੇਗਾ ਕਿ ਅੱਗੇ ਮਰ ਜੀਵੜੇ ਯੋਧੇ ਸੂਰਮੇ ਖੜੇ ਨੇ, ਔਰ ਚਾਰ ਦਸਤੇ ਫਿਰ ਜਿਹੜੇ ਸਨ ਚੌਗਣੀ ਫੌਜ ਜਿਹੜੀ ਸੀ ਹੋਰ ਚੜ੍ਹ ਕੇ ਆ ਗਈ।
1: ਐਸ ਭਈ ਸੋ ਸਿੰਘ ਤਹਿ ਜਿਵ ਆਟੇ ਮੈਂ ਲੂਣ।
0: ਪਰ ਸਿੰਘਾਂ ਦੀ ਗਿਣਤੀ ਇਸ ਤਰ੍ਹਾਂ ਸੀ ਜਿਸ ਤਰ੍ਹਾਂ ਆਟੇ ਵਿੱਚ ਲੂਣ ਹੋਵੇ, ਪਰ ਜੇ ਪਰਾਤ ਆਟੇ ਦੇ ਵਿੱਚ ਇੱਕ ਚਮਚਾ ਲੂਣ ਪਾ ਦਈਏ ਨਾ ਤੇ ਬਰਾਬਰ ਹੋ ਜਾਂਦਾ ਹੈ, ਤੇ ਜੇ ਕਿਤੇ ਥੋੜਾ ਲੂਣ ਵੱਧ ਪੈ ਜਾਵੇ ਤੇ ਫਿਰ ਉਹ ਆਟਾ ਖਾਧਾ ਵੀ ਨਹੀਂ ਜਾਂਦਾ। ਸ਼੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਮਹਾਂਪੁਰਖਾਂ ਨੇ ਇਹ ਬਚਨ ਕਿਹਾ, ਕਹਿੰਦੇ ਜਿਹੜੇ ਕਹਿੰਦੇ ਨਾ ਕਿ ਇਹ ਤਾਂ ਜੀ ਆਟੇ ਵਿੱਚ ਲੂਣ ਵਾਂਗੂ ਇਉਂ ਹੀ ਖਤਮ ਕਰ ਦੇਣੇ, ਤੇ ਮਹਾਂਪੁਰਖ ਕਹਿੰਦੇ ਚੁਟਕੀ ਲੂਣ ਵੱਧ ਪੈ ਜਾਵੇ ਨਾ ਪਰਾਤ ਵਿੱਚ, ਆਟੇ ਦੀ ਪਰਾਤ ਦੇ ਵਿੱਚ, ਤੇ ਉਹ ਆਟਾ ਖਾਧਾ ਨਹੀਂ ਜਾਂਦਾ। ਇਸ ਕਰਕੇ ਮਤਾਂ ਸੋਚੋ ਕਿ ਗਿਣਤੀ ਵਿੱਚ ਥੋੜੇ ਨੇ, ਇਹਨਾਂ ਦੇ ਹੌਸਲੇ ਬੜੇ ਵੱਡੇ ਨੇ। ਨਿਸ਼ਚੈ ਕਰ ਆਪਣੀ ਜੀਤ ਕਰੋ, ਇਹ ਗੁਰੂ ਕੀ ਬਖਸ਼ਿਸ਼ ਨੂੰ ਨਾਲ ਲੈ ਕਰਕੇ ਜੰਗ ਦੇ ਵਿੱਚ ਉਤਰਦੇ ਹਨ। ਸੋ ਇੱਧਰ ਬਾਬਾ ਸੁੱਖਾ ਸਿੰਘ ਜੀ ਦੇ ਨਾਲ ਜਿਹੜੇ ਸਿੰਘ ਸੀ ਉਹ ਗਿਣਤੀ ਵਿੱਚ ਬਹੁਤ ਥੋੜੇ ਹਨ।
1: ਸੁੱਖਾ ਸਿੰਘ ਦਿਲ ਇਮ ਆਈ ਜਹ ਹੋਵੇ ਅਹਿਮਦ ਸ਼ਾਹ।
0: ਬਾਬਾ ਸੁੱਖਾ ਸਿੰਘ ਜੀ ਦੇ ਮਨ ਦੇ ਵਿੱਚ ਇਹ ਗੱਲ ਆਈ ਕਿ ਇਹਨਾਂ ਦਾ ਹੁਣ ਮੁਖੀ ਕੌਣ ਹੈ, ਸਰਦਾਰ ਕੌਣ ਹੈ? ਅਹਿਮਦ ਸ਼ਾਹ ਅਬਦਾਲੀ ਸੁਣਿਆ ਤਾਂ ਸੀ ਕਿ ਉਹ ਚੜ੍ਹਾਈ ਕਰਕੇ ਇੱਧਰ ਆਇਆ। ਵੇਖੋ ਕਿ ਸਿੰਘਾਂ ਨੇ ਜਦੋਂ ਵੀ ਤੋੜਨਾ ਚਾਹਿਆ ਟੀਸੀ ਵਾਲਾ ਬੇਰੀ ਤੋੜਨਾ ਚਾਹਿਆ, ਬਾਬਾ ਸੁੱਖਾ ਸਿੰਘ ਜੀ ਨੇ ਸੋਚਿਆ ਕਿ ਅਹਿਮਦ ਸ਼ਾਹ ਅਬਦਾਲੀ ਕਿੱਥੇ ਹੈ, ਉਹਦੇ ਤੱਕ ਪਹੁੰਚਣਾ ਚਾਹੀਦਾ ਹੈ।
1: ਤਿਸ ਸੋ ਹੱਥ ਮੈਂ ਜਾ ਕਰੋ ਜੇ ਕੋ ਦਏ ਬਤਾਏ,
0: ਮੈਂ ਜਾ ਕਰਕੇ ਅਹਿਮਦ ਸ਼ਾਹ ਅਬਦਾਲੀ ਨਾਲ ਦੋ ਹੱਥ ਕਰਾਂ, ਮੈਨੂੰ ਪਤਾ ਲੱਗ ਜਾਵੇ ਕਿ ਅਹਿਮਦ ਸ਼ਾਹ ਅਬਦਾਲੀ ਕਿੱਥੇ ਹੈ।
1: ਚੌਪਈ ਸੁੱਖਾ ਸਿੰਘ ਕਛ ਅੱਗੇ ਗਏ।
0: ਭਾਈ ਸੁੱਖਾ ਸਿੰਘ ਜੀ ਇਹ ਸੋਚ ਕੇ ਨਾ ਕਿ ਇਹਨਾਂ ਦੀਆਂ ਫੌਜਾਂ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਹੋਵੇਗਾ, ਮੈਂ ਉਹਦੇ ਤੱਕ ਪਹੁੰਚ ਜਾਵਾਂ ਤੇ ਉਹਦੇ ਨਾਲ ਦੋ ਹੱਥ ਕਰਾਂ, ਇਹ ਸੋਚ ਕੇ ਅੱਗੇ ਵਧੇ ਹਨ।
1: ਉਚਿਤ ਸ਼ਾਹੇ ਕਿਨ ਨਾਹੀ ਬਤਾਇਓ।
0: ਹੁਣ ਹਲੇ ਤਾਂ ਸ਼ਾਂਤਮਈ ਰਹਿ ਕੇ ਅੱਗੇ ਵਧੇ ਸਨ, ਕਿਉਂਕਿ ਪਹਿਲਾ ਦਸਤਾ ਪਿਛਾਂ ਮੁੜਿਆ, ਚੌਗਣੀ ਫੌਜ ਅੱਗੇ ਆਈ ਤੇ ਹਲੇ ਜੰਗ ਨਹੀਂ ਸੀ ਹੁਣ ਦੁਬਾਰਾ ਸ਼ੁਰੂ ਹੋਇਆ। ਭਾਈ ਸੁੱਖਾ ਸਿੰਘ ਅੱਗੇ ਵੱਧ ਰਹੇ ਸਨ ਤੇ ਉਹਨਾਂ ਦੀ ਜਿਹੜੀ ਬੋਲੀ ਸੀ ਉਹ ਪਸ਼ਤੋ ਸੀ ਤੇ ਇਹਨਾਂ ਨੂੰ ਆਪਸ ਵਿੱਚ ਕਹੀ ਹੋਈ ਗੱਲ ਸਮਝ ਨਹੀਂ ਸੀ ਪੈਂਦੀ। ਇੱਧਰ ਬਾਬਾ ਸੁੱਖਾ ਸਿੰਘ ਅੱਗੇ ਵਧੇ ਨੇ, ਆਪਸ ਵਿੱਚ ਕਹੀ ਹੋਈ ਗੱਲ ਇੱਕ ਦੂਜੇ ਨੂੰ ਸਮਝ ਨਹੀਂ ਸੀ ਲੱਗਦੀ।
1: ਸਮਝੇ ਨਹਿ ਕੋ ਤਿਸ ਕੀ ਬਾਤ,
0: ਇਸ ਕਰਕੇ ਇੱਕ ਦੂਜੇ ਦੀ ਗੱਲ ਇਹਨਾਂ ਨੂੰ ਸਮਝ ਨਹੀਂ ਸੀ ਲੱਗ ਰਹੀ।
1: ਗਰਦ ਗੁਬਾਰ ਹਵੈ ਪਰ ਗਈ ਰਾਤ।
0: ਪਰ ਜਿਸ ਤਰ੍ਹਾਂ ਚੌਗਣੀ ਫੌਜ ਅੱਗੇ ਵਧੀ ਹੈ ਨਾ, ਘੋੜਿਆਂ ਦੇ ਦਲ ਅੱਗੇ ਵਧੇ ਹਨ ਤੇ ਉਹਨਾਂ ਦੇ ਪੈੜਾਂ ਦੇ ਨਾਲ ਜਿਹੜੀ ਧੂੜ ਸੀ ਆਕਾਸ਼ ਵਿੱਚ ਉੱਡੀ ਹੈ ਤੇ ਜਦੋਂ ਆਕਾਸ਼ ਵੱਲ ਧੂੜ ਉੱਡੇ ਤੇ ਫਿਰ ਇਉਂ ਲੱਗਦਾ ਦਿਨੇ ਹੀ ਜਿਸ ਤਰ੍ਹਾਂ ਰਾਤ ਪੈ ਗਈ ਹੋਵੇ।
1: ਸਿੰਘ ਕੀ ਕਛ ਉਹਾਂ ਲੱਗੀ ਨਾ ਘਾਤ।
0: ਉਹ ਇਸ ਕਰਕੇ ਭਾਈ ਸੁੱਖਾ ਸਿੰਘ ਜੀ ਦਾ ਕੋਈ ਦਾਅ ਨਹੀਂ ਸੀ ਲੱਗਾ, ਇੱਕ ਤਾਂ ਧੂੜ ਬੜੀ ਉੱਡੀ ਹੈ, ਇੱਕ ਹੁਣ ਗਿਲਜੇ ਵੱਡੀ ਗਿਣਤੀ ਵਿੱਚ ਚੜ੍ਹਾਈ ਕਰਕੇ ਅੱਗੇ ਆਏ ਨੇ ਤੇ ਭਾਈ ਸੁੱਖਾ ਸਿੰਘ ਜੀ ਨੇ ਦੇਖਿਆ ਕਿ ਜੇ ਅਬਦਾਲੀ ਏਡਾ ਹੀ ਬਹਾਦਰ ਹੋਵੇਗਾ ਤੇ ਮੂਹਰੇ ਲੱਗ ਕੇ ਅੱਗੇ ਆਵੇਗਾ ਨਾ ਤੇ ਮੈਂ ਅਬਦਾਲੀ ਦੇ ਨਾਲ ਦੋ ਹੱਥ ਕਰਾਂ ਤੇ ਅਬਦਾਲੀ ਨੂੰ ਹੀ ਖਤਮ ਕਰ ਦਈਏ। ਇੰਨਾ ਚਾਅ ਸੀ ਤੇ ਇੰਨਾ ਹੌਸਲਾ। ਸਾਧ ਸੰਗਤ ਜਿਸ ਵੇਲੇ ਇੰਦਰਾ ਗਾਂਧੀ ਦਾ ਭੋਗ ਪਿਆ ਨਾ ਤੇ ਭਾਈ ਜਿੰਦਾ ਉਦਾਸ ਹੋ ਗਿਆ। ਮਾਤਾ ਨੇ ਪੁੱਛਿਆ ਸੀ, ਕਹਿੰਦੇ ਪੰਥ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਰਹੀ, ਭਾਈ ਜਿੰਦੇ ਦੀ ਉਦਾਸੀ ਦਾ ਕਾਰਨ ਇਹ ਸੀ। ਕਹਿੰਦੇ ਕਿ ਧਾਰਿਆ ਤੇ ਅਸੀਂ ਸੀ ਇਹਦਾ ਸੌਦਾ ਲਾਉਣਾ ਤੇ ਲਾ ਭਾਈ ਸਤਵੰਤ ਸਿੰਘ ਤੇ ਬੇਅੰਤ ਸਿੰਘ ਗਏ। ਇਸ ਕਰਕੇ ਜਦੋਂ ਵੀ ਤੋੜਨਾ ਚਾਹਿਆ ਟੀਸੀ ਵਾਲਾ ਬੇਰ ਹੀ ਤੋੜਿਆ। ਹੁਣ ਭਾਈ ਸੁੱਖਾ ਸਿੰਘ ਨੇ ਸੋਚਿਆ ਸੀ ਕਿ ਮੈਂ ਅਬਦਾਲੀ ਤੱਕ ਪਹੁੰਚ ਜਾਵਾਂ ਤੇ ਅਬਦਾਲੀ ਨਾਲ ਦੋ ਹੱਥ ਕਰਦੇ ਹਾਂ ਤੇ ਕੰਮ ਮੁਕਾਉਣੇ, ਆਪੇ ਫੌਜਾਂ ਪਿਛਾਂ ਪਰਤ ਜਾਣਗੀਆਂ। ਪਰ ਬਹੁਤੀ ਫੌਜ ਅੱਗੇ ਵਧਣ ਕਰਕੇ ਸਿੰਘਾਂ ਦੀ ਗਿਣਤੀ ਬਹੁਤ ਥੋੜੀ ਹੋਣ ਕਰਕੇ ਇਹਨਾਂ ਦਾ ਦਾਅ ਨਹੀਂ ਸੀ ਲੱਗਾ।
1: ਘਰੇ ਗਿਲਜਨ ਪਰ ਸਿੰਘ ਤਹਿ ਹਾਥ।
0: ਉਸ ਵੇਲੇ ਸਿੰਘਾਂ ਦੇ ਨਾਲ ਗਿਲਜਿਆਂ ਦੀ ਇੱਥੇ ਜੰਗ ਫਿਰ ਹੋ ਗਈ ਹੈ।
1: ਮਾਰ ਮਯੋ ਤਹਿ ਭਯੋ ਸ਼ਹੀਦ।
0: ਹੁਣ ਵੱਡੀ ਗਿਣਤੀ ਗਿਲਜਿਆਂ ਦੀ ਪਠਾਣਾਂ ਦੀ ਹੋਣ ਕਰਕੇ ਭਾਈ ਸੁੱਖਾ ਸਿੰਘ ਲੜਦੇ ਤਾਂ ਰਹੇ ਨੇ ਪਰ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਔਰ ਭਾਈ ਸੁੱਖਾ ਸਿੰਘ ਜੀ ਕਈਆਂ ਨੂੰ ਪਾਰ ਬੁਲਾ ਦਿੱਤਾ ਉਹਨਾਂ ਨੇ, ਫਿਰ ਕਈ ਵਾਰ ਉਹਨਾਂ ਦੇ ਸਰੀਰ ਤੇ ਲੱਗਣ ਕਰਕੇ ਸੁੱਖਾ ਸਿੰਘ ਮਾੜੀ ਕੰਬੋ ਕੇ ਇਸ ਜੰਗ ਦੇ ਵਿੱਚ ਬੀਰਗਤੀ ਨੂੰ ਪਾ ਗਏ, ਸ਼ਹੀਦੀ ਪਾ ਗਏ ਹਨ।
1: ਕਰੀ ਦੇਰ ਉਨ ਹੱਠ ਸੋ ਜੀਂਦ।
0: ਅਤੇ ਵਾਪਸ ਆਉਣ ਦੇ ਵਿੱਚ ਇਹਨਾਂ ਨੇ ਹੱਠ ਹੀ ਧਾਰ ਲਿਆ ਸੀ, ਜਿੱਦ ਕਰ ਲਈ ਸੀ ਭਾਈ ਸੁੱਖਾ ਸਿੰਘ ਨੇ ਕਿ ਅਸੀਂ ਪਿਛਾਂ ਨਹੀਂ ਪਰਤਣਾ। ਇਹਨਾਂ ਦੇ ਹੀ ਹੱਠ ਨੂੰ ਮੁੱਖ ਰੱਖ ਕੇ ਆਪਾਂ ਅਰਦਾਸ ਵਿੱਚ ਰੋਜ਼ ਇਹਨਾਂ ਨੂੰ ਯਾਦ ਕਰਦੇ ਹਾਂ ਨਾ, ਹੱਠੀਆਂ ਜਪੀਆਂ ਤਪੀਆਂ, ਇਹਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਸੂਰਮੇ ਦਾ ਵੀ ਇੱਕ ਹੱਠ ਹੀ ਹੁੰਦਾ ਹੈ। ਜਿਸ ਤਰ੍ਹਾਂ ਕਿਸੇ ਕੰਮ ਨੂੰ ਕੋਈ ਬੰਦਾ ਹੱਠ ਕਰ ਲੈਂਦਾ ਹੈ ਨਾ ਕਿ ਮੈਂ ਕਰਕੇ ਹੀ ਹੱਟਣਾ, ਸੂਰਮਾ ਹੱਠ ਧਾਰ ਲੈਂਦਾ ਕਿ ਨਹੀਂ ਮੈਂ ਬੀਰਗਤੀ ਨੂੰ ਹੀ ਪ੍ਰਾਪਤ ਕਰਨਾ, ਸ਼ਹੀਦੀ ਹੀ ਪ੍ਰਾਪਤ ਕਰਨੀ ਹੈ। ਸੋ ਇੱਥੇ ਭਾਈ ਸੁੱਖਾ ਸਿੰਘ ਜੀ ਦੀ ਇੱਥੇ ਸ਼ਹਾਦਤ ਹੋਈ ਰਾਵੀ ਦੇ ਕੰਢੇ ਹੀ।
1: ਦੋਹਰਾ ਸੁੱਖਾ ਸਿੰਘ ਉਹਾਂ ਮੋਇਓ, ਫੌਜ ਮੁੜੀ ਸੋ ਤਰਫ ਲਾਹੌਰ।
0: ਭਾਈ ਸੁੱਖਾ ਸਿੰਘ ਜੀ ਸ਼ਹੀਦ ਹੋ ਗਏ, ਬਾਕੀ ਜਿਹੜੇ ਸਿੰਘ ਬਚੇ ਸਨ ਉਹ ਲਾਹੌਰ ਵੱਲ ਵਾਪਸ ਮੁੜੇ ਹਨ।
1: ਅੱਗੇ ਸ਼ਲਕ ਲਾਹੌਰੀਅਨ, ਦਈ ਸਿੰਘਨ ਪਰ ਜੋਰ।
0: ਅੱਗੇ ਜਿਹੜੇ ਲਾਹੌਰੀਏ ਸਨ ਉਹ ਵੀ ਕਿਹੜੇ ਘੱਟ ਸਨ, ਇਧਰੋਂ ਲਾਹੌਰੀਆਂ ਨੇ ਸਿੰਘਾਂ ਦੇ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
1: ਚੌਪਈ ਜਬ ਤੋਂ ਵੱਲ ਸਿੰਘਨ ਭਈ ਮਾਰੀ।
0: ਜਦੋਂ ਦੋਵੇਂ ਪਾਸੇ ਸਿੰਘਾਂ ਨੂੰ ਮਾਰ ਪਈ, ਉਧਰੋਂ ਪਠਾਨ ਚੜ੍ਹਾਈ ਕਰਕੇ ਆ ਰਹੇ, ਇਧਰ ਤੁਰਕਾਂ ਨੇ ਵੀ ਸਿੰਘਾਂ ਦੇ ਉੱਪਰ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਨ੍ਹਾਂ ਦੀ ਇਹ ਮਦਾਦੇ ਆਏ ਸਨ।
1: ਤਬ ਖਾਲਸੇ ਕੋ ਭਈ ਖੁਆਰੀ।
0: ਰਤਨ ਸਿੰਘ ਜੀ ਲਿਖਦੇ ਨੇ ਖਾਲਸੇ ਦੀ ਇਸ ਸਮੇਂ ਬਹੁਤ ਖੁਆਰੀ ਹੋਈ ਹੈ।
1: ਤਬ ਖਾਲਸੋ ਆਏ ਡੇਰੇ ਅੜਾ।
0: ਫਿਰ ਸਿੰਘਾਂ ਨੇ ਜਿੱਥੇ ਵੀ ਇਹਨਾਂ ਨੂੰ ਡੇਰਾ ਮਿਲਿਆ ਉੱਥੇ ਇਹਨਾਂ ਨੇ ਆਪਣਾ ਡੇਰਾ ਕਰ ਲਿਆ, ਟਿਕਾਣਾ ਕਰ ਲਿਆ ਹੈ।
1: ਰਾਤ ਪਵਾਈ ਹੋ ਕੇ ਖੜਾ।
0: ਅਤੇ ਖਲੋ ਕਰਕੇ ਸੁਚੇਤ ਹੋ ਕਰਕੇ ਰਾਤ ਬਤੀਤ ਕੀਤੀ ਹੈ। ਤੁਸੀਂ ਆਪ ਹੀ ਦੇਖ ਲਓ, ਅੱਜ ਵੀ ਸਿੰਘ ਜਿਨ੍ਹਾਂ ਦੀ ਮਦਾਦੇ ਜਾਂਦੇ ਨੇ, ਉਲਟਾ ਹੁੰਦਾ ਕੀ ਹੈ, ਜਦੋਂ ਉਹਨਾਂ ਦਾ ਕੰਮ ਨਿਕਲ ਜਾਂਦਾ ਫਿਰ ਉਹ ਹੀ ਸਿੰਘਾਂ ਦੇ ਉੱਪਰ ਵਾਰ ਕਰਨ ਲੱਗ ਪੈਂਦੇ। ਆ ਹੁਣ ਸ਼ਬਦੀ ਵਾਰ ਵੀ ਉਹੀ ਲੋਕ ਕਰਦੇ ਨੇ ਨਾ ਜਿਨ੍ਹਾਂ ਦੀ ਮਦਾਦੇ ਸਿੰਘ ਖੜੇ ਨੇ, ਚਲੋ ਉਹਨਾਂ ਦਾ ਆਪਣਾ ਸੁਭਾਅ ਹੈ ਅਕਿਰਤ ਕਣ, ਪਰ ਗੁਰੂ ਕੇ ਖਾਲਸੇ ਦਾ ਸੁਭਾਅ ਐਸਾ ਹੈ ਜਿਹੜਾ ਸ਼ਰਨ ਵਿੱਚ ਆਉਂਦਾ ਉਹਦੀ ਰੱਖਿਆ ਵਾਸਤੇ ਆਪਾਂ ਵੀ ਵਾਰ ਦਿੰਦਾ ਹੈ। ਤੇ ਇੱਧਰ ਸਿੰਘਾਂ ਨੇ ਰਾਤ ਜਿਹੜੀ ਸੀ ਸੁਚੇਤ ਹੋ ਕਰਕੇ ਬਤੀਤ ਕੀਤੀ ਹੈ।
1: ਦੁਪਹਿਰਾ ਰਾਤ ਪੜੀ ਸਿੰਘ ਸਭਨ ਗਨ ਕੀਓ ਡੇਰੋ ਮਾਝੇ ਵੱਲ।
0: ਜਦੋਂ ਰਾਤ ਬਤੀਤ ਕੀਤੀ ਹੈ ਤੇ ਫਿਰ ਸਿੰਘਾਂ ਨੇ ਆਪਣਾ ਜਿਹੜਾ ਡੇਰਾ ਸੀ ਉਹ ਮਾਝੇ ਵੱਲ ਤੋਰ ਲਿਆ ਹੈ।
1: ਤੁਰਕ ਦੋ ਬੇਈਮਾਨ ਹੈ ਲੁੱਟ ਖਾਹੋ ਦੋਵਨ ਰਲ।
0: ਖਾਲਸੇ ਨੇ ਫਿਰ ਸਲਾਹ ਕੀਤੀ ਕਿ ਤੁਰਕ ਤਾਂ ਦੋਨੋਂ ਹੀ ਬੇਈਮਾਨ ਨੇ, ਇੱਧਰ ਵੀ ਤੁਰਕ ਉੱਧਰ ਵੀ ਤੁਰਕ, ਉਹ ਪਠਾਨ ਹੈ ਤਾਂ ਉਹ ਵੀ ਤੁਰਕ ਹੀ ਨੇ ਨਾ, ਇਹ ਦੋਨੋਂ ਬੇਈਮਾਨ ਹੀ ਹਨ। ਹੁਣ ਆਪਾਂ ਨੂੰ ਚਾਹੀਦਾ ਕਿ ਆਪਾਂ ਇਹਨਾਂ ਨੂੰ ਲੁੱਟ ਕੇ ਹੀ ਖਾਈਏ, ਕਿਉਂਕਿ ਇਹ ਦੇਸ਼ ਨੂੰ ਲੁੱਟ ਰਹੇ ਸਨ, ਲੋਕਾਂ ਨੂੰ ਲੁੱਟ ਰਹੇ ਨੇ। ਤੇ ਲੁਟੇਰਿਆਂ ਨੂੰ ਲੁੱਟਣਾ ਇਹ ਵੀ ਇੱਕ ਧਰਮ ਦਾ ਹੀ ਕੰਮ ਹੈ ਕਿ ਲੋੜਵੰਦ ਦੀ ਫਿਰ ਮਦਦ ਕਰਨੀ। ਸੋ ਇਸ ਕਰਕੇ ਹੁਣ ਆਪਾਂ ਨੂੰ ਇਹਨਾਂ ਦੇ ਅਧੀਨ ਨਹੀਂ ਰਹਿਣਾ ਚਾਹੀਦਾ। ਹਾਂ, ਕੇਵਲ ਮੀਰ ਮਨੂ ਤੋਂ ਜਗੀਰਾਂ ਲੈਣ ਵਾਸਤੇ ਨਹੀਂ ਸੀ ਗਏ, ਉਹਨੇ ਅਧੀਨਗੀ ਕਬੂਲੀ ਸੀ ਇਹਨਾਂ ਦੀ ਤੇ ਇਸ ਕਰਕੇ ਉਹਦੀ ਮਦਦ ਵਾਸਤੇ ਤੁਰੇ ਸਨ। ਬਾਕੀ ਤਾਂ ਖਾਲਸਾ ਖੁਦ ਖੁਦਾ ਹੈ। ਸੋ ਇਹ ਕਿਹੜਾ ਕਿਸੇ ਦੇ ਅਧੀਨ ਹੋ ਕਰਕੇ ਉਹਦੇ ਤੋਂ ਜਗੀਰਾਂ ਲੈਣ ਨੂੰ ਤਿਆਰ ਸਨ, ਤੇ ਜੇ ਜੰਗ ਉਹਦੇ ਵਾਸਤੇ ਲੜਨੇ ਨੇ ਤੇ ਫਿਰ ਆਪਣੇ ਵਾਸਤੇ ਵੀ ਲੜ ਹੀ ਸਕਦੇ ਨੇ। ਇਸ ਲਈ ਫੈਸਲਾ ਕਰ ਲਿਆ ਕਿ ਆਪਾਂ ਆਪਣੇ ਤਾਂ ਦੋਨੇ ਵੈਰੀ ਬਣੇ ਹਨ, ਤੁਰਕ ਵੀ ਤੇ ਪਠਾਨ ਵੀ, ਤੇ ਆਪਾਂ ਦੋਨਾਂ ਦੇ ਨਾਲ ਲੜਾਂਗੇ ਤੇ ਇਹਨਾਂ ਨੂੰ ਹੀ ਲੁੱਟਾਂਗੇ, ਲੁਟੇਰਿਆਂ ਨੂੰ।
1: ਬਿਕਰਮ 18 ਸਹਿਬ ਤੇ ਉੱਪਰ 10ਵੇਂ ਸਾਲ।
0: ਰਤਨ ਸਿੰਘ ਜੀ ਲਿਖਦੇ ਨੇ ਬਿਕਰਮੀ ਸੰਮਤ 1800 ਤੋਂ ਉੱਪਰ 10 ਸਾਲ ਬੀਤੇ ਨੇ, ਭਾਵ ਬਿਕਰਮੀ ਸੰਮਤ 1810 ਹੈ ਤੇ ਸੰਨ ਬਣਦਾ ਹੈ 1753। ਸੋ ਇਹ ਸਮਾਂ ਸੀ ਜਦੋਂ ਬਾਬਾ ਸੁੱਖਾ ਸਿੰਘ ਜੀ ਦੀ ਸ਼ਹਾਦਤ ਹੋਈ ਹੈ।
1: ਭਇਓ ਸ਼ਹੀਦ ਸੋ ਸੁੱਖਾ ਸਿੰਘ ਸ਼ਾਹੇ ਕਾਬਲੀ ਨਾਲ।
0: ਭਾਈ ਸੁੱਖਾ ਸਿੰਘ ਜੀ ਜਿਹੜੇ ਹਨ ਉਹ ਲਾਹੌਰ ਦੀ ਧਰਤੀ ਤੇ ਰਾਵੀ ਦੇ ਕੰਢੇ ਸ਼ਹੀਦ ਹੋ ਗਏ ਹਨ। ਸ਼ਾਦੀ ਜਿਹੜਾ ਬਾਗ ਸੀ ਉਹਦੇ ਨੇੜੇ ਹੀ।
1: ਸਿੰਘਨ ਕੋ ਔ ਤੁਰਕਨ ਕੋ ਕਰਨੋ ਭਲੋ ਨਾ ਜੋੜ।
0: ਹੁਣ ਸਿੰਘਾਂ ਦਾ ਤੇ ਤੁਰਕਾਂ ਦਾ ਇਹ ਜਿਹੜਾ ਹੈ ਉਹ ਜੋੜ ਬਣਾ ਕਰਕੇ ਇਹਨਾਂ ਦਾ ਭਲਾ ਨਹੀਂ ਹੁੰਦਾ, ਇਹ ਕੁਦਰਤੀ ਹੈ।
1: ਤਬ ਹੀ ਵਿਧ ਖੋਟੀ ਭਵੈ ਦੇਵੈ ਚੰਡੀ ਤੋੜ।
0: ਜਦੋਂ ਵੀ ਇਹਨਾਂ ਦੀ ਆਪਸੀ ਮਿਲਾਪ ਹੋਣ ਲੱਗਦਾ ਕੁਦਰਤ ਵੱਲੋਂ ਹੀ ਕਹਿੰਦੇ ਚੰਡੀ ਇਹਨਾਂ ਦੇ ਮਿਲਾਪ ਨੂੰ ਤੋੜ ਦਿੰਦੀ, ਭਾਵ ਇਹਨਾਂ ਦੇ ਆਪਸੀ ਜੰਗ ਹੋਣੇ ਸ਼ੁਰੂ ਹੋ ਜਾਂਦੇ ਨੇ, ਤੇ ਜੰਗ ਚੰਡੀ ਦੇ ਨਾਲ ਹੀ ਹੁੰਦੇ, ਤਲਵਾਰ ਦੇ ਨਾਲ ਹੀ ਹੁੰਦੇ ਨੇ। ਇਸ ਕਰਕੇ ਕੁਦਰਤ ਵੱਲੋਂ ਹੀ, ਕਿਉਂਕਿ ਸਿੰਘ ਭਲਾ ਕਰਨ ਵਾਸਤੇ ਤੁਰਦੇ ਨੇ ਤੇ ਤੁਰਕਾਂ ਨੇ ਤਾਂ ਕਰਨਾ ਹੀ, ਲਾਲਚ ਲੋਭ ਹੈ, ਇਸ ਕਰਕੇ ਇਹਨਾਂ ਦੀ ਆਪਸੀ ਕਦੇ ਵੀ ਜਿਹੜੀ ਸੰਧੀ ਸੀ ਉਹ ਹੋ ਨਹੀਂ ਸਕੀ। ਹੁਣ ਵੀ ਐਸਾ ਹੀ ਸਮਾਂ ਹੈ। ਸੋ ਜਿਹੜੇ ਲੋਕਾਂ ਦਾ ਰਾਜ ਹੈ ਉਹਨਾਂ ਲੋਕਾਂ ਦੇ ਰਾਜ ਦੇ ਵਿੱਚ ਅਤਿਆਚਾਰ ਜ਼ੁਲਮ ਹੋਣ ਕਰਕੇ ਸਿੰਘਾਂ ਦੀ ਉਹਨਾਂ ਦੇ ਨਾਲ ਬਣ ਨਹੀਂ ਆਉਂਦੀ। ਸੋ ਸਵਾਲ ਕਰਨ ਵਾਲੇ ਕਰਦੇ ਕਹਿੰਦੇ ਜਦੋਂ ਦਾ ਪੰਥ ਸਾਜਿਆ ਹੁਣ ਤੱਕ ਅਨੇਕਾਂ ਹੀ ਸ਼ਹਾਦਤਾਂ ਹੋ ਚੁੱਕੀਆਂ ਨੇ, ਸੋ ਦਿਨ ਥੋੜ੍ਹੇ ਪੈ ਜਾਂਦੇ ਨੇ, ਜੇ ਆਪਾਂ ਸ਼ਹੀਦੀ ਦਿਹਾੜੇ ਦੇਖੀਏ ਨਾ ਤੇ ਕੋਈ ਵੀ ਸਾਲ ਵਿੱਚ ਐਸਾ ਦਿਨ ਨਹੀਂ ਜਦੋਂ ਪੰਥ ਦੇ ਵਿੱਚ ਸ਼ਹੀਦ ਨਾ ਹੋਇਆ ਹੋਵੇ। ਪਰ ਕੀ ਅੱਗੇ ਇਹ ਸ਼ਹੀਦੀਆਂ ਜਾਰੀ ਰਹਿਣਗੀਆਂ? ਜੇ ਆਪਾਂ ਗੁਰੂ ਕੇ ਬਚਨਾਂ ਵੱਲ ਦੇਖਦੇ ਹਾਂ ਤੇ ਮਹਾਰਾਜ ਜੀ ਦੇ ਬਚਨ ਹਨ, ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਸੋ ਇਹਨਾਂ ਨੇ ਜ਼ੁਲਮ ਸਹਿਣਾ ਨਹੀਂ, ਅਤਿਆਚਾਰ ਕਿਸੇ ਤੇ ਹੁੰਦਿਆਂ ਇਹ ਦੇਖ ਨਹੀਂ ਸਕਦੇ, ਇਸ ਕਰਕੇ ਉੱਥੇ ਖਲੋ ਜਾਂਦੇ ਨੇ ਡਟ ਕੇ, ਤੇ ਇਹਨਾਂ ਦੇ ਨਾਲ ਫਿਰ ਜੰਗ ਹੋਣ ਕਰਕੇ ਸ਼ਹਾਦਤਾਂ ਤਾਂ ਲਿਖੀਆਂ ਹੀ ਹੋਈਆਂ ਭਾਗਾਂ ਦੇ ਵਿੱਚ, ਪਰ ਇਹ ਵੀ ਵੱਡਿਆਂ ਭਾਗਾਂ ਵਾਲਿਆਂ ਦੇ ਹਿੱਸੇ ਆਈਆਂ ਨੇ। ਸੋ ਇੱਧਰ ਜੇ ਕੋਈ ਇਹ ਜਿਹੜਾ ਆਪਸੀ ਜਿਹੜਾ ਤੁਰਕਾਂ ਦੇ ਨਾਲ ਮਿਲਾਪ ਸੀ ਉਹ ਨਹੀਂ ਬਣ ਆਇਆ, ਕੁਦਰਤ ਵੱਲੋਂ ਹੀ ਇਹ ਜਿਹੜਾ ਸੰਧੀ ਹੋਣ ਲੱਗਦੀ ਤੇ ਟੁੱਟ ਜਾਂਦੀ ਸੀ।
1: ਦੋਹਰਾ ਜੇ ਕੋ ਆਖੇ ਪ੍ਰਸ਼ਨ ਯਹਿ ਫਿਰ ਆਗੇ ਸ਼ਾਹੀ ਕਿਆ ਕੀਨ।
0: ਰਤਨ ਸਿੰਘ ਜੀ ਲਿਖਦੇ ਨੇ ਕਿ ਜੇ ਕੋਈ ਹੁਣੇ ਪ੍ਰਸ਼ਨ ਕਰੇ ਕਿ ਅੱਗੋਂ ਅਹਿਮਦ ਸ਼ਾਹ ਅਬਦਾਲੀ ਉਹਨੇ ਕੀ ਕੀਤਾ, ਕਿ ਉਹਨੇ ਚੜ੍ਹਾਈ ਕਰਕੇ ਜਦੋਂ ਪੰਜਾਬ ਵੱਲ ਆਇਆ ਸੀ ਫਿਰ ਉਹਦਾ ਕੀ ਹੋਇਆ?
1: ਲਾਹੌਰ ਟੁੱਟੀ ਕਹਿ ਨਾ ਟੁੱਟੀ ਉਤਰ ਚਾਹੀਏ ਤਿਸ ਦੀਨ।
0: ਉਹਨੇ ਲਾਹੌਰ ਨੂੰ ਸਰ ਕੀਤਾ ਕਿ ਨਹੀਂ ਕੀਤਾ, ਇਹ ਛੱਡ ਕੇ ਚਲਾ ਗਿਆ, ਇਹ ਗੱਲ ਦਾ ਤੇ ਹੁਣ ਉੱਤਰ ਚਾਹੁੰਦੇ ਹੀ ਨਾ ਸਾਰੇ ਕਿ ਬਣਿਆ ਕੀ। ਅਹਿਮਦ ਸ਼ਾਹ ਭਾਈ ਸੁੱਖਾ ਸਿੰਘ ਜੀ ਦੀ ਤਾਂ ਸ਼ਹਾਦਤ ਹੋ ਗਈ ਹੈ ਤੇ ਉਹ ਉਹਨਾਂ ਦੀਆਂ ਫੌਜਾਂ ਲਾਹੌਰ ਵੱਲ ਵਧੀਆਂ ਹਨ, ਪੰਜਾਬ ਦੇ ਵਿੱਚ ਆਈਆਂ ਨੇ, ਤੇ ਫਿਰ ਕੀ ਲਾਹੌਰ ਸਰ ਹੋਇਆ ਹੈ ਕਿ ਨਹੀਂ ਹੋਇਆ?
1: ਉਸੀ ਹੰਗਾਮੇ ਮੈਂ ਮੋਇਓ ਕੌੜਾ ਮਲ ਦੀਵਾਨ।
0: ਇਸੇ ਜੰਗ ਦੇ ਵਿੱਚ ਜਿਹੜੇ ਸਹਿਜਧਾਰੀ ਸਿੱਖ ਸਨ ਦੀਵਾਨ ਕੌੜਾ ਮਲ ਜੀ, ਨੌਕਰੀ ਭਾਵੇਂ ਤੁਰਕਾਂ ਦੀ ਕਰਦੇ ਸੀ ਪਰ ਹਮਦਰਦੀ ਗੁਰੂ ਕੇ ਖਾਲਸੇ ਨਾਲ ਰੱਖਦੇ ਸਨ। ਇਸੇ ਜੰਗ ਦੇ ਵਿੱਚ ਦੀਵਾਨ ਕੌੜਾ ਮੱਲ ਜੀ ਵੀ ਸ਼ਹੀਦੀ ਪਾ ਗਏ, ਸੋ ਇਸ ਜੰਗ ਦੇ ਵਿੱਚ ਉਹ ਵੀ ਵੀਰ ਗਤੀ ਨੂੰ ਪਾ ਗਏ ਸਨ।
1: ਸਾਥ ਸੰਗਤ ਸਿੰਘ ਆਉ ਰਾਜਾ ਜੈਜੂਵਾਨ,
0: ਤੇ ਫਿਰ ਸੰਗਤ ਸਿੰਘ ਜੀ ਤੇ ਇੱਕ ਰਾਜਾ ਜੈਜੂਵਾਨ ਹੋਇਆ, ਉਹ ਵੀ ਦੀਵਾਨ ਕੌੜਾ ਮੱਲ ਦੇ ਨਾਲ ਹੀ ਸਨ ਤੇ ਇਹ ਵੀ ਇਸ ਜੰਗ ਦੇ ਵਿੱਚ ਖਤਮ ਹੋਏ ਸਨ।
1: ਚੌਪਈ ਕਈ ਮਹੀਨੇ ਲੜਤੇ ਭਏ,
0: ਇਸ ਤਰ੍ਹਾਂ ਜੰਗ ਕਰਦਿਆਂ ਕਈ ਮਹੀਨੇ ਬੀਤ ਗਏ।
1: ਨਹਿ ਦਿੱਲੀਓ ਕੋ ਮਦਦ ਆਏ,
0: ਹੁਣ ਮੀਰ ਮੰਨੂ ਦੀ ਦਿੱਲੀਓ ਤੇ ਕੋਈ ਮਦਦ ਆਈ ਹੀ ਨਾ, ਔਰ ਆਉਣੀ ਵੀ ਕਿਸ ਤਰ੍ਹਾਂ ਸੀ, ਕਿਉਂਕਿ ਦਿੱਲੀ ਪਠਾਣਾ ਦਾ ਡਰ ਹੀ ਇੰਨਾ ਪਿਆ ਹੋਇਆ ਸੀ ਕਿ ਦਿੱਲੀ ਵੱਲੋਂ ਕੋਈ ਵੀ ਮਦਦ ਮੀਰ ਮੰਨੂ ਦੇ ਲਈ ਤੁਰਕਾਂ ਵੱਲੋਂ ਨਹੀਂ ਭੇਜੀ ਗਈ।
1: ਤੁਰਤ ਰੋਹੇਲੇ ਰੌਲਾ ਪਾਇਆ,
0: ਅਤੇ ਬੜੀ ਛੇਤੀ ਨਾਲ ਰੋਹੇਲੇ ਜਿਹੜਾ ਦਿੱਲੀ ਦਾ ਰਾਜ ਚਾਹੁੰਦਾ ਸੀ ਉਹਨੇ ਰੌਲਾ ਪਾ ਦਿੱਤਾ।
1: ਮੀਰ ਮੰਨੂ ਇਮਸ਼ਾਹ ਹੀ ਹਰਾਇਆ,
0: ਅਤੇ ਮੀਰ ਮੰਨੂ ਨੂੰ ਇੱਧਰ ਅਬਦਾਲੀ ਦੀਆਂ ਫੌਜਾਂ ਨੇ ਹਰਾ ਦਿੱਤਾ ਹੈ।
1: ਹੱਥ ਬੰਦ ਗਲ ਕਪੜੋ ਪਾਏ,
0: ਹੁਣ ਮੀਰ ਮੰਨੂ ਜਿਹੜਾ ਸੀ ਉਹ ਬੜਾ ਹੁਸ਼ਿਆਰ ਸੀ, ਚਲਾਕ ਸੀ, ਤੇ ਮੀਰ ਮੰਨੂ ਨੇ ਨਾ ਹੱਥ ਬੰਨ ਲਏ ਤੇ ਆਪ ਹੀ ਆ ਹੱਥ ਕੜੀਆਂ ਲਾ ਲਈਆਂ ਤੇ ਗਲ ਦੇ ਵਿੱਚ ਸੰਗਲ ਪਾ ਲਿਆ, ਜਿਸ ਤਰ੍ਹਾਂ ਕਿਸੇ ਦੋਸ਼ੀ ਨੂੰ ਪੇਸ਼ ਕਰੀਦਾ ਹੈ ਨਾ। ਮੀਰ ਮੰਨੂ ਆਪੇ ਹੀ ਅਧੀਨਗੀ ਕਬੂਲ ਗਿਆ ਉਹਦੀ, ਅਹਿਮਦ ਸ਼ਾਹ ਅਬਦਾਲੀ ਦੀ। ਹੁਣ ਭਾਈ ਸੁੱਖਾ ਸਿੰਘ ਕਿੱਡੇ ਬਹਾਦਰ ਅੱਗੇ ਹੋ ਕਰਕੇ ਦੋ ਹੱਥ ਕੀਤੇ, ਅੰਤ ਵੀਰ ਗਤੀ ਨੂੰ ਪਾ ਗਏ, ਕਿਉਂਕਿ ਸੂਰਮਾ ਰਣ ਤੱਤੇ ਵਿੱਚ ਜੂਝਦਾ ਹੋਇਆ ਪੁਰਜਾ ਪੁਰਜਾ ਤੇ ਕੱਟ ਮਰਦਾ ਹੈ, ਪਰ ਇਸ ਤਰ੍ਹਾਂ ਕਿਸੇ ਦੀ ਅਧੀਨਗੀ ਨਹੀਂ ਕਬੂਲਦਾ। ਹੁਣ ਮੀਰ ਮੰਨੂ ਨੇ ਕੀ ਕੀਤਾ, ਇਹਨਾਂ ਨੂੰ ਤਾਂ ਕੇਵਲ ਸੂਬੇਦਾਰੀ ਚਾਹੀਦੀ ਸੀ, ਤੇ ਜਦੋਂ ਕੁਝ ਮਹੀਨੇ ਜੰਗ ਹੁੰਦੀ ਰਹੀ, ਤੁਰਕਾਂ ਦੀ ਫੌਜ ਪਠਾਣਾ ਨਾਲ ਲੜਦੀ ਰਹੀ, ਪਰ ਅਖੀਰ ਮੀਰ ਮੰਨੂ ਨੇ ਆਪੇ ਹੀ ਹੱਥ ਬੰਨ ਲਏ ਤੇ ਗਲ ਦੇ ਵਿੱਚ ਸੰਗਲ ਪਾ ਲਿਆ, ਅਧੀਨ ਹੋ ਕਰਕੇ ਇਹ ਚੱਲ ਕੇ ਅਹਿਮਦ ਸ਼ਾਹ ਅਬਦਾਲੀ ਦੇ ਕੋਲ ਆ ਗਿਆ।
1: ਨੱਠ ਨਾ ਗਇਓ ਮਿਲ ਪਇਓ ਸ਼ਾਹੇ,
0: ਇਹ ਨੱਠਿਆ ਵੀ ਨਹੀਂ ਕਿਉਂਕਿ ਚਲਾਕ ਸੀ, ਤੇ ਬਾਦਸ਼ਾਹ ਨੂੰ ਆ ਕਰਕੇ, ਅਹਿਮਦ ਸ਼ਾਹ ਅਬਦਾਲੀ ਨੂੰ ਆ ਕਰਕੇ ਮਿਲਿਆ ਹੈ।
1: 50 ਲੱਖ ਰੁਪਈਏ ਲਇਓ ਉਨ ਮਨ,
0: ਹੁਣ ਜਿਹੜਾ ਅਬਦਾਲੀ ਸੀ ਜਦੋਂ ਉਹਦੇ ਪੈਰਾਂ ਤੇ ਜਾ ਪਿਆ ਨਾ ਮੀਰ ਮੰਨੂ, ਤੇ ਮੀਰ ਮੰਨੂ ਨੂੰ ਉਸ ਵੇਲੇ ਅਬਦਾਲੀ ਨੇ ਸਜ਼ਾ ਦੇਣੀ ਚਾਹੀ, ਤੇ ਮੀਰ ਮੰਨੂ ਕਹਿਣ ਲੱਗਾ ਕਿ ਦੇਖ ਜੇ ਤਾਂ ਤੂੰ ਕਸਾਈ ਹੈ ਤੇ ਮੈਨੂੰ ਖਤਮ ਕਰ ਦੇ। ਜਦੋਂ ਇਹਨੂੰ ਪੁੱਛਿਆ ਗਿਆ ਹੁਣ ਤੇਰੇ ਨਾਲ ਕੀ ਸਲੂਕ ਹੋਵੇ, ਤੇ ਹੁਸ਼ਿਆਰ ਬੜਾ ਸੀ ਨਾ, ਕਹਿੰਦਾ ਜੇ ਤੂੰ ਕਸਾਈ ਹੈ ਤੇ ਮੈਨੂੰ ਮਾਰ ਦੇ, ਤੇ ਜੇ ਤੂੰ ਵਪਾਰੀ ਹੈ ਤੇ ਫਿਰ ਮੈਨੂੰ ਵੇਚ ਦੇ, ਤੇ ਜੇ ਤੂੰ ਬਾਦਸ਼ਾਹ ਹੈ ਤੇ ਫਿਰ ਮੈਨੂੰ ਰਹਿਮ ਕਰ ਦੇ ਮੇਰੇ ਤੇ, ਕਿਉਂਕਿ ਬਾਦਸ਼ਾਹ ਦਾ ਦਰਿਆ ਦਿਲ ਹੁੰਦਾ ਹੈ। ਇਹ ਗੱਲ ਸੁਣ ਕੇ ਅਬਦਾਲੀ ਖੁਸ਼ ਹੋ ਗਿਆ, ਕਿਉਂਕਿ ਗੱਲ ਹੀ ਇਹਨੇ ਐਸੀ ਕੀਤੀ ਸੀ। ਫਿਰ ਅਬਦਾਲੀ ਨੇ ਕਿਹਾ ਕਿ ਤੂੰ ਸਾਡੇ ਵੱਲੋਂ ਇਹ ਸੂਬੇਦਾਰੀ ਸੰਭਾਲ, ਤੇ ਪਹਿਲਾਂ 50 ਲੱਖ ਰੁਪਈਆ ਰੋਜ਼ਾਨਾ, ਪਰ ਉਦੋਂ ਤਾਂ ਪੈਸਾ ਦਿੱਤਾ ਨਹੀਂ ਸੀ ਜਾਣਾ, ਇਹਨੇ ਪ੍ਰਣ ਕਰ ਲਿਆ ਕਿ ਜੇ ਤੂੰ ਮੈਨੂੰ ਆਪਣੇ ਵੱਲੋਂ ਸੂਬੇਦਾਰੀ ਦੇਣਾ ਪੰਜਾਬ ਦੀ ਲਾਹੌਰ ਦੀ, ਤੇ ਫਿਰ ਮੈਂ ਜਿੰਨਾ ਵੀ ਹਰਜਾਨਾ ਇਕੱਠਾ ਹੋਵੇਗਾ ਤੈਨੂੰ ਮੈਂ ਉਤਾਰਾਂਗਾ, 50 ਲੱਖ ਰੁਪਈਆ ਇਹਨੇ ਮੰਨਿਆ ਹੈ ਤਾਰਨਾ।
1: ਫਿਰ ਸ਼ਾਹ ਬਹਾਇਓ ਕਰ ਆਪਨ,
0: ਫਿਰ ਅਬਦਾਲੀ ਨੇ ਆਪਣੇ ਵੱਲੋਂ ਇਹਨੂੰ ਸੂਬੇਦਾਰ ਬਣਾ ਕਰਕੇ ਮੀਰ ਮੰਨੂ ਨੂੰ ਬਿਠਾਇਆ ਹੈ। ਇਸ ਕਰਕੇ ਮੀਰ ਮੰਨੂ ਨੇ ਕਈ ਵਾਰ ਸਿੰਘਾਂ ਦੇ ਉੱਤੇ ਅਤਿਆਚਾਰ ਜ਼ੁਲਮ ਕੀਤਾ ਹੈ, ਜਦੋਂ ਤਾਂ ਲੋੜ ਹੁੰਦੀ ਸੀ ਇਹ ਖਾਲਸੇ ਦੀ ਸ਼ਰਨ ਆ ਜਾਂਦਾ, ਤੇ ਜਦੋਂ ਇਹਦਾ ਕੰਮ ਨਿਕਲ ਜਾਂਦਾ ਸੀ ਫਿਰ ਤੁਰਕਾਂ ਦੇ ਨਾਲ ਜਾਂ ਪਠਾਣਾ ਦੇ ਵੱਲ ਹੁੰਦਾ ਸੀ। ਹੁਣ ਤੁਰਕਾਂ ਦੀ ਅਧੀਨਗੀ ਛੱਡ ਕੇ ਮੀਰ ਮੰਨੂ ਜਿਹੜਾ ਸੀ ਉਹ ਪਠਾਣਾ ਦੀ ਅਧੀਨਗੀ ਕਰਨ ਲੱਗ ਗਿਆ।
1: ਲਾਹੌਰ ਜਿੱਤ ਦਿੱਲੀ ਜਿੱਤ ਲਈ,
0: ਪਹਿਲਾਂ ਲਾਹੌਰ ਜਿੱਤੇ ਅਬਦਾਲੀ ਦੀਆਂ ਫੌਜਾਂ ਨੇ, ਫਿਰ ਅੱਗੇ ਸਰਹੰਦ ਫਤਿਹ ਕਰਕੇ ਤੇ ਦਿੱਲੀ ਚੜ੍ਹਾਈ ਕੀਤੀ। ਕੇਵਲ ਪੰਜਾਬ ਨੂੰ ਹੀ ਜਿੱਤਣਾ ਔਖਾ ਹੁੰਦਾ ਸੀ, ਬਾਕੀ ਤਾਂ ਦਿੱਲੀ ਤੱਕ ਫੌਜਾਂ ਤੇ ਆਪੇ ਹੀ ਪਹੁੰਚ ਜਾਂਦੀਆਂ ਸਨ, ਉਧਰੋਂ ਅੱਗੇ ਕਿਹਨੇ ਲੜਨਾ ਹੈ। ਪੰਜਾਬ ਦੇ ਵਿੱਚ ਹੀ ਇਹ ਇੱਕ ਤਾਂ ਤੁਰਕਾਂ ਦਾ ਰਾਜ ਹੋਣ ਕਰਕੇ, ਦੂਜਾ ਡਰ ਹੁੰਦਾ ਸੀ ਗੁਰੂ ਕੇ ਖਾਲਸੇ ਦਾ, ਇਹ ਨਾ ਉੱਪਰ ਚੜ੍ਹਾਈ ਕਰਕੇ ਪੈ ਜਾਣ, ਤੇ ਜਦੋਂ ਪੰਜਾਬ ਜਿੱਤਿਆ ਗਿਆ ਫਿਰ ਸਰਹੰਦ ਤੋਂ ਹੁੰਦਿਆਂ ਹੋਇਆਂ ਦਿੱਲੀ ਨੂੰ ਜਾ ਕਰਕੇ ਸਰ ਕਰ ਲਿਆ ਅਬਦਾਲੀ ਦੀਆਂ ਫੌਜਾਂ ਨੇ।
1: ਖਾਨ ਨਜੀਬ ਕੋ ਦਿੱਲੀ ਦਈ,
0: ਜਿਹੜਾ ਨਜੀਬ ਖਾਂ ਪਠਾਣ ਸੀ ਉਹਨੂੰ ਦਿੱਲੀ ਦਾ ਉੱਥੇ ਬਾਦਸ਼ਾਹ ਬਣਾਇਆ।
1: ਬਹਾਇਓ ਉਨਕਰ ਆਪਣ ਵਜ਼ੀਰ,
0: ਆਪਣਾ ਵਜ਼ੀਰ ਬਣਾ ਕਰਕੇ ਦਿੱਲੀ ਜਿਹੜਾ ਸੀ ਇਹਨਾਂ ਨੇ ਉਹਨੂੰ ਬਿਠਾ ਦਿੱਤਾ ਹੈ।
1: ਸ਼ਾਹੀ ਮੁਗਲਨ ਕੀ ਭਈ ਦਿੱਲੀਓਂ ਤਗੀਰ,
0: ਤੇ ਜਿਹੜੇ ਤੁਰਕਾਂ ਦੇ ਉੱਥੇ ਬੈਠੇ ਹੋਏ ਬਾਦਸ਼ਾਹ ਸਨ ਉੱਥੋਂ ਫਿਰ ਉਹਨਾਂ ਦੀ ਖੁਆਰੀ ਹੋਈ, ਉਹਨਾਂ ਨੂੰ ਭੱਜਣਾ ਪਿਆ ਤੁਰਕਾਂ ਨੂੰ ਦਿੱਲੀ ਦਾ ਰਾਜ ਛੱਡ ਕੇ।
1: ਦੋਹਰਾ ਇਸ ਦਿੱਲੀ ਪ੍ਰਚਾਵਣੋ ਉੱਠਿਓ ਥੋ ਬਹੁਤੀ ਵਾਰ,
0: ਤੇ ਇਸ ਦਿੱਲੀ ਨੂੰ ਸਾਰ ਕਰਨ ਵਾਸਤੇ ਕਈ ਵਾਰੀ ਇਹਦੇ ਤੇ ਚੜ੍ਹਾਈ ਚੜ੍ਹਾਈ ਕਰਕੇ ਆਉਂਦੇ ਰਹੇ, ਕਦੇ ਤੁਰਕ ਆਉਂਦੇ ਰਹੇ, ਕਦੇ ਪਠਾਣ ਆਉਂਦੇ ਰਹੇ। ਬਾਣੀ ਵਿੱਚ ਵੀ ਇਹ ਬਚਨ ਲਿਖਿਆ, ਮੁਗਲ ਪਠਾਣਾ ਭਈ ਲੜਾਈ, ਮੁਗਲਾਂ ਦੀ ਅਤੇ ਪਠਾਣਾਂ ਦੀ, ਇਹਨਾਂ ਤੁਰਕਾਂ ਦੀ ਪਠਾਣਾਂ ਦੀ ਕਈ ਵਾਰੀ ਜੰਗ ਹੋਈ। ਇਹਦੇ ਵਿੱਚ ਸਿੰਘਾਂ ਦਾ ਵੀ ਦਾਅ ਲੱਗਦਾ ਰਿਹਾ, ਕਿਉਂਕਿ ਸਿੰਘ ਲੜਨ ਦੇ ਵਿੱਚ ਬੜੇ ਬਹਾਦਰ ਸਨ। ਅਤੇ ਫਿਰ ਇੱਧਰੋਂ ਕਈ ਵਾਰੀ ਦਿੱਲੀ ਸਿੰਘਾਂ ਨੇ ਵੀ ਜਿੱਤੀ ਹੈ, ਸੋ ਇਸ ਕਰਕੇ ਦਿੱਲੀ ਦੇ ਉੱਪਰ ਕਈ ਵਾਰੀ ਚੜ੍ਹਾਈ ਹੋਈ ਹੈ।
1: ਦੱਖਣੀ ਔਬਡ ਪੱਛਮੀ ਲਰਮਰ ਭਏ ਖੁਵਾਰ,
0: ਕਈ ਵਾਰੀ ਦੱਖਣ ਵਾਲੇ ਪਾਸਿਓਂ ਜ਼ੋਰ ਪੈ ਜਾਂਦਾ ਸੀ ਅਤੇ ਦੱਖਣੀ ਜਿਹੜੇ ਸਨ ਮਰਹੱਟੇ ਉਹ ਕਰਦੇ ਸੀ ਤੁਰਕਾਂ ਦੀ ਮਦਦ, ਅਤੇ ਇੱਧਰ ਪੱਛੋਂ ਵੱਲੋਂ ਫਿਰ ਪਠਾਣ ਚੜ੍ਹਾਈ ਕਰਕੇ ਆਉਂਦੇ ਸਨ। ਇਸ ਤਰ੍ਹਾਂ ਇਹਨਾਂ ਦੇ ਆਪਸ ਵਿੱਚ ਕਈ ਵਾਰੀ ਜੰਗ ਹੋਏ ਹਨ, ਤੁਰਕਾਂ ਦੇ ਤੇ ਪਠਾਣਾਂ ਦੇ।
1: ਹੁਤੋ ਜੋ ਚੌਥੋ ਮੁਗਲ ਸੋ ਦਿੱਲੀ ਕੋ ਜੋ ਵਜ਼ੀਰ,
0: ਜਿਹੜਾ ਤੁਰਕਾਂ ਦਾ ਚੌਥਾ ਵਜ਼ੀਰ ਸੀ, ਸੋ ਜਿਹੜਾ ਦਿੱਲੀ ਦੇ ਵਿੱਚ ਬੈਠਾ ਹੋਇਆ ਸੀ,
1: ਸੋ ਨਠ ਮਰਹਟਨ ਪੈ ਗਯੋ ਦਿੱਲੀਓ ਹੋਏ ਤਗੀਰ,
0: ਜਦੋਂ ਪਠਾਣਾਂ ਦੀ ਫੌਜ ਦਿੱਲੀ ਪਹੁੰਚ ਗਈ ਤੇ ਉਹ ਦਿੱਲੀ ਛੱਡ ਕੇ ਤੇ ਦੱਖਣ ਵੱਲ ਮਰਹੱਟਿਆਂ ਦੇ ਕੋਲ ਚਲਾ ਗਿਆ।
1: ਨਾਮ ਗਾਜ ਦੀ ਸੋ ਕਹਾਇਆ,
0: ਹਾਂ ਫਿਰ ਉਹ ਗਾਜ ਦੀ ਖਾਂ ਉਹਦਾ ਨਾਮ ਹੈ, ਸੋ ਇਸ ਤਰ੍ਹਾਂ ਲਿਖਿਆ ਹੈ।
1: ਅਲਕਾਬ ਪਤਸ਼ਾਹ ਬੰਦਰਾ ਪਾਇਆ,
0: ਤੇ ਉਸ ਵੇਲੇ ਜਦੋਂ ਉਹ ਮਰਹੱਟਿਆਂ ਦੇ ਕੋਲ ਪਹੁੰਚ ਗਿਆ ਹੈ ਤੇ ਮਰਹੱਟਿਆਂ ਨੇ ਵੀ ਉਹਦਾ ਸਨਮਾਨ ਕੀਤਾ, ਕਿਉਂਕਿ ਮਰਹੱਟਿਆਂ ਦੀ ਦੱਖਣੀਆਂ ਦੀ ਉਹ ਮਦਦ ਕਰਦਾ ਸੀ, ਇਸ ਕਰਕੇ ਮਰਹੱਟਿਆਂ ਨੇ ਉਹਦਾ ਆਉਣ ਤੇ ਸਵਾਗਤ ਕੀਤਾ ਹੈ।
1: ਮਲਾਰ ਮਰਹੱਟੇ ਸੋ ਦੋਸਤੀ ਲਾਈ,
0: ਜਿਹੜੇ ਮਰਹੱਟੇ ਮਲਾਰ ਸਨ, ਸੋ ਇਹਨਾਂ ਕੋਲ ਵੀ 2.5 ਲੱਖ ਫੌਜ ਸੀ, ਉਹਨਾਂ ਦੇ ਨਾਲ ਜਾ ਕਰਕੇ ਤੁਰਕਾਂ ਨੇ ਦੋਸਤੀ ਕਰ ਲਈ।
1: ਜਾ ਬੈਠੋ ਸੋ ਤਿਸਕੇ ਪਾਈ,
0: ਤੇ ਮਰਹੱਟਿਆਂ ਦੇ ਕੋਲ ਜਾ ਕੇ ਉਹਨਾਂ ਦੀ ਸ਼ਰਨ ਲੈ ਕੇ ਬੈਠ ਗਿਆ।
1: ਕਈ ਬਰਸ ਸੋ ਉਹਾਂ ਰਹਿਓ,
0: ਕਈ ਸਾਲ ਪਠਾਣਾਂ ਦਾ ਰਾਜ ਰਿਹਾ ਦਿੱਲੀ ਦੇ ਉੱਪਰ, ਤੇ ਕਿਉਂਕਿ ਕਈ ਵਾਰੀ ਦਿੱਲੀ ਤੇ ਚੜ੍ਹਾਈ ਹੋਈ, ਸੋ ਤੁਰਕਾਂ ਤੋਂ ਬਾਅਦ ਔਰੰਗਜ਼ੇਬ ਤੋਂ ਬਾਅਦ ਬਹਾਦਰ ਸ਼ਾਹ ਨੇ ਕੁਝ ਸਮਾਂ ਰਾਜ ਕੀਤਾ, ਫਿਰ ਫਰਕਸ਼ੀਰ ਦਾ ਰਾਜ ਵੀ ਰਿਹਾ, ਫਿਰ ਮੁਹੰਮਦ ਸ਼ਾਹ ਰੰਗੀਲਾ ਔਰੰਗਜ਼ੇਬ ਦਾ ਦੋਹਤਾ ਸੀ, ਤੇ ਇਹ 35 ਸਾਲ ਇਹਦਾ ਰਾਜ ਦਿੱਲੀ ਦੇ ਉੱਪਰ ਰਿਹਾ ਹੈ। ਹੈ ਤਾਂ ਇਹ ਸ਼ਰਾਬੀ ਕਬਾਬੀ ਅਯਾਸ਼ ਕਿਸਮ ਦਾ ਇਨਸਾਨ ਸੀ। ਕਹਿੰਦੇ ਇੱਕ ਵਾਰ ਇਹਨੇ 35 ਸਾਲ ਉੱਥੇ ਰਾਜ ਰੱਖਿਆ, ਪਰ ਸਿੰਘਾਂ ਨੂੰ ਕਿਸੇ ਤਰ੍ਹਾਂ ਤੰਗ ਨਹੀਂ ਸੀ ਕੀਤਾ। ਉਹ ਕਿਉਂ, ਇੱਕ ਘਟਨਾ ਸੁਣਨ ਨੂੰ ਮਿਲਦੀ ਹੈ ਕਿ ਇੱਕ ਵਾਰ ਆ ਜਿਹੜੇ ਤਮਾਸ਼ਾ ਦਿਖਾਉਣ ਵਾਲੇ ਆਉਂਦੇ ਨੇ ਭੰਡ, ਉਹਨਾਂ ਨੂੰ ਮੁਹੰਮਦ ਸ਼ਾਹ ਰੰਗੀਲੇ ਨੇ ਕਿਹਾ ਸੀ ਕਿ ਤੁਸੀਂ ਸਾਨੂੰ ਸਿੰਘਾਂ ਦੀ ਰੀਸ ਕਰਕੇ ਦੱਸੋ, ਕਿਉਂਕਿ ਨਕਲ ਲਾਉਣ ਦੇ ਵਿੱਚ ਬੜੇ ਹੁਸ਼ਿਆਰ ਹੁੰਦੇ ਨੇ। ਅਤੇ ਇਹਨਾਂ ਭੰਡਾਂ ਨੇ ਸਿੰਘਾਂ ਵਾਂਗੂ ਨਾ ਉਹ ਨੀਲੇ ਚਿੱਟੇ ਪਹਿਲਾਂ ਪੁਸ਼ਾਕੇ ਪਾ ਲਏ, ਤੇ ਘੋੜੇ ਜਿਹੜੇ ਸਨ ਉਹ ਕੋਈ ਬਹੁਤੇ ਤਕੜੇ ਨਹੀਂ, ਉਹ ਮੰਗਵਾਏ ਤੇ ਉਹਨਾਂ ਨੂੰ ਪਿੱਛੋਂ ਧੱਕਾ ਲਾਉਂਦੇ ਸਨ, ਤੇ ਕਹਿੰਦੇ ਸਨ ਇਹ ਘੋੜੇ ਥੱਕਣ ਵਾਲੇ ਨਹੀਂ ਨੇ। ਤੇ ਫਿਰ ਇਹਨਾਂ ਨੇ ਜਾ ਕਰਕੇ ਮੁਹੰਮਦ ਸ਼ਾਹ ਰੰਗੀਲੇ ਦੇ ਸਾਹਮਣੇ ਉਹ ਖਾਲਸੇ ਦੀ ਨਕਲ ਹੀ ਦਿਖਾ ਰਹੇ ਸਨ, ਸੁਨਹਿਰਾ ਸਰੋਤਰ ਰੱਖ ਕੇ ਤੇ ਰਗੜੇ ਲਾਏ, ਤੇ ਫਿਰ ਜਿਹੜਾ ਨੁਗਦਾ ਸੀ ਉਹ ਮੁਹੰਮਦ ਸ਼ਾਹ ਰੰਗੀਲੇ ਵੱਲ ਸੁੱਟਿਆ ਸਲੋਕ ਪੜ੍ਹ ਕੇ। ਤੇ ਫਿਰ ਉਸ ਵੇਲੇ ਗੁੱਸਾ ਉਹਨੇ ਕੀ ਕਰਨਾ ਸੀ, ਆਪ ਹੀ ਉਹਨੇ ਕਿਹਾ ਸੀ ਕਿ ਮੈਨੂੰ ਖਾਲਸੇ ਦੀ ਨਕਲ ਦੱਸੋ। ਔਰ ਜਦੋਂ ਦੇਗਾਂ ਲਾ ਕਰਕੇ ਫਿਰ ਅਕਾਲ ਅਕਾਲ ਦੇ ਜਕਾਰੇ ਲਾਉਣ ਲੱਗੇ, ਤੇ ਫਿਰ ਆਪਸ ਵਿੱਚ ਉਹਨਾਂ ਨੇ ਨਕਲੀ ਜੰਗ ਕਰਕੇ ਦੱਸਣਾ ਸੀ, ਇੱਕ ਪਾਸੇ ਤੁਰਕਾਂ ਦੀ ਫੌਜ ਬਣਾ ਲਈ, ਇੱਕ ਪਾਸੇ ਸਿੰਘਾਂ ਦੀ ਫੌਜ ਤਿਆਰ ਕੀਤੀ ਹੈ। ਔਰ ਇੱਧਰੋਂ ਫਿਰ ਇਹਨੇ ਇਹ ਉਹ ਭਾਵੇਂ ਪੁਸ਼ਾਕੇ ਨਕਲੀ ਹੀ ਪਾਏ ਸਨ, ਪਰ ਜਦੋਂ ਜਕਾਰੇ ਲਾਏ ਨਾ ਉਹਨਾਂ ਭੰਡਾਂ ਨੇ ਖਾਲਸੇ ਦੀ ਨਕਲ ਦੱਸਣ ਵਾਸਤੇ, ਫਿਰ ਉਹ ਜਕਾਰਿਆਂ ਦੇ ਵਿੱਚ ਇੰਨਾ ਕੁ ਬੀ ਰਸ ਉਹਨਾਂ ਦੇ ਅੰਦਰ ਭਰ ਗਿਆ ਕਿ ਉਹ ਜੰਗ ਤਾਂ ਕੇਵਲ ਨਕਲੀ ਦੱਸਣੀ ਸੀ ਪਰ ਲਹੂ ਲੁਹਾਨ ਕਰ ਸੁੱਟੇ ਜਿਹੜੇ ਦੂਜੇ ਪਠਾਣ ਤੁਰਕ ਤਿਆਰ ਕੀਤੇ ਸਨ। ਉਸ ਵੇਲੇ ਮੁਹੰਮਦ ਸ਼ਾਹ ਰੰਗੀਲਾ ਡਰ ਗਿਆ, ਕਹਿੰਦਾ ਹਲੇ ਤਾਂ ਭੰਡਾਂ ਨੇ ਨਕਲ ਕਰਕੇ ਦੱਸੀ ਹੈ, ਤੇ ਜੇ ਕਿਤੇ ਅਸਲੀ ਖਾਲਸੇ ਨਾਲ ਮੁਕਾਬਲਾ ਹੋ ਗਿਆ ਤੇ ਫੌਜਾਂ ਦਾ ਬਣੇਗਾ ਕੀ। ਫਿਰ ਉਸ ਵੇਲੇ ਉਹਨੇ ਧਾਰ ਲਿਆ ਸੀ ਕਿ ਆਪਾਂ ਪੰਜਾਬ ਵੱਲ ਮੂੰਹ ਹੀ ਨਹੀਂ ਕਰਨਾ। 35 ਸਾਲ ਮੁਹੰਮਦ ਸ਼ਾਹ ਰੰਗੀਲਾ ਰਿਹਾ, ਪਰ ਉਹਨੇ ਪੰਜਾਬ ਵੱਲ, ਗੁਰੂ ਕੇ ਖਾਲਸੇ ਵੱਲ ਇੱਧਰ ਨਹੀਂ ਸੀ ਚੜ੍ਹਾਈ ਕੀਤੀ। ਸੋ ਇੱਧਰ ਹੁਣ ਜਿਹੜੇ ਤੁਰਕ ਭੱਜੇ ਹਨ, ਉਹਨਾਂ ਤੁਰਕਾਂ ਨੇ ਜਾ ਕਰਕੇ ਮਰਹੱਟਿਆਂ ਤੋਂ ਸਹਾਰਾ ਲਿਆ ਹੈ। ਤੇ ਫਿਰ ਕਿੱਥੇ ਪੰਕਤੀ, ਹਾਂਜੀ, ਉਸ ਵੇਲੇ ਕਈ ਬਰਸ ਸੋ ਊਹਾਂ ਰਹਿਓ, ਕਈ ਸਾਲ ਤੁਰਕ ਜਿਹੜੇ ਸਨ ਉਹ ਮਰਹੱਟਿਆਂ ਦੇ ਕੋਲ ਹੀ ਰਹੇ। ਤਿਹ ਪਾਤਸ਼ਾਹ ਉਹਨ ਚਾਉਨੋ ਚਯੋ, ਹੁਣ ਚਾਹੁੰਦੇ ਸਨ ਤੁਰਕ, ਉਹਨਾਂ ਨੂੰ ਵੀ ਚਾਅ ਚੜਿਆ ਕਿ ਆਪਾਂ ਫਿਰ ਚੱਲੀਏ। ਰਾਜ ਤਾਂ ਰਾਜ ਹੀ ਹੁੰਦਾ, ਇਹ ਵੀ ਇੱਕ ਸੱਤਾ ਦਾ ਨਸ਼ਾ ਹੀ ਹੁੰਦਾ। ਉਦੋਂ ਥੋੜ੍ਹਾ ਜਿਹਾ ਸਮਾਂ ਬੀਤਿਆ ਤੇ ਫਿਰ ਅੰਦਰੋਂ ਹੌਲ ਜਿਹੇ ਉੱਠਣ ਲੱਗੇ ਕਿ ਆਪਣਾ ਤੇ ਰਾਜ ਹੁੰਦਾ ਸੀ, ਇਸ ਕਰਕੇ ਤੁਰਕਾਂ ਨੇ ਫਿਰ ਚਾਹਿਆ ਕਿ ਆਪਾਂ ਜਾ ਕਰਕੇ ਦਿੱਲੀ ਰਾਜ ਸੰਭਾਲੀਏ।
1: ਲੱਖ ਟਕਾ ਅਨੁਕੂਚ ਠਹਿਰਾਇਓ,
0: ਇਹਨਾਂ ਤੁਰਕਾਂ ਨੇ ਲੱਖ ਟਕਾ ਜਿਹੜਾ ਸੀ ਉਹ ਦੇਣਾ ਮੰਨਿਆ ਮਰਹੱਟਿਆਂ ਨੂੰ ਕਿ 1,00,000 ਨੂੰ ਪੈਸਾ ਤਾਂ ਬਥੇਰਾ ਸੀ, ਪਹਿਲਾਂ ਦਿੱਲੀ ਰਾਜ ਕੀਤਾ ਸੀ, ਹੁਣ ਪਠਾਣਾ ਦਾ ਰਾਜ ਹੋਣ ਕਰਕੇ ਤੁਰਕਾਂ ਨੇ ਦਿੱਲੀ ਛੱਡੀ ਸੀ, 1,00,000 ਟਕਾ ਜਿਹੜਾ ਸੀ ਉਹ ਮਰਹੱਟਿਆਂ ਨੂੰ ਦੇਣਾ ਮੰਨਿਆ ਹੈ।
1: 25,000 ਜਹਾਂ ਡੇਰਾ ਲਾਇਓ,
0: ਤੇ 25,000 ਟਕਾ ਜਿੱਥੇ ਤੁਸੀਂ ਡੇਰਾ ਕਰੋਗੇ ਉੱਥੇ ਤੁਰਕਾਂ ਨੇ ਕਿਹਾ ਕਿ ਮਰਹੱਟਿਆਂ ਨੂੰ ਤੁਹਾਨੂੰ ਦੇਵਾਂਗੇ ਰਸਤਾਂ ਬਸਤਾਂ ਵਾਸਤੇ, ਤੁਹਾਡੇ ਭੋਜਨ ਪ੍ਰਸ਼ਾਦੇ ਦੇ ਲਈ 25,000 ਟਕਾ ਅਸੀਂ ਉੱਥੇ ਦੇਵਾਂਗੇ ਜਿੱਥੇ ਤੁਹਾਡੀਆਂ ਫੌਜਾਂ ਰਸਤੇ ਵਿੱਚ ਉਤਰਨ ਗਈਆਂ।
1: ਇਸੀ ਭਾਂਤ ਉਹਨ ਦਿੱਲੀ ਛੁਡਾਈ।
0: ਇਸ ਤਰ੍ਹਾਂ ਫਿਰ ਮਰਹੱਟਿਆਂ ਦੀ ਮਦਾਦੇ ਤੁਰਕਾਂ ਨੇ ਦਿੱਲੀ ਪਹੁੰਚ ਕਰਕੇ ਤੇ ਪਠਾਣਾ ਤੋਂ ਦਿੱਲੀ ਛੁਡਾ ਲਈ ਹੈ ਨਜੀਬ ਖਾਂ ਤੋਂ।
1: ਰੋਹੇਲਾ ਦਿੱਲੀਓਂ ਗਇਓ ਪਰਾਈ,
0: ਜਿਹੜਾ ਨਜੀਬ ਖਾਂ ਰੋਹੇਲਾ ਸੀ ਜਿਹਨੂੰ ਅਹਿਮਦ ਸ਼ਾਹ ਅਬਦਾਲੀ ਨੇ ਬਿਠਾਇਆ ਸੀ, ਤੇ ਜਦੋਂ ਤੁਰਕਾਂ ਦੀ ਚੜ੍ਹਾਈ ਹੋਈ, ਤੁਰਕਾਂ ਦਾ ਜ਼ੋਰ ਪਿਆ ਮਰਹੱਟਿਆਂ ਦੀ ਫੌਜ ਦੇ ਨਾਲ, ਤੇ ਇਹ ਜਿਹੜਾ ਨਜੀਬ ਖਾਂ ਰੋਹੇਲਾ ਸੀ ਇਹਨੂੰ ਭਜਾ ਦਿੱਤਾ।
1: ਨਜੀਬ ਗੜੇ ਜਾ ਨਸੀਬਾ ਵੜਾ,
0: ਇਹ ਜਿਹੜਾ ਨਜੀਬ ਖਾਂ ਸੀ, ਇਹ ਨਜੀਬਗੜ ਇੱਕ ਕਿਲਾ ਹੈ ਸਹਾਰਨਪੁਰ ਦੇ ਨੇੜੇ, ਉੱਥੇ ਜਾ ਕਰਕੇ ਵੜ ਗਿਆ, ਲੁਕ ਗਿਆ।
1: ਮਰਹੱਟੇ ਡੇਰਾ ਆਏ ਦਿੱਲੀ ਕਰਾ,
0: ਔਰ ਮਰਹੱਟਿਆਂ ਨੇ ਆ ਕਰਕੇ ਫਿਰ ਦਿੱਲੀ ਡੇਰਾ ਕੀਤਾ ਹੈ, ਤੁਰਕਾਂ ਦਾ ਰਾਜ ਫਿਰ ਉਹਨਾਂ ਨੇ ਬਹਾਲ ਕੀਤਾ।
1: ਦੋਹਰਾ ਮਲਾਰ ਰਾਗੋ ਦੋਏ ਸੀਧੀਏ,
0: ਹਾਂ ਇੱਕ ਮਲਾਰ ਰਾਓ ਤੇ ਰਾਗੋ ਰਾਓ ਇਹ ਦੋਨੇ ਸੰਬੰਧੀ ਸਨ।
1: ਔ ਤੁੱਕੋ ਹੁਲਕਰ ਥੋਏ,
0: ਇਹ ਹੁਲਕਰ ਤੁੱਕੇ ਮਰਹੱਟੇ ਸਨ।
1: ਆਏ ਦਿੱਲੀ ਬਹੁਤ ਦਿਨ ਰਹੇ,
0: ਇਹ ਵੀ ਦਿੱਲੀ ਚੜ੍ਹਾਈ ਕਰਕੇ ਤੁਰਕਾਂ ਦੇ ਨਾਲ ਆਏ ਸਨ ਤੇ ਬਹੁਤਾ ਸਮਾਂ ਦਿੱਲੀ ਰਹੇ ਹਨ।
1: ਅੱਗੇ ਚੜ੍ਹੇ ਨਾ ਕੋਈ,
0: ਪਰ ਦਿੱਲੀ ਇਹ ਰੁਕੇ ਹਨ ਤੁਰਕਾਂ ਦੇ ਨਾਲ ਤੇ ਅੱਗੇ ਨਹੀਂ ਸੀ ਵਧੇ, ਪੰਜਾਬ ਵੱਲ ਚੜ੍ਹਾਈ ਨਹੀਂ ਸੀ ਕੀਤੀ। ਕਿਉਂ? ਕਿਉਂਕਿ ਇੱਕ ਪਾਸੇ ਤਾਂ ਚਲੋ ਪਠਾਣਾ ਦੀ ਫੌਜ ਸੀ ਇੱਧਰ, ਪਰ ਬਹੁਤਾ ਡਰ ਇਹਨਾਂ ਨੂੰ ਗੁਰੂ ਕੇ ਖਾਲਸੇ ਦਾ ਸੀ, ਇਸ ਕਰਕੇ ਇਹਨਾਂ ਨੇ ਇੱਧਰ ਦਿੱਲੀ ਤੋਂ ਅੱਗੇ ਪੰਜਾਬ ਵੱਲ ਨਹੀਂ ਚੜ੍ਹਾਈ ਕੀਤੀ। ਔਰ ਮਰਹੱਟਿਆਂ ਦੀ ਮਦਾਦੇ ਫਿਰ ਤੁਰਕਾਂ ਦਾ ਰਾਜ ਫਿਰ ਬਹਾਲ ਹੋਇਆ, ਪਰ ਉਸ ਤੋਂ ਬਾਅਦ ਫਿਰ ਪਠਾਣਾ ਦੀ ਚੜ੍ਹਾਈ ਹੁੰਦੀ ਹੈ, ਔਰ ਪਠਾਣਾ ਨੇ ਫਿਰ ਦਿੱਲੀ 'ਤੇ ਰਾਜ ਕਰਨਾ। ਫਿਰ ਮੀਰ ਮੰਨੂ ਦਾ ਕੀ ਹੋਇਆ ਅੱਗੇ, ਉਸ ਦਾ ਅੰਤ ਕਿਸ ਤਰ੍ਹਾਂ ਹੋਇਆ ਹੈ, ਔਰ ਗੁਰੂ ਕੇ ਖਾਲਸੇ ਦੇ ਨਾਲ ਫਿਰ ਕਿਸ ਤਰ੍ਹਾਂ ਸੰਧੀ ਹੋਈ ਦੀਨਾ ਬੇਗ ਦੀ, ਇਹ ਵਿਚਾਰਾਂ ਅੱਗੇ ਆਉਣੀਆਂ ਹਨ। ਸੋ ਆਉਂਦੇ ਦੀਵਾਨਾਂ 'ਚ ਸਰਵਣ ਕਰਾਂਗੇ। ਨਿਯਤ ਕੀਤਾ ਸਮਾਂ ਸਮਾਪਤੀ ਵੱਲ ਇਸ਼ਾਰਾ ਕਰ ਰਿਹਾ, ਸੋ ਇੰਨੀਆਂ ਕੁ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਮੁਆਫ਼ੀ ਦੇਣੀ ਅੱਗੇ ਵਾਸਤੇ ਅਸੀਸ ਦੇਣੀ। ਆਓ ਗੁਰਸੰਗਤ ਜੀ, ਬਹੁਤ ਹੀ ਸਨਮਾਨਯੋਗ ਪੰਥ ਦੇ ਮਹਾਨ ਵਿਦਵਾਨ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਤਖ਼ਤ ਸ਼੍ਰੀ ਦਮਦਮਾ ਸਾਹਿਬ ਸਾਹਮਣੇ ਕੀ ਤਲਵੰਡੀ, ਉਹਨਾਂ ਪਾਸੋਂ ਆਪਾਂ ਗੁਰਮਤਿ ਵਿਚਾਰਾਂ ਸਰਵਣ ਕਰਨੀਆਂ ਨੇ। ਦੋ ਪੰਕਤੀਆਂ ਸਰਵਣ ਕਰੋ। ਫਤਿਹ ਬੁਲਾਈਏ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵਡਭਾਗੇ ਹਾਂ ਆਪਾਂ ਸਾਰੇ ਹੀ ਜਿਨ੍ਹਾਂ ਨੂੰ ਸਤਸੰਗਤ ਕਰਨ ਦੀਆਂ ਸੁਭਾਗੀਆਂ ਵਡਭਾਗੀਆਂ ਘੜੀਆਂ ਨਸੀਬ ਹੋਈਆਂ ਨੇ। ਆਪ ਜੀ ਦੁਨਿਆਵੀ ਕੰਮਾਂ ਕਾਰਾਂ 'ਚੋਂ ਸਮਾਂ ਕੱਢ ਕੇ ਦੂਰੋਂ ਨੇੜਿਓਂ ਚੱਲ ਕੇ ਪਾਵਨ ਅਸਥਾਨ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਜੀ ਦੇ ਸੁੰਦਰ ਅਸਥਾਨਾਂ 'ਤੇ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਪ੍ਰਤੱਖ ਅਤੇ ਸਮਰੱਥ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਮੁਕੱਦਸ ਚਰਨਾਂ ਦੇ ਵਿੱਚ ਜੁੜ ਬੈਠ ਕਰਕੇ ਸੋਦਾ ਰਹਿਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਉਪਰੰਤ ਕੀਰਤਨ ਮਹਾਨ ਵਿਦਵਾਨਾਂ ਪਾਸੋਂ ਗੁਰਦੁਆਰਾ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਮੁੱਖ ਕਥਾਵਾਚਕ ਸਤਿਕਾਰਯੋਗ ਗਿਆਨੀ ਹਰਮਿੱਤਰ ਸਿੰਘ ਜੀ ਤਿੰਨਾਂ ਪਾਸੋਂ ਖਾਲਸੇ ਪੰਥ ਦਾ ਇਤਿਹਾਸ ਪ੍ਰਾਚੀਨ ਪੰਥ ਪ੍ਰਕਾਸ਼ ਦੀ ਇਤਿਹਾਸਕ ਕਥਾ ਸਰਵਣ ਕਰ ਰਹੇ ਸੀ। ਬਹੁਤ ਸੋਹਣੇ ਤਰੀਕੇ ਦੇ ਨਾਲ ਭਾਈ ਸਾਹਿਬ ਜੀ ਨੇ ਵਿਆਖਿਆ ਕੀਤੀ ਹੈ। ਸੋ ਉਪਰੰਤ ਆਪ ਜੀ ਨੇ ਜੋ ਸ਼ਬਦ ਸਰਵਣ ਕੀਤਾ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਮੁਬਾਰਕ ਰਸਨਾ ਚੋਂ ਨਾਜ਼ਲ ਹੋਈ ਪਾਵਨ ਬਾਣੀ ਥਿੱਤੀ ਗੌੜੀ ਦਾ ਪਹਿਲਾ ਬੰਦ ਹੈ, ਕਿਉਂਕਿ ਆਪਣੇ ਕੋਲ ਚੰਦ ਕੁ ਦਿਨ ਨੇ। ਕੋਸ਼ਿਸ਼ ਕਰਾਂਗੇ, ਆਪਾਂ ਯਤਨ ਕਰਾਂਗੇ ਇਸ ਪਾਵਨ ਬਾਣੀ ਦੀ ਵਿਚਾਰ ਸਾਂਝੀ ਕੀਤੀ ਜਾਏ। ਭਾਵੇਂ ਕਿ ਹੁਕਮਨਾਮਾ ਸਾਹਿਬ ਜੀ ਦੀ ਵਿਆਖਿਆ ਅੰਮ੍ਰਿਤ ਵੇਲੇ ਆਪ ਜੀ ਸਰਵਣ ਕਰਦੇ ਹੋ, ਭਾਈ ਗੁਰਦਾਸ ਸਾਹਿਬ ਜੀ ਦੀ ਮਹਾਨ ਪਾਵਨ ਰਚਨਾ ਕਵਿਤ ਸਵਈਆਂ ਦੀ ਵਿਚਾਰ ਦਿਨ ਦੇ ਦੀਵਾਨਾਂ ਦੇ ਵਿੱਚ ਹੁੰਦੀ ਹੈ, ਇਤਿਹਾਸ ਦੀ ਲੜੀਵਾਰ ਕਥਾ ਰੋਜ਼ ਆਪ ਜੀ ਉਹਦਾ ਆਨੰਦ ਮਾਣਦੇ ਹੋ ਸ਼ਾਮਾਂ ਵੇਲੇ। ਪਰ ਇਹ ਜੋ ਬਾਣੀ ਹੈ 15 ਕੁ ਦਿਨਾਂ ਦੇ ਵਿੱਚ ਆਪਾਂ ਨੇ ਇਹਨੂੰ ਵਿਚਾਰਨਾ, ਮਕਸਦ ਇੱਕੋ ਹੀ ਹੈ ਵੀ ਅਸੀਂ ਬਹੁਤ ਸਾਰੇ ਲੋਕ ਹਾਲੇ ਵੀ ਦਿਨਾਂ ਦੇ ਜੋ ਮਾੜੇ ਚੰਗੇ ਭਰਮ ਨੇ, ਤਿੱਥਾਂ ਦੇ ਜੋ ਸਾਡੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਭਰਮ ਨੇ ਵੀ ਆਹ ਤਿੱਥ ਚੰਗੀ ਹੈ ਆਹ ਤਿੱਥ ਮਾੜੀ ਹੈ। ਵੱਡੀ ਪੱਧਰ 'ਤੇ ਮੀਡੀਆ ਦਾ ਜ਼ਮਾਨਾ, TV ਚੈਨਲਾਂ 'ਤੇ ਜੋਤਸ਼ੀ ਬੈਠੇ ਨੇ, ਵੱਡੇ ਵੱਡੇ ਜੋਤਸ਼ੀਆਂ ਨੇ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕੀਤਾ ਹੋਇਆ ਹੈ। ਬੜੀ ਵੱਡੀ ਗਿਣਤੀ ਦੇ ਵਿੱਚ ਉਹ ਲੋਕਾਂ ਨੂੰ ਇਸ ਚੱਕਰ ਦੇ ਵਿੱਚ ਪਾ ਰਹੇ ਨੇ, ਇਸ ਭੰਬਲ ਭੂਸੇ ਵਿੱਚ ਪਾ ਰਹੇ ਨੇ ਵੀ ਤੁਸੀਂ ਕੋਈ ਕੰਮ ਆਰੰਭ ਕਰਨਾ ਇਸ ਤਿੱਥ ਨੂੰ ਕੀਤਾ ਜਾਏ, ਆਹ ਵਾਰ ਦਾ ਧਿਆਨ ਰੱਖਿਆ ਜਾਏ। ਜੇ ਤੁਸੀਂ ਇਸ ਤਿਥੀ ਨੂੰ, ਇਸ ਤਾਰੀਖ ਨੂੰ, ਇਸ ਵਾਰ ਨੂੰ ਆਪਣੇ ਕੰਮ ਦੀ ਪ੍ਰਾਰੰਭਤਾ ਕਰਦੇ ਹੋ, ਤੁਹਾਡੇ ਕੰਮ ਦੇ ਵਿੱਚ ਇੰਨਾ ਤੁਹਾਨੂੰ ਲਾਭ ਹੋ ਸਕਦਾ ਹੈ। ਜੇ ਤੁਸੀਂ ਇਸ ਤਿੱਥ ਨੂੰ ਜਾਂ ਇਸ ਵਾਰ ਨੂੰ ਕੰਮ ਪ੍ਰਾਰੰਭ ਕਰਦੇ ਹੋ, ਤੁਹਾਨੂੰ ਇਸ ਤਰ੍ਹਾਂ ਲੌਸ ਹੋ ਸਕਦਾ, ਇਤਨਾ ਘਾਟਾ ਪੈ ਸਕਦਾ। ਤੇ ਇਸ ਤਰ੍ਹਾਂ ਦੇ ਭਰਮ ਜਾਲ ਦੇ ਵਿੱਚ ਬਹੁਤ

ਭਾਵ ਹੇਠ ਆ ਕੇ ਜਾਂ ਇਹਦਾ ਕੋਈ ਹੋਰ ਵੀ ਰੀਜ਼ਨ ਹੋ ਸਕਦਾ, ਕਾਰਨ ਹੋ ਸਕਦਾ ਗੁਰਮੁਖੋ, ਪਰ ਵੇਖਣ ਵਿੱਚ ਇਹ ਆ ਰਿਹਾ ਵੀ ਸਿੱਖਾਂ ਦੇ ਵਿੱਚ ਵੀ ਵੱਡੀ ਪੱਧਰ ਤੇ ਜਦੋਂ ਕਿਸੇ ਕੰਮ ਦੀ ਪ੍ਰਾਰੰਭਤਾ ਹੋਣੀ ਹੈ ਜੋਤਸ਼ੀਆਂ ਦੇ ਕੋਲੋਂ ਪੁੱਛਿਆ ਜਾਂਦਾ, ਅਖੌਤੀ ਸਿਆਣਿਆਂ ਤੋਂ ਪੁੱਛਿਆ ਜਾਂਦਾ, ਮਹੂਰਤ ਕਢਵਾਏ ਜਾਂਦੇ ਨੇ, ਸ਼ੁਭ ਅਸ਼ੁਭ ਦੀ ਵਿਚਾਰ ਕੀਤੀ ਜਾਂਦੀ ਹੈ, ਦਿਨਾਂ ਦੀ ਵਾਰਾਂ ਦੀ ਵਿਚਾਰ ਕੀਤੀ ਜਾਂਦੀ ਹੈ, ਬਹੁਤ ਸਾਰੇ ਕੰਮ ਪੋਸਟਪੋਨ ਹੁੰਦੇ ਨੇ, ਬਹੁਤ ਸਾਰੇ ਕੰਮ ਸਮੇਂ ਤੋਂ ਐਡਵਾਂਸ ਕੀਤੇ ਜਾਂਦੇ ਨੇ ਜਿਹਦੇ ਨਾਲ ਗੁਰੂ ਦੀ ਨਾਰਾਜ਼ਗੀ ਹੈ। ਕੋਸ਼ਿਸ਼ ਕਰਾਂਗੇ ਆਪਾਂ ਸਤਿਗੁਰੂ ਕਿਰਪਾ ਕਰਨ ਸਾਡੇ ਤੁਹਾਡੇ ਆਪਣੇ ਸਾਰਿਆਂ ਤੇ, ਜਿਹੜੀ ਮਹਾਰਾਜ ਜੀ ਨੇ ਪਾਵਨ ਬਾਣੀ ਦੇ ਅੰਦਰ ਸਾਨੂੰ ਬਾਣੀ ਬਖਸ਼ੀ ਹੈ, ਤਿੱਥਾਂ ਦੇ ਅਕੋਰਡਿੰਗ ਹੈ, ਜਿਵੇਂ ਰੁੱਤਾਂ ਦੇ ਨਾਲ ਬਾਣੀ ਹੈ, ਫਿਰ ਬਾਰਾਂ ਮਾਹ ਬਾਰਾਂ ਮਹੀਨਿਆਂ ਦੇ ਪ੍ਰਥਾ ਅਸੀਂ ਬਾਣੀ ਪੜ੍ਹਦੇ ਹਾਂ ਸੰਗਰਾਂਦ ਵਾਲੇ ਦਿਨ ਜਿਹਦੀ ਵਿਆਖਿਆ ਸਰਵਣ ਕਰਦੇ ਹੋ, ਇਸੇ ਤਰ੍ਹਾਂ ਫਿਰ ਦਿਨ ਰਹਿਣ ਨੇ, ਪਹਿਰੇ ਨੇ, ਇਹ ਜਿਹੜੀ ਥਿੱਤੀ ਬਾਣੀ ਹੈ, ਇਹ ਜੋ ਤਿੱਥਾਂ ਨੇ, 15 ਤਿੱਥਾਂ ਨੇ, ਉਹਦੇ ਅਕੋਰਡਿੰਗ ਸਤਿਗੁਰੂ ਸਾਹਿਬ ਜੀ ਨੇ ਬਾਣੀ ਉਚਾਰਨ ਕੀਤੀ ਹੈ। ਗੁਰੂ ਨਾਨਕ ਸਾਹਿਬ ਜੀ ਦੀ ਵੀ ਹੈ, ਭਗਤ ਕਬੀਰ ਸਾਹਿਬ ਜੀ ਨੇ ਵੀ ਉਚਾਰਨ ਕੀਤੀ ਹੈ। ਇਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੀ ਰਸਨਾ ਚੋਂ ਗੌੜੀ ਰਾਗ ਦੇ ਅੰਦਰ ਜੋ ਉਹਨਾਂ ਨੇ ਤਿੱਥਾਂ ਦੇ ਪ੍ਰਥਾਏ ਬਾਣੀ ਉਚਾਰਨ ਕੀਤੀ ਹੈ, ਉਹਦੀ ਆਪਾਂ ਵਿਚਾਰ ਸਾਂਝੀ ਕਰਾਂਗੇ, ਤਾਂ ਕਿ ਆਪਾਂ ਆਪਣੇ ਕਾਰਜ ਗੁਰੂ ਸਾਹਿਬ ਜੀ ਦੇ ਉਪਦੇਸ਼ ਮੁਤਾਬਕ, ਗੁਰੂ ਸਾਹਿਬ ਜੀ ਦੀ ਸਿੱਖਿਆ ਦੇ ਮੁਤਾਬਕ, ਬਾਣੀ ਦੇ ਮੁਤਾਬਕ, ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਕਰ ਸਕੀਏ। ਅਸਲ ਵਿੱਚ ਖੁਸ਼ੀ ਹੀ ਉੱਥੇ ਹੈ, ਸਿੱਖ ਨੂੰ ਕਾਮਯਾਬੀ ਹੀ ਉੱਥੇ ਮਿਲਦੀ ਹੈ, ਨਾ ਕਿ ਅਸੀਂ ਕਿਸੇ ਜੋਤਸ਼ੀਆਂ ਦੇ ਕਿਸੇ ਹੋਰ ਚੱਕਰਾਂ ਦੇ ਵਿੱਚ ਪੈ ਕੇ ਉਸ ਤਰੀਕੇ ਦੇ ਨਾਲ ਕੰਮ ਕਰੀਏ, ਕਿਉਂਕਿ ਸਾਨੂੰ ਤੇ ਬਾਣੀ ਦਾ ਸਿੱਧਾ ਜਿਹਾ ਉਪਦੇਸ਼ ਹੈ, ਕੀਤਾ ਲੋੜੀ ਹੈ ਕੰਮ ਸੋ ਹਰ ਪੈ ਆਖੀ ਹੈ, ਕਾਰਜ ਦੇਹ ਸਵਾਰ ਸਤਿਗੁਰ ਸੱਚ ਸਾਖੀ ਹੈ, ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀ ਹੈ, ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀ ਹੈ, ਨਾਨਕ ਹਰ ਗੁਣ ਗਾਏ ਅਲੱਖ ਪ੍ਰਭ ਲਾਖੀ ਹੈ। ਸਿੱਖ ਨੇ ਜਦੋਂ ਵੀ ਕੋਈ ਕੰਮ ਪ੍ਰਾਰੰਭ ਕਰਨਾ ਹੈ ਅਰਦਾਸ ਦੇ ਨਾਲ ਸ਼ੁਰੂ ਹੁੰਦਾ, ਸਮਾਪਤੀ ਤੇ ਸ਼ੁਕਰਾਨੇ ਦੀ ਅਰਦਾਸ ਹੈ, ਤੇ ਇਸ ਤੋਂ ਉੱਪਰ ਹੋਰ ਕੁਝ ਨਹੀਂ ਹੈ। ਇਸ ਕਰਕੇ ਪਰ ਅਸੀਂ ਕਈ ਵਾਰ ਇਹਨਾਂ ਚੀਜ਼ਾਂ ਨੂੰ ਪਿੱਛੇ ਕਰਕੇ ਤਿੱਥਾਂ ਦਾ ਵਾਰਾਂ ਦਾ ਧਿਆਨ ਰੱਖਦੇ ਹਾਂ। ਗੁਰਮੁਖ ਪਿਆਰਿਓ, ਸਤਿਗੁਰੂ ਜੀ ਨੇ ਤਾਂ ਬਾਣੀ ਚ ਇੱਥੋਂ ਤੱਕ ਵੀ ਬਚਨ ਕੀਤੇ ਨੇ, ਕਹਿੰਦੇ ਸਤਿਗੁਰ ਬਾਜੋ ਅੰਧ ਗੁਬਾਰ, ਥਿੱਤੀ ਬਾਰ ਸੇ ਬਹਿ ਮੁਗਧ ਗਵਾਰ। ਕਹਿੰਦੇ ਜਿਹੜਾ ਮਨੁੱਖ ਸਤਿਗੁਰੂ ਸੱਚੇ ਪਾਤਸ਼ਾਹ ਦਾ ਗਿਆਨ ਹਾਸਲ ਨਹੀਂ ਕਰਦਾ, ਸਤਿਗੁਰੂ ਦੇ ਉਪਦੇਸ਼ ਨੂੰ ਸੁਣਦਾ ਮੰਨਦਾ ਨਹੀਂ ਹੈ, ਸਤਿਗੁਰੂ ਦੇ ਬਾਝੋਂ ਦੀ ਜ਼ਿੰਦਗੀ ਦੇ ਵਿੱਚ ਅੰਧਕਾਰ ਬਣਿਆ ਰਹਿੰਦਾ, ਹਨੇਰਾ ਬਣਿਆ ਰਹਿੰਦਾ, ਗੁਬਾਰ ਬਣਿਆ ਰਹਿੰਦਾ, ਤੇ ਇਸ ਕਰਕੇ ਗਿਆਨਤਾ ਕਰਕੇ ਹਨੇਰੇ ਕਰਕੇ ਕੀ ਕਰਦਾ, ਥਿੱਤੀ ਵਾਰ ਸੇਵ ਹੈ, ਤਿੱਥਾਂ ਨੂੰ ਵਾਰਾਂ ਨੂੰ ਸੇਵਦਾ, ਉਹਨਾਂ ਦਾ ਧਿਆਨ ਰੱਖਦਾ। ਪਰ ਮਹਾਰਾਜ ਕੀ ਕਹਿੰਦੇ, ਮੁਗਧ ਹੈ ਗਵਾਰ ਹੈ, ਮੂਰਖ ਹੈ, ਅਨਪੜ ਹੈ, ਬੇਸਮਝ ਹੈ, ਆਹ ਸਰਟੀਫਿਕੇਟ ਦਿੱਤਾ ਕਿ ਸਿੱਖ ਬੇਸਮਝ ਹੈ, ਕਿ ਸਿੱਖ ਮੁਗਧ ਹੈ। ਅਸੀਂ ਤੇ ਕਹਿੰਦੇ ਹਾਂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਹੈ, ਪਰ ਇਹ ਉਦੋਂ ਹੈ ਜਦੋਂ ਗੁਰੂ ਦੇ ਅਕੋਰਡਿੰਗ ਚੱਲਦੇ ਹਾਂ, ਪਰ ਜਦੋਂ ਗੁਰੂ ਤੋਂ ਪਾਸੇ ਜਾ ਕੇ ਫਿਰ ਸੱਚਮੁੱਚ ਮਹਾਰਾਜ ਜਿਹੜਾ ਕਹਿੰਦੇ ਵੀ ਥਿੱਤੀ ਵਾਰ ਸੇਵ ਹੈ ਮੁਗਧ ਗਵਾਰ, ਇੱਕ ਹੋਰ ਬੜਾ ਪਿਆਰਾ ਬਚਨ ਆਪ ਜੀ ਸਰਵਣ ਕਰਦੇ ਹੋ, ਮਹਾਰਾਜ ਤੇ ਕਹਿੰਦੇ ਦਿਨ ਰਾਤੀ ਆਰਾਧ ਹੋ ਪਿਆਰੇ ਨਿਮਖ ਨਕੀਜੈ ਢੀਲਾ, ਦਿਨ ਰਾਤ ਉਹਨੂੰ ਆਰਾਧੋ, ਦਿਨ ਰਾਤ ਉਹਨੂੰ ਸਿਮਰੋ। ਹੋਰ ਦੇਖੋ ਗੁਰੂ ਸਾਹਿਬ ਤੇ ਇੱਥੋਂ ਤੱਕ ਵੀ ਕਹਿੰਦੇ ਨੇ ਬਾਣੀ ਦੇ ਵਿੱਚ, ਦਿਨ ਰਹਿਣ ਸਭ ਸੁਹਾਵਣੇ ਪਿਆਰੇ ਜਿੱਤ ਜਪੀਐ ਹਰ ਨਾਉ, ਉਹ ਦਿਨ ਉਹ ਰਾਤਾਂ ਉਹ ਸਮਾਂ ਸਾਰੇ ਹੀ ਸੁਹਾਵਣੇ ਨੇ ਜਦੋਂ ਆਪਾਂ ਪਰਮਾਤਮਾ ਦਾ ਨਾਮ ਜਪਦੇ ਹਾਂ। ਗੁਰੂ ਸਾਹਿਬ ਨੇ ਤਾਂ ਹੋਰ ਸੌਖਿਆਂ ਕਰਕੇ ਬਚਨ ਕੀਤੇ ਨੇ, ਜਿੱਥੇ ਉਹਨਾਂ ਨੇ ਬਚਨ ਕੀਤੇ ਨੇ ਕਹਿੰਦੇ ਦੇਖੋ, ਨਾਨਕ ਸੋਈ ਦਿਨਸ ਸੁਹਾਵੜਾ, ਜਿੱਤ ਪ੍ਰਭ ਆਵੈ ਚਿੱਤ, ਉਹ ਦਿਨ ਸੁਹਾਵਣਾ, ਉਹ ਦਿਨ ਭਾਗਾਂ ਵਾਲਾ, ਉਹ ਦਿਨ ਚੰਗਾ ਜਿੱਦਣੇ ਤੁਹਾਨੂੰ ਪਰਮਾਤਮਾ ਚੇਤੇ ਆਉਂਦਾ, ਪਰਮੇਸ਼ਰ ਚੇਤੇ ਆਉਂਦਾ, ਵਾਹਿਗੁਰੂ ਯਾਦ ਹੈ, ਤੇ ਜਿੱਦਣੇ ਤੁਹਾਨੂੰ ਪਰਮਾਤਮਾ ਭੁੱਲ ਗਿਆ ਉਹ ਰੁੱਤ ਭਾਵੇਂ ਜਿੰਨੀ ਮਰਜ਼ੀ

ਚੰਗੀ ਹੋਵੇ, ਉਹ ਦਿਨ ਭਾਵੇਂ ਉਹ ਵਾਰ ਭਾਵੇਂ ਜਿੰਨਾ ਮਰਜ਼ੀ ਚੰਗਾ ਹੋਵੇ, ਪਰ ਮਹਾਰਾਜ ਕੀ ਕਹਿੰਦੇ ਨੇ? ਉੱਥੇ ਕਹਿੰਦੇ ਭਾਈ ਜਿਹੜਾ ਇਸ ਚੱਕਰ 'ਚ ਪੈ ਗਿਆ ਔਰ ਜਿਹੜਾ ਇਸ ਚੀਜ਼ ਨੂੰ ਮੰਨਦਾ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਲਈ ਬੜੇ ਸਖ਼ਤ ਸ਼ਬਦ ਵਰਤੇ ਨੇ। ਹੁਣ ਇਸ ਕਰਕੇ ਇੱਥੇ ਕੀ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਪਰਮਾਤਮਾ ਚੇਤੇ ਆਉਂਦੇ ਹੈ, ਜਿਤ ਦਿਨ ਵਿਸਰੈ ਪਾਰ ਬ੍ਰਹਮ ਫਿੱਟ ਭਲੇਰੀ ਰੁੱਤ, ਜਿਦਣੇ ਪਰਮਾਤਮਾ ਭੁੱਲਦਾ ਉਹ ਰੁੱਤ ਲਾਣਤ ਯੋਗ ਆਖਿਆ, ਉਹਨੂੰ ਫਿਟਕਾਰਨ ਯੋਗ ਆਖਿਆ। ਸੋ ਜਿਹੜੀ ਗੁਰੂ ਸਾਹਿਬ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਰਪਾ ਕੀਤੀ ਹੈ, ਇਹ ਪਾਵਨ ਬਾਣੀ ਥਿੱਤੀ ਜਿਹੜੀ ਹੈ ਗੌੜੀ ਰਾਗ ਦੇ ਵਿੱਚ ਉਚਾਰਨ ਕੀਤੀ ਹੈ, ਇਹਦੇ 17 ਬੰਦ ਨੇ, ਤਿੱਥਾਂ 15 ਨੇ ਪਿਆਰੇ, ਉਹ 15 ਤਿੱਥਾਂ ਨੇ ਤੇ ਬਾਣੀ ਦੇ ਬੰਦ 17 ਨੇ। ਗੁਰੂ ਕਿਰਪਾ ਕਰਨ, ਤਰਸ ਕਰਨ, ਆਪਾਂ ਰਲ ਮਿਲ ਕੇ ਇਹਨਾਂ ਤਿੱਥਾਂ ਨੂੰ ਵਾਚਾਂਗੇ ਔਰ ਆਪਣੇ ਅੰਦਰ ਵੇਖਣਾ ਵੀ ਅਸੀਂ ਤੇ ਨਹੀਂ ਕਿਤੇ ਇਹਨਾਂ ਚੱਕਰਾਂ ਵਿੱਚ ਪਏ ਹੋਏ। ਅਸੀਂ ਤਿੱਥਾਂ ਦੀ, ਦਿਨਾਂ ਦੀ, ਸ਼ੁਭ ਅਸ਼ੁਭ ਦੀ, ਮਾੜੇ ਚੰਗੇ ਦੀ ਕਿਤੇ ਵਿਚਾਰ ਜਾਂ ਭਰਮ ਦੇ ਵਿੱਚ ਤੇ ਨਹੀਂ ਪਏ। ਜੇ ਪਏ ਤੇ ਆਪਣੇ ਆਪ ਨੂੰ ਛੱਡਣਾ ਪੈਣਾ ਤਾਂ ਕਿ ਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ। ਆਓ ਆਪਾਂ ਬਾਣੀ ਦੀ ਸ਼ੁਰੂਆਤ ਕਰਦੇ ਹਾਂ। ਵੈਸੇ ਤੁਸੀਂ ਬੜੇ ਪ੍ਰੇਮ ਨਾਲ ਟਿਕ ਕੇ ਬੈਠੇ ਹੋ, ਆਪਾਂ ਸੀਮਿਤ ਸਮੇਂ ਦੇ ਅੰਦਰ ਸਾਂਝ ਪਾਉਣੀ ਹੈ। ਉਸ ਤੋਂ ਪਹਿਲਾਂ ਇੱਕ ਵਾਰ ਸਾਰੇ ਸੁਰਤੀਆਂ ਵਿਰਤੀਆਂ ਜੋੜ ਕੇ ਪਾਵਨ ਬਾਣੀ ਦੀ ਵਿਚਾਰ ਸਰਵਣ ਕਰੀਏ। ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਥਿੱਤੀ ਗੌੜੀ ਮਹੱਲਾ ਪੰਜਵਾਂ ਸਲੋਕ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਥਿੱਤੀ ਤਿੱਥਾਂ ਤੋਂ, ਸੰਸਕ੍ਰਿਤ ਦਾ ਸ਼ਬਦ ਹੈ ਤਿੱਥ, ਤਿੱਥ ਮੀਨਜ ਤਾਰੀਖ, ਡੇਟ। ਇਹ ਜਿਹੜੀਆਂ ਤਿੱਥਾਂ ਨੇ ਪਿਆਰੇ, ਉਹ ਦੋ ਤਰ੍ਹਾਂ ਦੇ ਕੈਲੰਡਰ ਨੇ ਸਾਡੇ ਚੱਲਦੇ। ਇੱਕ ਸੂਰਜ ਦੇ ਅਕੋਰਡਿੰਗ ਹੈ, ਸੂਰਜੀ ਕੈਲੰਡਰ ਹੈ। ਇੱਕ ਚੰਦਰਮਾ ਦੇ ਅਕੋਰਡਿੰਗ ਚੱਲਦਾ ਹੈ, ਚੰਦਰਮਾ ਦਾ ਕੈਲੰਡਰ ਹੈ। ਦੋਵਾਂ ਦੇ ਦਿਨਾਂ 'ਚ ਵੀ ਫਰਕ ਹੈ। ਚੰਦਰਮਾ ਵਾਲਾ ਕੈਲੰਡਰ ਛੋਟਾ ਹੈ, ਸੂਰਜੀ ਕੈਲੰਡਰ ਵੱਡਾ, 300, ਜਿਵੇਂ ਆਪਾਂ ਦੇਖਦੇ ਹਾਂ ਵੀ 54-55 ਦਿਨ ਹੈ ਨਾ। ਜਿਹੜਾ ਸੂਰਜੀ ਕੈਲੰਡਰ ਹੈ ਇਹਦੇ ਮੁਤਾਬਕ ਸੰਗਰਾਂਦ ਬਣਦੀ ਹੈ, ਜਿਹੜਾ ਚੰਦਰਮਾ ਇਹਦੇ ਮੁਤਾਬਕ ਮੱਸਿਆ ਬਣਦੀ ਹੈ। ਤੇ ਇਹ ਜਿਹੜੀਆਂ ਤਿੱਥਾਂ ਨੇ ਇਹ ਚੰਦਰਮਾ ਨਾਲ ਸੰਬੰਧਿਤ ਨੇ, 15 ਤਿੱਥਾਂ ਨੇ। ਦੋ ਪੱਖ ਨੇ, ਇੱਕ ਹਨੇਰਾ ਪੱਖ ਹੈ, ਇੱਕ ਚਾਨਣਾ ਪੱਖ ਹੈ। ਤੇ ਪੂਰਨਮਾਸ਼ੀ ਤੇ ਮੱਸਿਆ ਦੋ ਦਿਨ ਨੇ। ਪੂਰਨਮਾਸ਼ੀ ਵਾਲੇ ਦਿਨ ਚੰਦਰਮਾ ਜੋਬਨ ਤੇ ਹੁੰਦਾ, ਪੂਰਾ ਫੁੱਲ ਮੂਨ ਜਿਹਨੂੰ ਆਪਾਂ ਕਹਿੰਦੇ ਹਾਂ, ਫੁੱਲ ਮੂਨ ਦਾ ਜਿਹੜਾ ਰਾਤ ਹੁੰਦੀ ਹੈ ਉਹਨੂੰ ਪੂਰਨਮਾਸ਼ੀ ਕਿਹਾ ਜਾਂਦਾ ਹੈ। ਜਿਹਦੇ ਬਿਲਕੁਲ ਚੰਦਰਮਾ ਨਜ਼ਰੇ ਨਹੀਂ ਆਉਂਦਾ, ਦਿਖਾਈ ਨਹੀਂ ਦਿੰਦਾ, ਹਨੇਰੀ ਰਾਤ, ਉਹਨੂੰ ਆਪਾਂ ਮੱਸਿਆ ਕਹਿੰਦੇ ਹਾਂ, ਮੱਸਿਆ। ਔਰ ਪੂਰਨਮਾਸ਼ੀ ਦੇ ਵਿੱਚ 15 ਦਿਨਾਂ ਦਾ ਫਰਕ ਹੈ, ਪੂਰਨਮਾਸ਼ੀ ਤੇ ਮੱਸਿਆ ਦੇ ਵਿੱਚ ਫਿਰ 15 ਦਿਨਾਂ ਦਾ ਫਰਕ ਹੈ। ਔਰ ਚੰਦਰਮਾ ਦੀਆਂ ਕਲਾਵਾਂ ਘਟਦੀਆਂ ਨੇ, ਕਦੇ ਵੱਧਦੀਆਂ ਨੇ, ਜਿਵੇਂ ਏਕਮ ਹੈ, ਦੂਜ ਹੈ, ਤੀਜ ਹੈ, ਚੌਥ ਹੈ, ਪੰਚਵੀਂ ਹੈ, ਛੱਠ ਹੈ, ਸੱਤਵੀਂ ਹੈ, ਅੱਠਵੀਂ ਹੈ, ਨੌਵੀਂ ਹੈ, ਦਸਵੀਂ ਹੈ। ਅਸੀਂ ਇਹਨਾਂ ਕਦੇ ਅੱਠਵੀਂ ਮਨਾਉਂਦੇ ਹਾਂ, ਕਦੇ ਅਸੀਂ ਕਹਿੰਦੇ ਫਲਾਣੀ ਕਿਤੇ ਪੰਚਵੀਂ ਭਰਦੀ ਹੈ, ਕਿਤੇ ਕਹਿੰਦੇ ਹਾਂ ਜੀ 14 ਭਰਦੀ ਹੈ, ਕਿਤੇ ਕਹਿੰਦੇ ਜੀ 10ਵੀਂ ਭਰਦੀ ਹੈ। ਖਿਮਾ ਕਰਿਓ, ਵੱਖਰੀ ਗੱਲ ਹੈ ਵੀ ਇਕੱਠ ਹੁੰਦੇ ਨੇ। ਪੁਰਾਣੇ ਜ਼ਮਾਨੇ ਦੇ ਵਿੱਚ ਇਹੀ ਇੱਕ ਸਾਧਨ ਸੀਗਾ, ਅੱਜ ਵਰਗੇ ਕੈਲੰਡਰ ਨਹੀਂ ਸੀਗੇ। ਪੰਚਵੀਂ 'ਤੇ ਇਕੱਠ ਹੋ ਗਿਆ, ਕਿਤੇ ਕਿਤੇ 10ਵੀਂ 'ਤੇ ਇਕੱਠ ਹੋ ਗਿਆ, ਪਰ ਗੁਰਮਤ ਦੇ ਮੁਤਾਬਕ ਸਾਰੇ ਦਿਨ ਬਰਾਬਰ ਨੇ। ਕੋਈ ਏਕਮ ਮਾੜੀ ਨਹੀਂ ਹੈ, ਕੋਈ ਦੂਰ ਚੰਗੀ ਨਹੀਂ ਹੈ, ਕੋਈ ਪੰਚਵੀਂ ਚੰਗੀ ਨਹੀਂ ਹੈ, ਕੋਈ ਅੱਠਵੀਂ ਮਾੜੀ ਨਹੀਂ ਹੈ, ਕੋਈ ਅੱਠਵੀਂ ਚੰਗੀ ਨਹੀਂ ਹੈ ਜਾਂ 10ਵੀਂ ਮਾੜੀ ਨਹੀਂ ਹੈ। ਇਸੇ ਤਰ੍ਹਾਂ ਸਾਰੀਆਂ ਤਿੱਥਾਂ ਜਿਹੜੀਆਂ ਨੇ ਉਹ ਸ਼ੁਭ ਨੇ। ਸਾਰੀਆਂ ਤਿੱਥਾਂ ਵਾਹਿਗੁਰੂ ਜੀ ਦੇ ਹੁਕਮ ਦੇ ਮੁਤਾਬਕ ਹੀ ਬਣਦੀਆਂ ਨੇ, ਕਿਉਂਕਿ ਜਿਹੜੇ ਦਿਨ ਰਾਤ ਨੇ ਸੂਰਜ ਦੇ ਮੁਤਾਬਕ ਚੱਲਦੇ ਨੇ। ਤੇ ਸੂਰਜ ਦੀ ਇੱਕ ਸੂਰਜ ਦੇ ਦੁਆਲੇ ਸਾਡੀ ਧਰਤੀ ਚੱਕਰ ਕੱਟ ਰਹੀ ਹੈ, ਉਹਦੇ ਕਰਕੇ ਦਿਨ ਰਾਤ ਬਣਦੇ ਨੇ। ਤੇ ਜਿਹੜਾ ਸੂਰਜ ਹੈ ਉਹ ਵੀ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਚੱਲ ਰਿਹਾ, ਜਿਹੜਾ ਧਰਤੀ ਹੈ ਉਹ ਵੀ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਘੁੰਮ ਰਹੀ ਹੈ। ਇੱਕ ਬੜਾ ਵੱਡਾ ਅਚਰਜਤਾ ਵਾਲਾ ਖੇਡ ਹੈ, ਤੂੰ ਅਚਰਜ ਕੁਦਰਤ ਤੇਰੀ ਬਿਸਮਾ।
ਜਿਵੇਂ ਮਹਾਰਾਜ ਕਹਿੰਦੇ ਹੇ ਵਾਹਿਗੁਰੂ ਤੂੰ ਬੜਾ ਅਚਰਜ ਹੈ, ਜਦੋਂ ਮੈਂ ਤੇਰੀਆਂ ਤੈਨੂੰ ਵੇਖਦਾ ਤੇਰੀਆਂ ਖੇਡਾਂ ਮੇਰੇ ਅੰਦਰ ਅਚਰਜਤਾ ਪੈਦਾ ਹੁੰਦੀ ਹੈ, ਹੈਰਾਨਗੀ ਤੋਂ ਵੀ ਉੱਪਰਲਾ ਸ਼ਬਦ ਹੈ, ਤੇਰੀ ਕੁਦਰਤ ਵੀ ਹੈਰਾਨ ਕਰ ਦੇਣ ਵਾਲੀ ਹੈ, ਕੁਦਰਤ ਦੇ ਵਿੱਚ ਕੀ ਵਾਪਰਦਾ ਹੈਰਾਨਗੀ ਹੁੰਦੀ ਹੈ। ਆ ਸੂਰਜ ਕਿਵੇਂ ਦੇ ਦੁਆਲੇ ਸਾਡੀ ਧਰਤੀ ਚੱਕਰ ਕੱਟ ਰਹੀ ਹੈ, ਅਚਰਜਤਾ ਹੀ ਹੈ। ਪਹਿਲਾਂ ਲੋਕ ਕਹਿੰਦੇ ਸੀ ਆਏ ਧਰਤੀ ਕਿਵੇਂ ਘੁੰਮ ਲੂਗੀ ਜੀ, ਫਿਰ ਸਾਡੇ ਘਰ ਨਹੀਂ ਇੱਧਰ ਉੱਧਰ ਹੋਣਗੇ, ਪਰ ਹੁਣ ਸਾਰਾ ਕੁਝ ਸਾਇੰਸ ਨੇ ਤੁਹਾਡੇ ਸਾਹਮਣੇ ਲਿਆ ਕੇ ਰੱਖਤਾ। ਧਰਤੀ ਸੂਰਜ ਦੇ ਦੁਆਲੇ ਘੁੰਮ ਰਹੀ ਹੈ, ਇੱਕ ਇਹਦੀ ਗਤੀ ਹੈ ਦੈਨਿਕ ਗਤੀ ਜਿਹਦੇ ਕਰਕੇ ਦਿਨ ਤੇ ਰਾਤ ਬਣੇ, ਇੱਕ ਇਹਦੀ ਵਾਰਸਿਕ ਗਤੀ ਹੈ ਜਿਹਦੇ ਕਰਕੇ ਰੁੱਤਾਂ ਬਣੀਆਂ, ਕਦੇ ਗਰਮੀ ਕਦੇ ਸਰਦੀ ਕਦੇ ਪਤਝੜ ਕਦੇ ਬਹਾਰ ਕਦੇ ਕੋਈ ਰੁੱਤ, 6 ਰੁੱਤਾਂ ਬਣਦੀਆਂ ਨੇ। ਸੂਰਜ ਨਹੀਂ ਘੁੰਮਦਾ, ਇਹ ਜਿਹੜਾ ਚੱਕਰ ਹੈ। ਹੁਣ ਧਰਤੀ ਕਿਵੇਂ ਘੁੰਮਦੀ ਹੈ, ਤੇ ਇਹ ਵਾਹਿਗੁਰੂ ਜੀ ਦੇ ਹੁਕਮ ਦੇ ਮੁਤਾਬਕ ਹੈ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਆਪਾਂ ਪੜ੍ਹਦੇ ਹਾਂ ਆਸਾ ਦੀ ਵਾਰ ਦੇ ਵਿੱਚ। ਧਰਤੀ ਦੀ ਆਪਣੀ ਮਰਜ਼ੀ ਨਹੀਂ ਹੈ ਗੁਰਮੁਖ ਪਿਆਰਿਓ, ਧਰਤੀ ਆਪਣੀ ਮਰਜ਼ੀ ਦੇ ਨਾਲ ਨਾ ਰੁਕ ਸਕਦੀ ਹੈ ਨਾ ਚੱਲ ਸਕਦੀ ਹੈ, ਨਾ ਇਹਦੇ ਵਿੱਚ ਕੋਈ ਹੋਰ ਦਖਲ ਅੰਦਾਜ਼ੀ ਦੇ ਸਕਦਾ। ਇਹ ਵਾਹਿਗੁਰੂ ਸ੍ਰਿਸ਼ਟੀ ਦੀ ਜਦੋਂ ਤੋਂ ਰਚਨਾ ਹੋਈ ਹੈ, ਜਦੋਂ ਤੋਂ ਸ੍ਰਿਸ਼ਟੀ ਦੀ ਰਚਨਾ ਹੋਈ ਹੈ ਤਦੋਂ ਤੋਂ ਇਹ ਵਰਤਾਰਾ ਵਰਤ ਰਿਹਾ, ਮਨੁੱਖ ਨੂੰ ਤਾਂ ਇਹਦੀ ਸਮਝ ਆਈ ਹੈ। ਮਨੁੱਖ ਨੇ ਤਾਂ ਇਹ ਪਤਾ ਕੀਤਾ, ਗਲੈਲੀਓ ਨੂੰ ਪੜ੍ਹਦੇ ਹੋ, ਗਲੈਲੀਓ ਨੇ ਪਹਿਲੀ ਵਾਰ ਜਦੋਂ ਇਹ ਦੱਸਿਆ ਸੀ ਬਈ ਸੂਰਜ ਨਹੀਂ ਘੁੰਮਦਾ ਧਰਤੀ ਘੁੰਮਦੀ ਹੈ, ਉਹਦਾ ਇਤਰਾਜ਼ ਉਠਾਇਆ ਗਿਆ, ਉਹਨੂੰ ਦੋਸ਼ੀ ਠਹਿਰਾਇਆ ਗਿਆ, ਉਹਨੂੰ ਜ਼ਹਿਰ ਦਾ ਪਿਆਲਾ ਪੀਣ ਲਈ ਮਜ਼ਬੂਰ ਕਰ ਦਿੱਤਾ ਗਿਆ। ਕਿਉਂਕਿ ਜਿਹੜੀ ਸਾਡੇ ਈਸਾਈ ਵੀਰਾਂ ਦੀ ਬਾਈਬਲ ਹੈ ਉਹਦੇ ਵਿੱਚ ਕੁਝ ਹੋਰ ਜ਼ਿਕਰ ਹੈ, ਉਹਦੇ ਵਿੱਚ ਹੈ ਵੀ ਸੂਰਜ ਘੁੰਮਦਾ ਹੈ ਨਾ। ਤੇ ਗਲੈਲੀਓ ਜਿਹੜਾ ਸੀ ਉਹਨੇ ਜਦੋਂ ਪਹਿਲੀ ਵਾਰੀ ਉਹਨੇ ਆਪਣਾ ਤਜਰਬਾ, ਉਹਦੀ ਆਪਣੀ ਪੜ੍ਹਾਈ, ਉਹਨੇ ਜਦੋਂ ਦੁਨੀਆਂ ਦੇ ਸਾਹਮਣੇ ਪਹਿਲੀ ਵਾਰੀ ਇਹ ਗੱਲ ਰੱਖੀ ਬਈ ਭਾਈ ਸੂਰਜ ਨਹੀਂ ਘੁੰਮਦਾ ਧਰਤੀ ਸੂਰਜ ਦੇ ਦੁਆਲੇ ਘੁੰਮ ਰਹੀ ਹੈ, ਇਤਰਾਜ਼ ਕੀਤਾ ਗਿਆ ਉਹਦਾ ਬਹੁਤ ਵੱਡਾ। ਉਹਨੂੰ ਕਹਿੰਦੇ ਵੀ ਤੂੰ ਆਪਣੀ ਇਹ ਗੱਲ ਵਾਪਸ ਲੈ, ਉਹ ਕਹਿੰਦਾ ਵਾਪਸ ਲੈਣ ਨਾਲ ਕਿਹੜਾ ਧਰਤੀ ਨੇ ਘੁੰਮਣੋਂ ਬੰਦ ਹੋ ਜਾਣਾ। ਮੰਨ ਲਓ ਮੈਂ ਤੁਹਾਡੇ ਪ੍ਰੈਸ਼ਰ ਕਰਕੇ ਆਪਣੀ ਗੱਲ ਵਾਪਸ ਲੈ ਲੈਣਾ ਵੀ ਠੀਕ ਹੈ ਜੀ ਸੂਰਜ ਘੁੰਮਦਾ ਧਰਤੀ ਨਹੀਂ ਘੁੰਮਦੀ, ਮੇਰੇ ਇਹ ਗੱਲ ਵਾਪਸ ਲੈਣ ਦੇ ਨਾਲ ਸੂਰਜ ਨੇ ਜਾਂ ਧਰਤੀ ਨੇ ਘੁੰਮਣਾ ਬੰਦ ਥੋੜੋ ਕਰ ਦੇਣਾ। ਮੈਂ ਨਾ ਤਾਂ ਧਰਤੀ ਨੂੰ ਘੁਮਾਉਣ ਵਾਲਾ ਨਾ ਧਰਤੀ ਨੂੰ ਰੋਕਣ ਵਾਲਾ, ਮੈਨੂੰ ਤੇ ਇੰਨਾ ਕੁ ਪਤਾ ਲੱਗਿਆ ਵੀ ਧਰਤੀ ਸੂਰਜ ਦੇ ਦੁਆਲੇ ਚੱਕਰ ਕੱਟ ਰਹੀ ਹੈ, ਇੰਨਾ ਪ੍ਰੈਸ਼ਰ ਉਹਦੇ ਤੇ ਪਾਇਆ ਗਿਆ, ਇੰਨਾ ਉਹਨੂੰ ਟੌਰਚਰ ਕੀਤਾ ਗਿਆ, ਇੱਥੋਂ ਤੱਕ ਉਹਨੂੰ ਕਿਹਾ ਗਿਆ ਵੀ ਜਾਂ ਤਾਂ ਆਪਣੀ ਗੱਲ ਵਾਪਸ ਲੈ ਨਹੀਂ ਤੈਨੂੰ ਜ਼ਹਿਰ ਦਾ ਪਿਆਲਾ ਪੀਣਾ ਪੈਣਾ। ਗੁਰਮੁਖ ਪਿਆਰਿਓ, ਉਹ ਗਲੈਲੀਓ ਸ਼ਹੀਦ ਹੀ ਹੈ ਮੈਂ ਸਮਝਦਾ, ਉਹ ਵੀ ਇੱਕ ਜਿਵੇਂ ਸ਼ਹੀਦ ਆਪਣੇ ਇਰਾਦੇ ਤੇ ਦ੍ਰਿੜ ਰਹਿੰਦੇ ਨੇ, ਉਹ ਇੱਧਰ ਉੱਧਰ ਨਹੀਂ ਹੁੰਦੇ, ਤੇ ਉਹਦੀ ਵੀ ਵੱਡੀ ਕੁਰਬਾਨੀ ਹੈ ਇੱਕ ਤਰ੍ਹਾਂ ਦੀ। ਉਹ ਕਹਿੰਦਾ ਭਾਵੇਂ ਤੁਸੀਂ ਮੈਨੂੰ ਮਾਰ ਦਿਓ, ਭਾਵੇਂ ਮੈਨੂੰ ਜ਼ਹਿਰ ਦੇ ਦਿਓ, ਭਾਵੇਂ ਜੋ ਮਰਜ਼ੀ ਕਰ ਲਓ, ਪਰ ਮੈਂ ਇੱਕ ਵੱਡਾ ਸੱਚ ਤੁਹਾਡੇ ਸਾਹਮਣੇ ਰੱਖਿਆ। ਇਹ ਕੋਈ ਮੈਂ ਥੋੜੋ ਘੁਮਾਈ ਹੈ ਧਰਤੀ ਵੀ ਮੇਰਾ ਕਸੂਰ ਹੈ, ਧਰਤੀ ਤੇ ਘੁੰਮ ਰਹੀ ਹੈ ਵਾਹਿਗੁਰੂ ਜੀ ਦੇ ਹੁਕਮ ਦੇ ਮੁਤਾਬਕ, ਧਰਤੀ ਦੇ ਚੱਕਰ ਕੱਟ ਰਹੀ ਹੈ ਉਹਦੇ ਵਾਹਿਗੁਰੂ ਦੇ ਹੁਕਮ ਦੇ ਮੁਤਾਬਕ। ਪਰ ਉਸ ਸਾਇੰਟਿਸਟ ਨੂੰ ਕਹਿ ਲਓ, ਉਸ ਗਲੈਲੀਓ ਨੂੰ ਸਮੇਂ ਦੀ ਸਰਕਾਰ ਨੇ ਇਸੇ ਦੋਸ਼ ਦੇ ਅਧੀਨ ਜ਼ਹਿਰ ਦਾ ਪਿਆਲਾ ਦਿੱਤਾ ਗਿਆ। ਉਹ ਮਰਨੀ ਮਰ ਗਿਆ, ਪਰ ਉਹਦੇ ਸੱਚ ਨੂੰ ਕੋਈ ਝੁਠਲਾ ਨਹੀਂ ਸਕਿਆ, ਉਹਦੇ ਸੱਚ ਨੂੰ ਕੋਈ ਚੈਲੰਜ ਨਹੀਂ ਕਰ ਸਕਿਆ, ਕਿਉਂਕਿ ਆਦਿ ਕਾਲ ਤੋਂ ਇਹੀ ਕੁਝ ਚੱਲ ਰਿਹਾ। ਮਹਾਰਾਜ ਤਾਂ ਬਾਣੀ ਦੇ ਵਿੱਚ ਪਹਿਲਾਂ ਹੀ ਕਹਿ ਦਿੱਤਾ ਹੈ ਵੀ ਇਹ ਸਾਰਾ ਕੁਝ ਚੱਲ ਰਿਹਾ ਹੁਕਮ ਦੇ ਅੰਦਰ ਹੈ, ਹੁਕਮਾਂ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁੱਝੇ ਤਾਂ ਹਉਮੈ ਕਹੇ ਨਾ ਕੋਈ। ਸੂਰਜ ਵੀ ਉਹਦੇ ਹੁਕਮ ਦੇ ਵਿੱਚ ਹੈ, ਇਸੇ ਕਰਕੇ ਸਿੱਖ ਸੂਰਜ ਦਾ ਪੁਜਾਰੀ ਨਹੀਂ ਹੈ, ਅਸੀਂ ਕਿਸੇ ਸੂਰਜ ਦੇ ਪੁਜਾਰੀ ਨਹੀਂ, ਅਸੀਂ ਕਿਸੇ ਚੰਦਰਮਾ ਦੇ ਪੁਜਾਰੀ ਨਹੀਂ, ਅਸੀਂ ਅਕਾਲ ਪੁਰਖ ਦੇ ਪੁਜਾਰੀ ਹਾਂ ਜਿਹਦੇ ਹੁਕਮ ਦੇ ਵਿੱਚ ਸੂਰਜ, ਜਿਹਦੇ ਹੁਕਮ ਦੇ ਵਿੱਚ ਚੰਦਰਮਾ ਚੱਲ ਰਿਹਾ। ਨਮੋ ਸੂਰਜ, ਸੂਰਜੇ ਜਿਹੜਾ ਨਾ ਉਹ ਪੜ੍ਹਿਓ ਕਿ ਕਿਸ ਸੰਬੰਧ ਵਿੱਚ ਵਚਨ ਆਉਂਦੇ ਨੇ। ਇਹ ਭੂਮਿਕਾ ਰੂਪ ਦੇ ਵਿੱਚ ਮੈਂ ਚੰਦ ਬੇਨਤੀਆਂ ਤੁਹਾਡੇ ਸਾਹਮਣੇ ਰੱਖ ਰਿਹਾ, ਕਿਉਂਕਿ ਅਸੀਂ ਆਮ ਤੌਰ 'ਤੇ ਬਾਣੀ ਪੜ੍ਹ ਕੇ ਲੰਘ ਜਾਂਦੇ ਹਾਂ, ਪਰ ਇਹ ਬਾਣੀ ਦਾ ਮੈਸੇਜ, ਇਹ ਬਾਣੀ ਦਾ ਉਪਦੇਸ਼ ਅਸੀਂ ਹਿਰਦੇ 'ਚ ਨਹੀਂ ਵਸਾਇਆ। ਮਹਾਰਾਜ ਤਾਂ ਬਾਣੀ 'ਚ ਆਖਿਆ ਸੀ, ਕਹਿੰਦੇ

ਬਾਣੀ ਨੂੰ ਵਿਚਾਰਨਾ, ਉਹਨੂੰ ਸਮਝਣਾ। ਜੇ ਬਾਣੀ ਪੜ੍ਹ ਕੇ ਵਿਚਾਰੀ ਹੁੰਦੀ ਸ਼ਾਇਦ ਅਸੀਂ ਤਿੱਥਾਂ ਦੇ ਚੱਕਰਾਂ ਚੋਂ ਬਾਹਰ ਨਿਕਲੇ ਆਉਂਦੇ, ਸ਼ਾਇਦ ਅਸੀਂ ਸ਼ੁਭ ਅਸ਼ੁਭ ਦੇ ਚੱਕਰਾਂ ਚੋਂ ਬਾਹਰ ਨਿਕਲੇ ਆਉਂਦੇ, ਅਸੀਂ ਇਹ ਬਿਲਕੁਲ ਭਰਮ ਚ ਨਾ ਪੈਂਦੇ। ਮਹਾਰਾਜ ਨੇ ਨਾਮ ਦਿੱਤਾ ਬਾਣੀ ਦਾ ਤਿੱਥੀ, ਸੰਸਕ੍ਰਿਤ ਦਾ ਸ਼ਬਦ ਤਿੱਥ ਤੋਂ ਇਹ ਬਣਿਆ ਤਿੱਥ, ਜੋ ਤਰੀਕਾਂ ਦੇ ਮੁਤਾਬਕ ਹੈ, ਤਿੱਥਾਂ ਦੇ ਮੁਤਾਬਕ ਹੈ। ਮੈਂ ਬੇਨਤੀ ਕਰ ਰਿਹਾ ਸੀ, ਚੰਦਰਮਾ ਨਾਲ ਸੰਬੰਧਿਤ ਜੋ ਸਾਲ ਹੈ ਉਹਦੀਆਂ 15 ਤਿੱਥਾਂ ਨੇ, ਏਕਮ ਦੂਜ ਤੀਜ ਤੋਂ ਲੈ ਕੇ ਪੂਰਨਮਾਸ਼ੀ ਜਾਂ ਮਸਿਆ ਤੱਕ। ਇੱਕ ਹਨੇਰਾ ਪੱਖ ਹੈ, ਇੱਕ ਚਾਨਣਾ ਪੱਖ ਹੈ। ਅੱਗੇ ਹੈ ਗੌੜੀ ਮਹੱਲਾ ਪੰਜਵਾਂ। ਇਹ ਬਾਣੀ ਗੌੜੀ ਰਾਗ ਦੇ ਅੰਦਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 31 ਰਾਗਾਂ ਚੋਂ ਰਾਗ ਹੈ ਗੌੜੀ, ਤੀਸਰਾ ਰਾਗ ਹੈ। ਤੁਸੀਂ ਸੁਖਮਨੀ ਸਾਹਿਬ ਤਾਂ ਸਾਰੇ ਹੀ ਪੜ੍ਹਦੇ ਹੋ, ਹੈ ਨਾ। ਸੁਖਮਨੀ ਸਾਹਿਬ ਦੀ ਬਾਣੀ ਤੇ ਤਕਰੀਬਨ ਹਰ ਸਿੱਖ ਨਿਤਨੇਮ ਤੋਂ ਬਾਅਦ ਕਰਦਾ। ਇਹ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਸਮਾਪਤੀ ਦੇ ਨਾਲ ਹੀ ਹੈ। ਬਿਲਕੁਲ ਸੁਖਮਨੀ ਸਾਹਿਬ ਜੀ ਦੀ ਬਾਣੀ ਸਮਾਪਤ ਹੁੰਦੀ ਹੈ। ਸਭ ਤੇ ਉੱਚਤਾ ਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖਮਨੀ, ਨਾਲ ਦੀ ਨਾਲ ਇਹ ਬਾਣੀ ਸ਼ੁਰੂ ਹੋ ਜਾਂਦੀ ਹੈ ਥਿੱਥੀ ਗੌੜੀ। ਮਹੱਲਾ ਪੰਜਵਾਂ, ਇਹ ਬਾਣੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਚੋਂ ਨਾਜ਼ਲ ਹੋਈ ਹੈ। ਸਲੋਕ ਸਲੋਕ ਆਏਗਾ ਫਿਰ। ਇਹ ਇੱਕ ਓਅੰਕਾਰ ਸਤਿਗੁਰ ਪ੍ਰਸ਼ਾਦ, ਪਰਮੇਸ਼ਰ ਇੱਕ ਹੈ, ਪਰਮਾਤਮਾ ਇੱਕ ਹੈ, ਉਹ ਸਦੀਵੀ ਕਾਇਮ ਰਹਿਣ ਵਾਲਾ, ਉਹਦੀ ਹੋਂਦ ਸਦੀਵੀ ਹੈ, ਉਹਨੂੰ ਗੁਰੂ ਦੀ ਕਿਰਪਾ ਦੀ ਬਦੌਲਤ ਜਾਣਿਆ ਸਮਝਿਆ ਜਾ ਸਕਦਾ। ਭਾਗਾਂ ਵਾਲੇ ਹੋਏ ਬਾਣੀ 17 ਬੰਦਾਂ ਦੀ ਹੈ, ਬੜੇ ਧਿਆਨ ਨਾਲ ਸਰਵਣ ਕਰਨਾ। ਇੱਕ ਬੇਨਤੀ ਹੋਰ ਤੁਹਾਡੇ ਸਾਹਮਣੇ ਰੱਖਦੇ ਹਾਂ, ਵੈਸੇ ਤਾਂ ਤੁਸੀਂ ਰੋਜ਼ ਬਾਣੀ ਪੜ੍ਹਨ ਸੁਣਨ ਵਾਲੇ ਹੋ, ਜਿਹੜੀ ਬਾਣੀ ਦੇ ਅੰਦਰ ਲਮੇਰੀਆਂ ਬਾਣੀਆਂ ਨੇ, ਜਿਵੇਂ ਸੁਖਮਨੀ ਸਾਹਿਬ ਜੀ ਦੀ ਬਾਣੀ ਲੈ ਲਓ, ਸਿੱਧ ਗੋਸ਼ਟ ਲੈ ਲਓ, ਇਹਨਾਂ ਬਾਣੀਆਂ ਦੇ ਵਿੱਚ ਜਿਹੜਾ ਰਹਾਉ ਦਾ ਬੰਦ ਹੈ ਉਹ ਕੇਂਦਰੀ ਬੰਦ ਹੋਇਆ ਕਰਦਾ, ਸੈਂਟਰ ਧੁਰਾ ਉਹ ਹੈ, ਤੇ ਸਾਰੀ ਬਾਣੀ ਰਹਾਉ ਦੀਆਂ ਪੰਗਤੀਆਂ ਦੇ ਆਲੇ ਦੁਆਲੇ ਪਰਿਕਰਮਾ ਕਰ ਰਹੀ ਹੁੰਦੀ ਹੈ। ਸੁਖਮਨੀ ਸਾਹਿਬ ਚ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। ਐਸ ਬਾਣੀ ਜੋ ਹੈ ਥਿੱਤੀ ਬਾਣੀ ਜਿਹੜੀ ਹੈ, ਤਿੱਥਾਂ ਦੇ ਪ੍ਰਥਾ ਹੈ, ਇਸ ਬਾਣੀ ਦੇ ਵਿੱਚ ਇੱਕ ਰਹਾਉ ਦਾ ਬੰਦ ਹੈ, ਕੇਂਦਰੀ ਬੰਦ ਹੈ। ਔਰ ਉਹ ਰਹਾਉ ਦਾ ਬੰਦ ਪਹਿਲਾਂ ਤੁਹਾਡੇ ਸਾਹਮਣੇ ਰੱਖਦੇ ਹਾਂ, ਸਾਂਝਾ ਕਰ ਲਵਾਂ, ਫਿਰ ਗੱਲ ਸਮਝ ਵਿੱਚ ਆਵੇਗੀ। ਰਹਾਉ ਦੀਆਂ ਪੰਗਤੀਆਂ ਦੇ ਅੰਦਰ ਗੁਰੂ ਦੇਵ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫੁਰਮਾਨ ਕਰਦੇ ਨੇ, ਕਹਿਣ ਲੱਗੇ ਗੋਬਿੰਦ ਜਸ ਗਾਈਐ ਹਰ ਨੀਤ। ਗੋਬਿੰਦ ਜਸ ਗਾਈਐ ਹਰ ਨੀਤ, ਮਿਲ ਭਜੀਐ ਸਾਧ ਸੰਗ ਮੇਰੇ ਮੀਤ ਰਹਾਉ। ਬਿਲਕੁਲ ਇਹ ਗੱਲ ਕਲੀਅਰ ਹੋ ਗਈ। ਮਹਾਰਾਜ ਕਹਿੰਦੇ ਭਾਈ ਜਿਹੜਾ ਗੋਬਿੰਦ ਹੈ, ਧਰਤੀ ਦਾ ਮਾਲਕ ਹੈ, ਜਦੋਂ ਇਹਦੀ ਸੰਧੀ ਸੇਧ ਅਰਥ ਕਰੋਗੇ, ਗੋ ਪਲੱਸ ਬਿੰਦ ਤੋਂ ਇਹਦੇ ਭਾਵ ਅਰਥ ਬਣਦੇ ਨੇ। ਧਰਤੀ ਦੀ ਪ੍ਰਤਪਾਲਣਾ, ਧਰਤੀ ਦੇ ਜੀਵਾਂ ਦੀ ਪ੍ਰਤਪਾਲਣਾ ਕਰਨ ਵਾਲਾ, ਧਰਤੀ ਦੇ ਜੀਵਾਂ ਨੂੰ ਰੋਜ਼ੀ ਰੋਟੀ ਸਭ ਕੁਝ ਦੇਣ ਵਾਲਾ। ਗੋਬਿੰਦ ਪਰਮਾਤਮਾ ਦਾ ਨਾਮ ਹੈ, ਪਰਮਾਤਮਾ ਦੇ ਸੈਂਕੜੇ ਨਾਮ ਜਿਹੜੇ ਬਾਣੀ ਚ ਆਏ ਨੇ, ਔਰ ਉਹਦੇ ਵਿੱਚੋਂ ਇੱਕ ਨਾਮ ਪਰਮੇਸ਼ਰ ਦਾ। ਕਹਿੰਦੇ ਗੋਬਿੰਦ, ਉਸ ਗੋਬਿੰਦ ਦੇ ਮਾਲਕ ਦੇ ਜਸ ਜਿਹੜਾ ਵਡਿਆਈ ਹੈ, ਉਹ ਗਾਉਣੀ ਚਾਹੀਦੀ ਹੈ, ਔਰ ਹਰ ਨੀਤ ਨਿਤ ਗਾਉਣੀ ਚਾਹੀਦੀ ਹੈ। ਇਹ ਗੱਲ ਤਾਂ ਕਲੀਅਰ ਹੋ ਗਈ, ਫਿਰ ਸਾਨੂੰ ਕੋਈ ਦਿਨ ਨਹੀਂ ਨਾ ਡੀਕਣਾ ਪੈਣਾ ਵੀ ਸੰਗਰਾਂਦ ਆਊਗੀ ਉਦਣੇ ਹੀ ਆਪਾਂ ਪਾਠ ਕਰਨਾ, ਮੱਸਿਆ ਆਊਗੀ ਉਦਣੇ ਹੀ ਆਪਾਂ ਪਾਠ ਕਰਨਾ, ਜਾਂ ਦਸਵੀਂ ਵਾਲੇ ਦਿਨ ਹੀ ਆਪਾਂ ਨੇ ਪਾਠ ਕਰਨਾ ਜਾਂ ਕਰਾਉਣਾ, ਜਾਂ ਪੰਚਮੀ ਵਾਲੇ ਦਿਨ ਕਿਸੇ ਤੀਰਥ ਸਥਾਨ ਤੇ ਜਾਣਾ, ਜਾਂ ਕੋਈ ਅੱਠਵੀਂ ਵਾਲੇ ਦਿਨ। ਇੱਕ ਗੱਲ ਤਾਂ ਬਿਲਕੁਲ ਕਲੀਅਰ ਹੋ ਗਈ ਰਹਾਉ ਦੀਆਂ ਪੰਗਤੀਆਂ ਦੇ ਵਿੱਚ, ਪਹਿਲਾਂ ਹੀ ਮਹਾਰਾਜ ਨੇ ਕਹਿਤਾ, ਕਹਿੰਦੇ ਜਿਹੜਾ ਗੋਬਿੰਦ ਦਾ ਜਸ ਹੈ ਉਹ ਰੋਜ਼ ਕਰਨਾ, ਨਿਤ ਕਰਨਾ, ਉਹ ਤੇ ਰੋਜ਼ ਨਿਤ ਤੇ ਚੱਲੋ ਆਉਂਦੇ ਹੀ ਹੈ। ਮਹਾਰਾਜ ਤੇ ਵੀ ਕਹਿੰਦੇ ਉਠਤ ਬੈਠਤ ਸੋਭਤ ਗਾਈ ਹੈ, ਉੱਠਦਿਆਂ ਬਹਿੰਦਿਆਂ ਹਰ ਵਕਤ ਉਹਦੀ ਸਿਫਸਲਾ ਕਰਨੀ ਹੈ, ਨਿਤ ਕਰਨੀ ਹੈ। ਆਪਾਂ ਕੀ ਕਰਦੇ ਹਾਂ, ਆਪਾਂ ਮਹੀਨੇ ਦਾ ਇੱਕ ਦਿਨ ਮਿਥ ਲੈਂਦੇ ਹਾਂ, ਕਈ ਵਾਰ ਤੇ ਸਾਲ ਦਾ ਹੀ ਦਿਨ ਮਿਥ ਲਿਆ, ਜਿਵੇਂ ਸਾਲ ਦੇ 11 ਮਹੀਨੇ ਤੇ ਉਹਨਾਂ ਜ਼ੋਰ ਨਹੀਂ ਦਿੰਦੇ ਜਿੰਨਾ ਮਾਘ ਤੇ ਜ਼ੋਰ ਦਿੱਤਾ ਜਾਂਦਾ ਕਿ ਮੈਂ ਕਰਨਾ। ਮਾਘ ਦੇ ਮਹੀਨੇ ਦੀ ਹਿਸਟੋਰੀਕਲ ਤੌਰ ਤੇ ਪੋਰਟੈਂਸ ਹੋ ਸਕਦੀ ਹੈ, ਮਾਘ ਦੇ ਮਹੀਨੇ ਦੀ ਸਿੱਖ ਇਤਿਹਾਸਕ ਤੌਰ ਤੇ ਬਹੁਤ ਵੱਡੀ ਮਹਾਨਤਾ, 40 ਮੁਕਤਿਆਂ ਨੂੰ ਸਮਰਪਿਤ ਹੈ। ਮੁਕਤਸਰ ਸਾਹਿਬ ਦੀ ਧਰਤੀ ਤੇ ਦਿਨ ਮਨਾਏ ਜਾਂਦੇ ਨੇ,
ਉਹਨਾਂ ਸ਼ਹਾਦਤਾਂ ਦਿੱਤੀਆਂ, ਉਹਨਾਂ ਨੇ ਬੇਦਾਵਾ ਪੜਵਾਇਆ। ਪਰ ਇਹਦੀ ਕੋਈ ਜੇ ਉੱਦਾਂ ਦੇਖੀਏ ਵੀ 11 ਮਹੀਨਿਆਂ ਦੇ ਵਿੱਚੋਂ ਕੋਈ ਖਾਸ ਮਹੀਨਾ ਇਹ ਸਾਡਾ ਭਰਮ ਹੈ ਵੀ ਇਸੇ ਮਹੀਨੇ 'ਚ ਦਾਨ ਕੀਤਾ ਫੜੇਗਾ, ਇਹਦੇ ਵਿੱਚ ਹੀ ਭਗਤੀ ਕੀਤੀ ਫੜੇਗੀ। ਹਾਂ, ਹਿੰਦੂਇਜ਼ਮ ਦੇ ਵਿੱਚ ਐਸਾ ਹੈ, ਉਹਨਾਂ ਦੇ ਵਿੱਚ ਜਿਹੜਾ ਮਾਘ ਦਾ ਮਹੀਨਾ ਉਹਨਾਂ ਦੇ ਵਿੱਚ ਖਾਸ ਹੈ, ਉਹ 11 ਮਹੀਨੇ ਨਹੀਂ ਕੁਝ ਕਰਨਗੇ, ਮਾਘ ਦੇ ਮਹੀਨੇ 'ਚ ਸਾਰਾ ਜ਼ੋਰ ਲਾਉਣਗੇ। ਗੁਰਮਤਿ ਦੇ ਵਿੱਚ ਐਸਾ ਨਹੀਂ ਹੈ, ਮੈਂ ਤਾਂ ਬੇਨਤੀ ਕਰ ਰਿਹਾ। ਇੱਥੇ ਨਿੱਤ ਹੈ ਗੋਬਿੰਦ ਜਸ ਗਾਈਐ ਹਰਨੀਤ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਚਨ ਕਰਦੇ ਨੇ, ਕਹਿੰਦੇ ਭਾਈ ਉਸ ਪਰਮਾਤਮਾ ਦਾ ਜਸ, ਉਸ ਹਰੀ ਦੀ ਕੀਰਤੀ, ਉਹਦੀ ਵਡਿਆਈ, ਉਹਦਾ ਗੁਣਗਾਣ, ਉਹਦੀ ਸਿਫਤ ਸਲਾਹ ਨਿੱਤ ਕਰਨੀ ਚਾਹੀਦੀ ਹੈ, ਨਿੱਤ ਰੋਜ਼। ਕਿਉਂ? ਰੋਜ਼ ਨਵਾਂ ਜੀਵਨ ਮਿਲਦਾ ਸਾਨੂੰ, ਰੋਜ਼ ਨਵੀਂ ਜ਼ਿੰਦਗੀ ਮਿਲਦੀ ਹੈ। ਫਿਰ ਕਹਿਣ ਲੱਗੇ ਮਿਲ ਭਜੀਐ ਹੈ ਸਾਧ ਸੰਗ ਮੇਰੇ ਮੀਤ। ਬੜੇ ਪਿਆਰ ਨਾਲ ਆਵਾਜ਼ ਮਾਰ ਕੇ ਕਿਹਾ, ਮੇਰੇ ਮਿੱਤਰ, ਮੇਰੇ ਮਿੱਤਰੋ, ਮੇਰੇ ਪਿਆਰਿਓ, ਮਿਲ ਭਜੀਐ। ਭਜੀਐ ਦਾ ਅਰਥ ਹੁੰਦਾ ਭਜਣਾ, ਇਹਦਾ ਉਚਾਰਨ ਬਹੁਤ ਸੌਫਟ ਕਰਨਾ, ਭੱਜੀਏ ਨਹੀਂ ਕਰਨਾ, ਅਧਕ ਨਹੀਂ ਉਚਾਰਨਾ ਇਹਦਾ। ਆ ਤੁਸੀਂ ਪਾਠ ਬੋਧ ਸਮਾਗਮ ਦਾ ਲਾਹਾ ਲਿਆ, ਪਿਛਲੇ 15 ਦਿਨ ਲਗਭਗ ਪਾਠ ਬੋਧ ਸਮਾਗਮ ਹੋਏ ਆ, ਵਿਦਵਾਨ ਪੁਰਸ਼ਾਂ ਨੇ ਤੁਹਾਨੂੰ ਗੁਰਬਾਣੀ ਦੇ ਕੁਝ ਅਹਿਮ ਨੁਕਤੇ ਸਮਝਾਏ ਨੇ, ਉਹਨਾਂ ਵਿੱਚ ਦੱਸਿਆ ਹੋਣਾ ਵੀ ਕਿਹੜਾ ਪਾਠ ਦੱਬ ਕੇ ਕਰਨਾ, ਕਿਹੜਾ ਪਾਠ ਥੋੜ੍ਹਾ ਸੌਫਟ ਕਰਨਾ, ਕਿਉਂਕਿ ਬਾਣੀ ਨੂੰ ਪੜ੍ਹਨ ਦਾ ਉਚਾਰਨ ਕਰਨ ਦਾ ਇੱਕ ਆਪਣਾ ਤਰੀਕਾ ਹੈ। ਹੁਣ ਇੱਥੇ ਜੇ ਮਿਲ ਭੱਜੀ ਹੈ ਫਿਰ ਹੱਥ ਬਦਲ ਜਾਣਗੇ, ਭੱਜੀ ਹੈ ਜਿਵੇਂ ਮਹਾਰਾਜ ਗੁਰੂ ਤੇਗ ਬਹਾਦਰ ਕਹਿੰਦੇ ਕਹੋ ਨਾਨਕ ਹਰ ਭਜ ਮਨ, ਕਹੋ ਨਾਨਕ ਮਨ ਸਿਮਰ, ਹੈ ਨਾ ਇੱਦਾਂ। ਇੱਥੇ ਹੈ ਮਹਾਰਾਜ ਕਹਿੰਦੇ ਮਿਲ ਮਿਲ ਕੇ ਇਕੱਠੇ ਹੋ ਕੇ ਸੰਗਤੀ ਰੂਪ ਦੇ ਵਿੱਚ ਆਪਸ ਵਿੱਚ ਭੱਜੀ ਹੈ ਉਹਨੂੰ ਸਿਮਰੀਏ। ਸਾਧ ਸੰਗ ਮੇਰੇ ਮੀਤ, ਸਾਧ ਸੰਗਤ ਵਿੱਚ ਬੈਠ ਕੇ ਉਹਨੂੰ ਭਜੀਏ। ਵੈਸੇ ਤਾਂ ਅਸੀਂ ਨਿੱਜੀ ਰੂਪ ਦੇ ਵਿੱਚ ਵੀ ਕਰ ਸਕਦੇ ਹਾਂ, ਪਰ ਸਾਧ ਸੰਗਤ ਦਾ ਮਹੱਤਵ ਜ਼ਿਆਦਾ ਦਰਸਾਇਆ ਮਹਾਰਾਜ ਨੇ। ਤੁਸੀਂ ਆਖੋਗੇ ਐਸਾ ਕਿਉਂ ਹੈ, ਇਕੱਲੇ ਬੈਠਿਆਂ ਕਈ ਵਾਰੀ ਭਰਮ ਹੋ ਜਾਂਦਾ, ਮੈਂ ਬਹੁਤ ਭੱਜਦਾ, ਮੈਂ ਬਹੁਤ ਸਿਮਰਦਾ, ਮੇਰਾ ਬਹੁਤ ਵੱਡਾ ਚੌਕੜਾ, ਮੇਰਾ ਬਹੁਤ ਵੱਡਾ ਅਭਿਆਸ ਹੈ। ਪਰ ਜਦੋਂ ਸਾਧ ਸੰਗਤ ਵਿੱਚ ਬੈਠਦੇ ਹਾਂ, ਇੱਥੇ ਇੱਕ ਤੋਂ ਇੱਕ ਵੱਡੇ ਬੈਠੇ ਨੇ, ਇੱਕ ਤੋਂ ਇੱਕ ਚੜ੍ਹਦੇ ਬੈਠੇ ਨੇ। ਕੋਈ ਹੁਣ ਆ ਕੇ ਬੈਠਿਆ, ਕਿਸੇ ਨੂੰ 2 ਘੰਟੇ ਹੋ ਗਏ ਬੈਠਿਆਂ ਨੂੰ, ਉਹਦਾ ਮੁਕਾਬਲਾ ਕੀ ਹੈ? ਕਿਸੇ ਨੇ ਹੁਣ ਉੱਠ ਕੇ ਚਲੇ ਜਾਣਾ, ਕਿਸੇ ਨੇ ਐਨ ਸਮਾਪਤੀ ਤੱਕ ਬੈਠੇ ਰਹਿਣਾ, ਮਤਲਬ ਕੀ ਹੈ? ਇੱਥੇ ਬੈਠਣ ਦਾ ਇੱਕ ਆਪਣਾ ਬਹੁਤ ਵੱਡਾ ਬੈਨੀਫਿਟ ਹੈ ਸਾਧ ਸੰਗਤ ਦੇ ਵਿੱਚ, ਉਹਦਾ ਮਹੱਤਵ ਵੀ ਜ਼ਿਆਦਾ। ਰਹਾਉ ਦੀਆਂ ਪੰਗਤੀਆਂ ਦੇ ਅੰਦਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਫੁਰਮਾਨ ਕੀਤਾ, ਕਹਿੰਦੇ ਸਾਧ ਸੰਗਤ ਵਿੱਚ ਬੈਠ ਕੇ ਉਹਨੂੰ ਭਜਣਾ ਚਾਹੀਦਾ, ਉਸ ਗੋਬਿੰਦ ਦਾ ਜਸ ਨਿੱਤ ਕਰਨਾ ਚਾਹੀਦਾ। ਸਿੱਧਾ ਜਿਹਾ ਅਰਥ ਹੋ ਗਿਆ ਵੀ ਸਾਨੂੰ ਕਿਸੇ ਤਿੱਥ ਦੀ, ਕਿਸੇ ਵਾਰ ਦੀ, ਕਿਸੇ ਦਿਨ ਦੀ ਕੋਈ ਕਿਸੇ ਤਰ੍ਹਾਂ ਦਾ ਮਨ 'ਚ ਭਰਮ ਨਹੀਂ ਰੱਖਣਾ ਚਾਹੀਦਾ। ਜਿਹੜੇ ਹਫ਼ਤੇ ਦੇ 7 ਦਿਨ ਨੇ, ਉਹਨਾਂ ਦਿਨਾਂ ਦੇ ਬਾਰੇ ਵੀ ਮਹਾਰਾਜ ਨੇ ਬਾਣੀ ਉਚਾਰਨ ਕੀਤੀ ਹੈ, ਅਤੇ ਉਹਦੇ ਵਿੱਚ ਵੀ ਆਪਾਂ ਦੇਖ ਸਕਦੇ ਹਾਂ ਐਤਵਾਰ, ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰ ਇਤਿਆਦਕ, ਉਹਨਾਂ ਦਿਨਾਂ ਦੇ ਵਿੱਚ ਵੀ ਐਸਾ ਆਏਗਾ। ਸੋ ਰਹਾਉ ਦੀਆਂ ਪੰਗਤੀਆਂ ਨੇ, ਇਹਨਾਂ ਨੂੰ ਆਧਾਰ ਬਣਾ ਕੇ ਆਪਾਂ ਬਾਕੀ ਦੇ ਸ਼ਬਦ ਦੇ ਦਰਸ਼ਨ ਕਰਦੇ ਹਾਂ। ਗੁਰਮੁਖੋ, ਗੁਰੂ ਸਾਹਿਬ ਜੀ, ਧੰਨ ਗੁਰੂ ਅਰਜਨ ਸਾਹਿਬ ਕੀ ਕਿਰਪਾ ਕਰ ਰਹੇ ਨੇ। ਸ਼ੁਰੂਆਤੀ ਪੰਗਤੀਆਂ ਨੇ, ਸ਼ੁਰੂਆਤ ਵਿੱਚ ਸਲੋਕ ਬਖਸ਼ਿਆ, ਕਹਿਣ ਲੱਗੇ ਜਲ ਥਲ ਮਹੀਅਲ ਪੂਰਿਆ ਸੁਆਮੀ ਸਿਰਜਨਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਜਿੰਨੇ ਵੀ ਸਲੋਕ ਨੇ ਉਹਦੇ ਨਾਲ ਪੌੜੀਆਂ ਨੇ, ਔਰ ਪੌੜੀਆਂ ਦੇ ਵਿੱਚ ਗੁਰੂ ਸਾਹਿਬ ਨੇ ਤਿੱਥ ਤੋਂ ਸ਼ੁਰੂਆਤ ਕੀਤੀ ਹੈ। ਸਲੋਕ ਦੇ ਵਿੱਚ ਕੌਮਨ ਵਚਨ ਨੇ, ਕੀ ਕਹਿੰਦੇ ਨੇ? ਕਹਿੰਦੇ ਜਲ ਪਾਣੀ ਦੇ ਵਿੱਚ, ਥਲ ਜ਼ਮੀਨ ਦੇ ਉੱਪਰ, ਮਹੀਅਲ ਆਕਾਸ਼ ਦੇ ਵਿੱਚ। ਜਲ ਥਲ ਮਹੀਅਲ, ਜ਼ਮੀਨ ਦੇ ਹੇਠਾਂ ਪਾਣੀ ਦੇ ਵਿੱਚ ਵੀ, ਜ਼ਮੀਨ ਦੇ ਉੱਪਰ ਵੀ, ਜ਼ਮੀਨ ਤੋਂ ਉੱਪਰ ਆਕਾਸ਼ ਦੇ ਵਿੱਚ ਵੀ, ਪੂਰੇ ਹੈ ਉਹ ਪਰਮਾਤਮਾ, ਰਵਿਆ ਹੋਇਆ, ਵਿਆਪਕ ਹੈ। ਕੌਣ? ਸਵਾਮੀ ਸਿਰਜਣਹਾਰ। ਸਵਾਮੀ ਸ਼ਬਦ ਵਰਤਿਆ ਅਕਾਲ ਪੁਰਖ ਲਈ, ਜਿਹੜਾ ਸਾਰਿਆਂ ਦੀ ਸਿਰਜਣਾ ਕਰਨ ਵਾਲਾ। ਗੁਰਮੁਖ ਪਿਆਰਿਓ, ਸਾਡੀ ਸਿਰਜਣਾ ਕਿਹਨੇ ਕੀਤੀ ਹੈ? ਪਰਮਾਤਮਾ ਨੇ।
ਸਾਨੂੰ ਸਿਰਜਣ ਵਾਲਾ ਕੌਣ ਹੈ? ਪਰਮਾਤਮਾ। ਤਾਂ ਹੀ ਤਾਂ ਮਹਾਰਾਜ ਨੇ ਬਾਣੀ ਚ ਆਖਿਆ ਸੀ, ਜਦੋਂ ਕਬੀਰ ਸਾਹਿਬ ਨੂੰ ਪੜ੍ਹੋਗੇ ਉਹਨਾਂ ਨੂੰ ਪੜ੍ਹਿਓ, ਕਹਿੰਦੇ ਬਲਿਹਾਰ ਜਾਮਾ ਮੈਂ ਉਹ ਸਿਰਜਣਹਾਰ ਤੋਂ ਜਿਹਨੇ ਇੰਨਾ ਸੋਹਣਾ ਸੰਸਾਰ ਸਿਰਜਿਆ। ਓਏ ਜੋ ਦੀਸਾ ਅੰਬਰ ਤਾਰੇ ਕਿਨ ਓਏ ਚੀਤੇ ਚੀਤਨ ਹਾਰੇ, ਹੈ ਨਾ ਉਹ ਵਚਨ ਆਉਂਦੇ ਨੇ। ਇਸ ਕਰਕੇ ਉਹ ਪਰਮਾਤਮਾ ਜਿਹੜਾ ਜਿਹੜਾ ਸ੍ਰਿਸ਼ਟੀ ਦਾ ਸਿਰਜਣਹਾਰ ਹੈ, ਸਿਰਜਿਆ ਜੀ ਨੇ ਸ੍ਰਿਸ਼ਟੀ ਨੂੰ, ਉਹ ਸਰਬ ਵਿਆਪਕ ਹੈ। ਇੱਕ ਨੁਕਤਾ ਬੜੇ ਧਿਆਨ ਨਾਲ ਸੁਣਿਓ, ਜਿਹੜਾ ਕ੍ਰਿਸਚੀਅਨ ਰਿਲੀਜਨ ਹੈ, ਈਸਾਈ ਧਰਮ ਹੈ, ਇਹਦੇ ਵਿੱਚ ਸਿਰਜਣਹਾਰ ਰਵਿਆ ਹੋਇਆ ਨਹੀਂ ਹੈ। ਉਹਨਾਂ ਦੇ ਮੁਤਾਬਕ ਸ੍ਰਿਸ਼ਟੀ ਦੀ ਰਚਨਾ ਕੀਤੀ, ਉਹਨਾਂ ਨੂੰ ਹਫ਼ਤਾ ਲੱਗ ਗਿਆ, ਉਹਨਾਂ ਦਾ ਆਪਣਾ ਫਲਸਫਾ, ਮੁਬਾਰਕ ਹੈ ਉਹਨਾਂ ਨੂੰ, ਹੈ ਨਾ ਉਹ ਜੀ ਸਦਕੇ। ਉਹ ਕਹਿੰਦੇ ਪਰਮਾਤਮਾ ਨੇ ਜਦੋਂ ਸੰਸਾਰ ਸਿਰਜਿਆ ਪਰਮੇਸ਼ਰ ਨੇ, ਤੇ ਉਹਨੂੰ ਲਗਭਗ ਹਫ਼ਤਾ ਲੱਗਿਆ, ਤੇ ਫਿਰ ਉਹ ਥੱਕ ਗਿਆ, ਫਿਰ ਉਹਨੂੰ ਆਰਾਮ ਕਰਨਾ ਪਿਆ। ਉਹ ਥੱਕਿਆ ਵੀ, ਜਿਵੇਂ ਆ ਸੰਡੇ ਦੀ ਛੁੱਟੀ ਵਾਲਾ ਕੰਸੈਪਟ ਉੱਧਰ ਹੀ ਜਾਂਦਾ ਸਾਰਾ, ਉਹਨੂੰ ਆਰਾਮ ਕਰਨਾ ਪਿਆ, ਉਹ ਥੱਕ ਗਿਆ। ਫਿਰ ਉਹ ਸ੍ਰਿਸ਼ਟੀ ਦੀ ਸਿਰਜਣਾ ਕਰਕੇ 14ਵੇਂ ਆਕਾਸ਼ ਤੇ ਕਿਤੇ ਵੱਖਰੀ ਥਾਂ ਤੇ ਬੈਠ ਗਿਆ। ਉਹਨਾਂ ਦਾ ਜਿਹੜਾ ਕੁਝ ਫਲਸਫੇ ਤਰ੍ਹਾਂ ਦਾ, ਇਸਲਾਮ ਦਾ ਮੰਨਣਾ ਕੁਝ ਹੋਰ ਹੈ। ਉਹ ਕਹਿੰਦੇ ਵੀ ਉਹਨੇ ਕੁੰਨ ਦੇ ਵਿੱਚ, ਕੁੰਨ ਦੇ ਸ਼ਬਦ ਦੇ ਵਿੱਚ, ਅੱਖ ਦੇ ਫੋਰੇ ਦੇ ਵਿੱਚ ਸ੍ਰਿਸ਼ਟੀ ਦੀ ਸਿਰਜਣਾ ਕਰਤੀ। ਔਰ ਹਿੰਦੂਇਜ਼ਮ ਦਾ ਬਿਲਕੁਲ ਵੱਖਰਾ ਫਲਸਫਾ, ਉਹ ਕਹਿੰਦੇ ਜੀ ਬ੍ਰਹਮਾ ਨੇ ਸ੍ਰਿਸ਼ਟੀ ਸਿਰਜੀ ਹੈ, ਹੈ ਨਾ, ਬ੍ਰਹਮਾ ਨੇ ਸ੍ਰਿਸ਼ਟੀ ਸਿਰਜੀ ਹੈ, ਤੇ ਇਹ ਤਿੰਨ ਦੇਵਤੇ ਨੇ, ਬ੍ਰਹਮਾ ਸਿਰਜਣਹਾਰ ਹੈ, ਵਿਸ਼ਨੂੰ ਇਹਨੂੰ ਚਲਾਉਣ ਵਾਲਾ ਹੈ, ਸ਼ਿਵ ਦਾ ਸੰਘਾਰ ਕਰਤਾ ਹੈ, ਉਹਨਾਂ ਦਾ ਆਪਣਾ ਕੰਸੈਪਟ ਹੈ ਤਿੰਨ ਦੇਵਤਿਆਂ ਦਾ। ਗੁਰਮਤ ਦਾ ਫਲਸਫਾ ਬਿਲਕੁਲ ਨਿਆਰਾ, ਗੁਰਮਤ ਬਿਲਕੁਲ ਇਹਨਾਂ ਨਾਲੋਂ ਵੱਖਰੀ ਗੱਲ ਕਰਦੀ ਹੈ। ਗੁਰਮਤ ਦੇ ਮੁਤਾਬਕ ਪਰਮਾਤਮਾ ਨੇ ਸ੍ਰਿਸ਼ਟੀ ਸਾਜੀ ਹੈ, ਔਰ ਸਾਜੀ ਕਿਹੜੀ ਹੈ, ਉਹ ਤਿੱਥ ਕਿਹੜੀ ਸੀ ਇਹ ਨਹੀਂ ਕਿਸੇ ਨੂੰ ਪਤਾ, ਉਹ ਵਾਰ ਕੀ ਸੀ ਇਹ ਨਹੀਂ ਕਿਸੇ ਨੂੰ ਪਤਾ, ਨਾ ਜੋਗੀ ਜਾਣਦੇ ਨੇ ਨਾ ਕੋਈ ਹੋਰ ਜਾਣਦਾ। ਬਥੇਰਾ ਜ਼ੋਰ ਲਾਇਆ ਇਸ ਪਾਸੇ ਵੀ ਸ੍ਰਿਸ਼ਟੀ ਦੀ ਸਿਰਜਣਾ ਕਦੋਂ ਹੋਈ, ਸ੍ਰਿਸ਼ਟੀ ਕਦੋਂ ਸਿਰਜੀ ਗਈ, ਇਹ ਤੇ ਬੜਾ ਜ਼ੋਰ ਲੱਗਿਆ, ਇਹ ਤੇ ਬੜੀਆਂ ਕਿਤਾਬਾਂ ਬੜੇ ਗ੍ਰੰਥ ਲਿਖੇ ਗਏ, ਅੱਜ ਤੱਕ ਵੀ ਜ਼ੋਰ ਲੱਗਿਆ ਹੋਇਆ ਵੀ ਸ੍ਰਿਸ਼ਟੀ ਦੀ ਸਿਰਜਣਾ ਹੋਈ ਕਿਵੇਂ, ਪਰ ਨਹੀਂ ਪਤਾ ਲੱਗਿਆ। ਇੱਕ ਫਾਰਸੀ ਦੀ ਕਹਾਵਤ ਹੈ, ਕੋਹ ਨਾ ਕਿਤਾਬ ਅਸਤ, ਹੈ ਨਾ, ਉੱਧਰ ਉਹਨਾਂ ਨੇ ਜ਼ਿਕਰ ਕੀਤਾ ਵੀ ਸ੍ਰਿਸ਼ਟੀ ਦੀ ਰਚਨਾ ਤਾਂ ਇੱਕ ਉਹ ਕਿਤਾਬ ਹੈ ਜਿਹਦੇ ਮੂਹਰਲੇ ਕੁਝ ਪੰਨੇ ਨਹੀਂ ਹੈਗੇ, ਕੁਝ ਲਾਸਟ ਪੰਨੇ ਨਹੀਂ ਹੈਗੇ। ਸ੍ਰਿਸ਼ਟੀ ਦੀ ਰਚਨਾ ਹੋਈ ਕਦੋਂ ਕਿਸੇ ਨੂੰ ਨਹੀਂ ਪਤਾ, ਇਸੇ ਕਰਕੇ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇਸ ਝਗੜੇ ਚੋਂ ਕੱਢਿਆ ਸੀ ਆਪਾਂ ਨੂੰ, ਥਿੱਤ ਵਾਰਨ ਜੋਗੀ ਜਾਣਾ, ਰੁੱਤ ਮਹਾਨ ਕੋਈ, ਨਾ ਥਿੱਤੀ ਨਾ ਵਾਰ ਜੋਗੀ ਜਾਣਦੇ ਨੇ, ਨਾ ਰੁੱਤ ਕੀ ਸੀ, ਗਰਮੀ ਸੀ ਸਰਦੀ ਸੀ ਕਿਹੜੀ ਰੁੱਤ ਸੀ ਪਤਾ ਹੀ ਨਹੀਂ, ਰੁੱਤ ਮਹੀਨਾ ਕਿਹੜਾ ਸੀ ਇਹ ਵੀ ਨਹੀਂ ਪਤਾ, ਰੁੱਤ ਮਹਾਨ ਕੋਈ। ਸਾਹਿਬ ਕਹਿੰਦੇ ਜਾ ਕਰਤਾ ਸਿਰ ਠੀਕ ਹੋ ਸਾਜੇ, ਜਦੋਂ ਕਰਤੇ ਪੁਰਖ ਨੇ ਸ੍ਰਿਸ਼ਟੀ ਨੂੰ ਸਿਰਜਿਆ, ਪਰਮੇਸ਼ਰ ਨੇ ਸੰਸਾਰ ਦੀ ਸਿਰਜਣਾ ਕੀਤੀ, ਜਾ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣਾ ਸੋ, ਉਹ ਆਪ ਹੀ ਜਾਣਦਾ, ਕੋਈ ਮਨੁੱਖ ਨਹੀਂ ਜਾਣ ਸਕਦਾ। ਸਾਇੰਸ ਨੂੰ ਹਾਲੇ ਤੱਕ ਨਹੀਂ ਪਤਾ ਲੱਗਿਆ, ਇਹਨਾਂ ਦਾ ਇੱਕ ਆਪਣਾ ਤਰੀਕਾ ਹੈਗਾ, ਉਹ ਕਹਿੰਦੇ ਬਿਗ ਬੈਂਗ ਹੋਇਆ ਇੱਕ, ਹੈ ਨਾ, ਧਮਾਕਾ ਹੋਇਆ ਉਹਦੇ ਨਾਲ, ਉਹਨਾਂ ਦਾ ਇੱਕ ਵੱਖਰਾ ਜਿਹਾ, ਪਰ ਹੋਇਆ ਕਦੋਂ, ਕੀ ਤਿੱਥ ਵਾਰ, ਕੀ ਤਰੀਕ ਸੀ, ਉਹ ਕਿਸੇ ਨੂੰ ਕੁਝ ਨਹੀਂ ਪਤਾ। ਇਹ ਤਾਂ ਜਾ ਕਰਤਾ ਸਿਰ ਠੀਕ ਹੋ ਸਾਜੇ ਹੈ, ਜਦੋਂ ਪਰਮਾਤਮਾ ਜਿਹਨੇ ਸ੍ਰਿਸ਼ਟੀ ਸਾਜੀ ਹੈ ਉਹੀ ਜਾਣਦਾ, ਹੋਰ ਇਹ ਸ੍ਰਿਸ਼ਟੀ ਦੀ ਰਚਨਾ ਕਿਵੇਂ ਹੋਈ, ਕਦੋਂ ਹੋਈ, ਕਿਉਂ ਹੋਈ, ਕਿੱਥੇ ਹੋਈ, ਕਿਹਨੇ ਕੀਤੀ, ਇਹਦੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ। ਹਾਂ, ਗੈਸ ਵੱਖਰੇ ਨੇ, ਅੰਦਾਜ਼ੇ ਲਾਏ ਨੇ ਲੋਕਾਂ ਨੇ, ਆਪੋ ਆਪਣੀਆਂ ਧਾਰਨਾਵਾਂ ਬਣਾ ਲਈਆਂ। ਜਿਵੇਂ ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ ਵੀ ਕ੍ਰਿਸਚੀਅਨਾਂ ਦਾ ਕੁਝ ਹੋਰ ਮੰਨਣਾ ਹੈ, ਇਸਲਾਮ ਦਾ ਕੁਝ ਹੋਰ ਮੰਨਣਾ ਹੈ, ਹਿੰਦੂਇਜ਼ਮ ਦਾ ਕੁਝ ਹੋਰ ਮੰਨਣਾ ਹੈ, ਅਤੇ ਇਸੇ ਤਰ੍ਹਾਂ ਹੋਰ ਮਤਾਂ ਦਾ, ਪਰ ਇਸ ਗੁਰਮਤ ਦਾ ਨਜ਼ਾਰਾ, ਗੁਰਮਤ ਇਸ ਬਹਿਸ ਵਿੱਚ ਨਹੀਂ ਪਈ। ਹਿੰਦੂਆਂ ਦਾ ਜਦੋਂ ਤੁਸੀਂ ਪੜ੍ਹੋਗੇ, ਹਿੰਦੂ ਧਰਮ ਦੇ ਮੁਤਾਬਕ ਬੜੀਆਂ ਹਾਸੋਹੀਣੀਆਂ ਜਿਹੀਆਂ ਗੱਲਾਂ ਨੇ ਵੀ ਕਿਸ ਤਰੀਕੇ ਦੇ ਨਾਲ ਸ੍ਰਿਸ਼ਟੀ ਬਣੀ ਜੀ, ਕਹਿੰਦੇ ਬ੍ਰਹਮਾ ਨੇ ਬਣਾਈ, ਬ੍ਰਹਮਾ ਨੂੰ ਕਿਹਨੇ ਸਿਰਜਿਆ, ਸਵਾਲ ਇਹ ਹੈ। ਵਿਸ਼ਨੂੰ ਦਾ ਜ਼ਿਕਰ ਆਉਂਦਾ, ਉਹ ਪਾਣੀ ਤੇ ਪਿਆ, ਪਰ ਉਹ ਪਾਣੀ ਉਦੋਂ ਕਿਵੇਂ ਬਣਿਆ, ਇਹ ਬਹੁਤ ਸਾਰੇ ਪੁਆਇੰਟ ਨੇ। ਸੋ ਇੱਥੇ ਮਹਾਰਾਜ ਕਹਿੰਦੇ ਨੇ ਜਲ ਥਲ ਮਹੀਅਲ ਪੂਰਿਆ ਸਵਾਮੀ ਸਿਰਜਣਹਾਰ,
ਜਿਹੜਾ ਸਿਰਜਣਹਾਰ ਸੁਆਮੀ ਹੈ, ਮਾਲਕ ਹੈ, ਉਹ ਜਲ ਵਿੱਚ ਵੀ ਹੈ, ਥਲ ਵਿੱਚ ਵੀ ਹੈ, ਔਰ ਉਹ ਮਹੀਲ ਆਕਾਸ਼ ਵਿੱਚ ਵੀ ਹੈ, ਉਹ ਸਾਰੀਆਂ ਥਾਵਾਂ ਤੇ ਵਿਆਪਕ ਹੈ, ਜਿਹਨੂੰ ਆਪਾਂ ਕਹਿੰਦੇ ਜਹਿ ਜਹਿ ਪੇਖੋ ਤਹਿ ਹਜ਼ੂਰ। ਇਸਲਾਮ ਦਾ ਮੰਨਣਾ ਕੁਝ ਹੋਰ ਹੈ ਵੀ ਉਹ ਸਿਪ ਦੇ ਪਾਸੇ ਹੈ, ਈਸਾਈਆਂ ਦਾ ਕੁਝ ਹੋਰ ਮੰਨਣਾ, ਗੁਰਮਤ ਦਾ ਰੱਬ ਕਿੱਧਰ ਹੈ, ਅਸੀਂ ਕਿਸੇ ਦਿਸ਼ਾ ਦੇ ਪੁਜਾਰੀ ਹਾਂ ਵੀ ਚੜ੍ਹਦੇ ਵਾਲੇ ਪਾਸੇ ਨੂੰ ਰੱਬ ਹੈ ਜਾਂ ਸ਼ਿਪਦੇ ਵਾਲੇ ਪਾਸੇ ਨੂੰ ਸਾਡਾ ਰੱਬ ਹੈ ਨਾ। ਸਾਡਾ ਤੇ ਰੱਬ ਸੱਜੇ ਵੀ ਹੈ, ਖੱਬੇ ਵੀ ਹੈ, ਅੱਗੇ ਵੀ ਹੈ, ਪਿੱਛੇ ਵੀ ਹੈ, ਉੱਪਰ ਵੀ ਹੈ, ਹੇਠਾਂ ਵੀ ਹੈ, ਉਹ ਤਾਂ ਦਹਿ ਦਿਸ ਰਵਿਆ ਹੋਇਆ, ਉੱਥੇ ਜੈ ਜੈ ਪੇਖੋ ਤੈ ਹਜ਼ੂਰ ਹੈ। ਇਸ ਕਰਕੇ ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ, ਸਭ ਕਹਿੰਦੇ ਭਾਈ ਉਹ ਪਸਰਿਆ ਹੋਇਆ, ਰਵਿਆ ਹੋਇਆ, ਵਿਆਪਕ ਹੈ, ਜ਼ਰੇ ਜ਼ਰੇ ਦੇ ਵਿੱਚ ਹੈ, ਕਣ ਕਣ ਦੇ ਵਿੱਚ ਹੈ, ਸਭਨਾਂ ਥਾਵਾਂ ਤੇ ਉਹਦੀ ਜੋਤ ਹੈ, ਉਹਦੇ ਤੋਂ ਬਿਨਾਂ ਇੱਕ ਇੰਚ ਭਰ ਵੀ ਜਗ੍ਹਾ ਨਹੀਂ ਹੈ। ਪਾਣੀ ਦੇ ਵਿੱਚ ਵੀ ਹੈ, ਬਾਰ ਬਾਰ ਜ਼ਿਕਰ ਆ ਰਿਹਾ, ਨਾਨਕ ਏਕੰਕਾਰ, ਇੱਕ ਵਾਹਿਗੁਰੂ ਜਿਹੜਾ ਹੈ, ਇੱਕ ਪਰਮਾਤਮਾ ਜਿਹੜਾ ਹੈ, ਉਹੀ ਸ੍ਰਿਸ਼ਟੀ ਦਾ ਸਿਰਜਣਹਾਰ ਹੈ, ਉਹੀ ਸ੍ਰਿਸ਼ਟੀ ਦਾ ਕਰਤਾ ਧਰਤਾ ਹਰਤਾ, ਇਸ ਕਰਕੇ ਉਹ ਸਰਬ ਵਿਆਪਕ ਹੈ। ਇਹ ਮਹਾਰਾਜ ਨੇ ਪ੍ਰਥਮ ਸਲੋਕ ਦੇ ਵਿੱਚ ਬਚਨ ਕੀਤੇ ਨੇ, ਹੁਣ ਅੱਗੇ ਗੌਰ ਨਾਲ ਸੁਣਿਓ, ਜਿਹੜੀਆਂ 15 ਤਿੱਥਾਂ ਨੇ ਉਹਨਾਂ ਦੇ ਵਿੱਚੋਂ ਪਹਿਲੀ ਤਿੱਥ ਹੈ ਪੌੜੀ। ਪੌੜੀ ਦੇ ਵਿੱਚ ਕਹਿਣ ਲੱਗੇ, ਏਕਮ ਏਕੰਕਾਰ ਪ੍ਰਭ ਕਰੋ ਬੰਦਨਾ ਧਿਆਏ। ਏਕਮ ਜਿਹੜੀ ਤਿੱਥ ਹੈ, ਪਹਿਲੀ ਤਾਰੀਖ ਹੈ, ਜਿਹੜੀ ਪਹਿਲੀ ਤਿੱਥ ਹੈ, ਜਿਹੜੀ ਪਹਿਲੀ ਤਿੱਥ ਨੂੰ ਚੰਦਰਮਾ 14 ਕਲਾਵਾਂ ਚੋਂ ਕਲਾ ਘੱਟ ਜਾਂਦੀ ਹੈ, ਉਹਦੀ ਇੱਕ ਕਲਾ ਘੱਟਦੀ ਹੈ। ਸਿਆਣੇ ਬਜ਼ੁਰਗ ਜਿਹੜੇ ਨੇ ਉਹਨਾਂ ਦਾ ਹਿਸਾਬ ਕਿਤਾਬ ਵੀ ਹੁੰਦਾ, ਜਦੋਂ ਛੋਟੇ ਹੁੰਦੇ ਸੀ ਨਾ, ਪੇਰੈਂਟਸ ਨੇ ਆਈ ਦੱਸ ਦੇਣਾ ਵੀ ਅੱਜ ਕਿਹੜੀ ਤਿੱਥ ਹੈ, ਚੰਦਰਮਾ ਦਾ ਆਕਾਰ ਦੇਖ ਕੇ ਦੱਸ ਦਿੰਦੇ ਸੀ ਵੀ ਚੰਦਰਮਾ ਦਾ ਆਕਾਰ ਅੱਜ ਪੂਰਾ ਹੈ, ਅੱਜ ਐ ਆ, ਅੱਜ ਇੰਨਾ ਪਰਸੈਂਟ, ਅੱਜ ਇੰਨਾ ਪਰਸੈਂਟ ਹੈ, ਇਹਨੇ ਗੋਡੀ ਮਾਰਨੀ ਹੈ, ਇੰਨੇ ਕੁ ਦਿਨਾਂ ਨੂੰ ਮੱਸਿਆ ਹੋਵੇਗੀ। ਅੱਜ ਦੇ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ, ਪੜ੍ਹਾਇਆ ਹੀ ਨਹੀਂ ਜਾਂਦਾ ਇਹ ਵਿੱਚ, ਇਹ ਤਾਂ ਗੁਰਬਾਣੀ ਜ਼ਿਕਰ ਹੈ ਤਾਂ ਗੱਲਾਂ ਆਉਂਦੀਆਂ ਨੇ, ਨਹੀਂ ਤਾਂ ਹੁਣ ਕੈਲੰਡਰ ਹੀ ਜਨਵਰੀ ਫਰਵਰੀ ਜਾਂ ਬਸ ਸਿਆਹੀ ਤਰੀਕਾਂ ਨੇ, ਇਹ ਵੀ ਨਹੀਂ ਪਤਾ ਵੀ ਇਹ ਸੂਰਜੀ ਵੇਸੇ ਨੇ ਜਾਂ ਚੰਦਰਮਾ ਤੇ ਆਧਾਰਿਤ ਨੇ। ਸਾਡੀ ਕੌਮ ਦੇ ਵਿੱਚ ਵੀ ਇਹ ਬੜਾ ਵੱਡਾ ਝਗੜਾ ਰਿਹਾ ਨਾਨਕਸ਼ਾਹੀ ਕੈਲੰਡਰ ਦਾ, ਜਿਹੜਾ ਨਾਨਕਸ਼ਾਹੀ ਕੈਲੰਡਰ ਦਾ ਇਸ਼ੂ ਰਿਹਾ ਹੈ ਨਾ, ਹਾਲੇ ਤੱਕ ਵੀ ਬਿਲਕੁਲ ਉਸੇ ਤਰ੍ਹਾਂ ਬਰਕਰਾਰ ਹੈ। ਉਹਦਾ ਕਾਰਨ ਵੀ ਇਹੀ ਹੈ, ਉਹ ਜਿਹੜਾ ਪਾਲ ਸਿੰਘ ਪੁਰੇਵਾਲ ਨੇ ਬਣਾਇਆ ਸੀ ਸੂਰਜ ਦੇ ਬੇਸ ਤੇ ਬਣਾਇਆ, ਸੂਰਜ ਤੇ ਆਧਾਰਿਤ, ਤੇ ਸਾਡੀਆਂ ਕੁਝ ਸੰਪਰਦਾਵਾਂ, ਸਾਡੀਆਂ ਕੁਝ ਸੰਸਥਾਵਾਂ ਉਹਦੇ ਨਾਲ ਅਸਹਿਮਤ ਸੀ, ਉਹ ਕੁਝ ਸਾਲ ਚੱਲਿਆ, ਉਦੋਂ ਬਾਅਦ ਫਿਰ ਕਹਿੰਦੇ ਜੀ ਨਵਾਂ ਬਣਾ ਲਿਆ, ਹੁਣ ਮੇਲੇ ਗੋਭਾ ਜਿਹਾ ਹੋਇਆ ਹੋਇਆ। ਮੇਰਾ ਕਹਿਣ ਤੋਂ ਭਾਵ ਇਹ ਹੈ ਵੀ ਕੈਲੰਡਰ ਵੀ ਸੂਰਜ ਦੇ ਆਧਾਰਿਤ ਹੈ, ਕੋਈ ਚੰਦਰਮਾ ਦੇ ਆਧਾਰਿਤ ਹੈ। ਇਹ ਜਿਹੜੀਆਂ ਤਿੱਥਾਂ ਨੇ, ਇਹ ਚੰਦਰਮਾ ਦਾ ਜਿਹੜਾ ਸਾਲ ਹੈ, ਚੰਦਰਮਾ ਦੇ ਅਕੋਰਡਿੰਗ ਨੇ। ਹੁਣ ਪਹਿਲੀ ਤਿੱਥ ਹੈ ਏਕਮ, ਹੁਣ ਸਿੱਖ ਨੇ ਇਸ ਚੱਕਰ 'ਚ ਨਹੀਂ ਪੈਣਾ ਵੀ ਏਕਮ ਚੰਗੀ ਹੁੰਦੀ ਹੈ ਕਿ ਮਾੜੀ ਹੁੰਦੀ ਹੈ, ਇੱਕ ਤਾਰੀਖ ਹੈ, ਸ਼ੁਰੂਆਤ ਹੋਈ ਹੈ, ਪਹਿਲੀ ਤਿੱਥ ਹੈ। ਮਹਾਰਾਜ ਕਹਿੰਦੇ ਏਕਮ ਵਾਲੇ ਦਿਨ ਕੀ ਕਰਨਾ, ਏਕੰਕਾਰ ਪ੍ਰਭ ਕਰੋ ਬੰਦਨਾ ਧਿਆਏ, ਉਸ ਇੱਕ ਓਅੰਕਾਰ ਨੂੰ ਬੰਦਨਾ ਕਰਨੀ ਹੈ, ਨਮਸਕਾਰ ਕਰਨੀ, ਉਹਨੂੰ ਧਿਆਉਣਾ ਜਿਹਦੀ ਕਿਰਪਾ ਦੇ ਨਾਲ ਸ਼ੁਰੂਆਤ ਹੋਈ ਹੈ, ਜਿਹਦੀ ਕਿਰਪਾ ਦੇ ਨਾਲ ਇਹ ਤਿੱਥਾਂ ਬਣੀਆਂ ਨੇ, ਇਹ ਦਿਨ ਬਣੇ ਨੇ, ਇਹਦੀ ਸ਼ੁਰੂਆਤ ਹੋਈ ਹੈ। ਪਰਮਾਤਮਾ ਨੇ ਸ੍ਰਿਸ਼ਟੀ ਸਾਜੀ, ਸੂਰਜ ਚੰਦਰਮਾ ਬਣਾ ਤੇ, ਹੌਲੀ ਹੌਲੀ ਮਨੁੱਖ ਨੇ ਸਮੇਂ ਦੀ ਵੰਡ ਕਰ ਲਈ, ਸਮੇਂ ਨੂੰ ਤਕਸੀਮ ਕਰ ਲਿਆ, ਫਿਰ ਉਹ ਮਹੀਨੇ, ਸਾਲ, ਹਫ਼ਤੇ, ਰੁੱਤ ਸਭ ਕੁਝ ਬਣ ਗਿਆ। ਉਸ ਪਰਮਾਤਮਾ ਨੂੰ ਸਭ ਤੋਂ ਪਹਿਲਾਂ ਵੰਦਨਾ ਕਰਨੀ ਬਣਦੀ ਹੈ, ਨਮਸਕਾਰ ਕਰਨੀ ਬਣਦੀ ਹੈ, ਔਰ ਜਿਸਨੇ ਇਹ ਸ੍ਰਿਸ਼ਟੀ ਸਾਜੀ ਹੈ, ਜਿਹਦੇ ਹੁਕਮ ਦੇ ਵਿੱਚ ਇਹ ਸਾਰਾ ਕੁਝ ਹੈ, ਉਹ ਇੱਕੋ ਓਅੰਕਾਰ ਹੈ ਬਸ, ਏਕਮ ਏਕੰਕਾਰ ਨਿਰਾਲਾ, ਅਮਰ ਅਜੋਨੀ ਜਾਤ ਨਾ ਜਾਲਾ। ਮਹਾਰਾਜ ਕਹਿੰਦੇ ਉਹ ਅਮਰ ਹੈ, ਉਹ ਅਜੋਨੀ ਹੈ, ਜੂਨਾਂ 'ਚ ਵੀ ਨਹੀਂ ਆਉਂਦਾ, ਉਹ ਮਰਦਾ ਵੀ ਨਹੀਂ ਹੈ, ਉਹ ਸਮੇਂ ਦੇ ਪ੍ਰਭਾਵ ਹੇਠ ਨਹੀਂ। ਇੱਕ ਬੇਨਤੀ ਹੋਰ ਕਰਦੇ ਹਾਂ, ਅਸੀਂ ਸਾਰੇ ਸਮੇਂ ਦੇ ਪ੍ਰਭਾਵ ਹੇਠ ਹਾਂ, ਹਰ ਚੀਜ਼ ਸਮੇਂ ਦੇ ਪ੍ਰਭਾਵ ਹੇਠ ਹੈ, ਪਰ ਪਰਮਾਤਮਾ ਸਮੇਂ ਦੇ ਪ੍ਰਭਾਵ ਹੇਠ ਨਹੀਂ ਹੈ। ਕਿਉਂਕਿ ਜਦੋਂ ਸਮਾਂ ਨਹੀਂ ਸੀ, ਜਦੋਂ ਸਮੇਂ ਦੀ ਸਮਝ ਨਹੀਂ ਸੀ, ਜਦੋਂ ਸੂਰਜ ਨਹੀਂ ਸੀ, ਚੰਦਰਮਾ ਨਹੀਂ ਸੀ, ਸਮੇਂ ਦੀ ਵੰਡ ਨਹੀਂ ਸੀ ਹੋਈ, ਪਰਮਾਤਮਾ ਤਾਂ ਉਦੋਂ ਵੀ ਸੀਗਾ ਪਿਆਰਿਓ। ਬਾਣੀ ਦੇ ਵਿੱਚ ਕਿੱਡਾ ਪਿਆਰਾ ਸ਼ਬਦ ਹੈ ਜਿੱਥੇ ਕਹਿੰਦੇ ਨੇ ਨਾ ਦਿਨ ਰਹਿਣ, ਨਾ ਚੰਦ, ਨਾ ਸੂਰਜ, ਨਾ ਉਦੋਂ ਦਿਨ ਸੀ, ਨਾ ਰਾਤ ਸੀ, ਨਾ ਚੰਦ ਸੀ, ਨਾ ਸੂਰਜ ਸੀ, ਸੁੰਨ ਸਮਾਧ ਲਗਾਏ ਦਾ ਪਰਮਾਤਮਾ ਉਦੋਂ ਵੀ ਸੀਗਾ। ਪਰਮਾਤਮਾ ਤੇ ਸੂਰਜ ਚੰਦਰਮਾ ਤੋਂ ਪਹਿਲਾਂ ਵੀ ਸੀਗਾ ਨਾ,
ਅਰਬਦ ਨਰਬਦ ਧੁੰਦੂ ਕਰ ਧਰਨ ਨਾ ਗਗਨਾ ਹੁਕਮ ਅਪਾਰ। ਜਦੋਂ ਧੁੰਦਕਾਰ ਸੀ ਸਾਰੇ ਪਾਸੇ, ਧਰਨ ਨਾ ਧਰਤੀ ਸੀ, ਨਾ ਗਗਨ ਸੀ, ਨਾ ਕੁਝ ਹੋਰ ਸੀ। ਪਰਮਾਤਮਾ ਤੇ ਉਦੋਂ ਵੀ ਸੀ, ਪਰਮਾਤਮਾ ਤੇ ਉਦੋਂ ਵੀ ਹੋਵੇਗਾ ਜਦੋਂ ਕੁਝ ਵੀ ਨਹੀਂ ਹੋਵੇਗਾ। ਇਹ ਨਾਸ਼ਵੰਤ ਹੈ ਸਾਰਾ ਕੁਝ, ਸੂਰਜ ਵੀ ਨਾਸ਼ਵੰਤ ਹੈ, ਸੂਰਜ ਦੀ ਉਮਰ ਵੀ ਘੱਟ ਰਹੀ ਹੈ। ਸਾਇੰਟਿਸਟ ਕਹਿਣ ਲੱਗ ਗਏ ਵੀ ਇੰਨੇ ਸਮੇਂ ਨੂੰ ਸੂਰਜ ਨੇ ਖਤਮ ਹੋ ਜਾਣਾ। ਚਾਈਨਾ ਵਾਲੇ ਨਵਾਂ ਸੂਰਜ ਬਣਾਉਣ ਲੱਗ ਪਏ ਨੇ, ਉਹਨਾਂ ਨੇ ਨਵਾਂ ਸੂਰਜ ਬਣਾ ਲਿਆ। ਬੜੀਆਂ ਹੈਰਾਨੀਜਨਕ ਗੱਲਾਂ ਨੇ ਇਹ, ਕਿਵੇਂ ਕੁਦਰਤ ਦੇ ਨਾਲ ਆਡਾ ਲਾਇਆ ਜਾ ਰਿਹਾ ਕੁਦਰਤ ਨਾਲ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈ, ਪਰਮਾਤਮਾ ਨੂੰ ਸਭ ਤੋਂ ਪਹਿਲਾਂ ਨਮਸਕਾਰ, ਉਹਨੂੰ ਹੀ ਧਿਆਉਣਾ, ਉਹਨੂੰ ਬੰਦਨਾ। ਫਿਰ ਕਹਿਣ ਲੱਗੇ ਗੁਣ ਗੋਬਿੰਦ ਗੋਪਾਲ ਪ੍ਰਭ ਸ਼ਰਨ ਪਰੋ ਹਰ ਰਾਏ। ਉਸ ਮਾਲਕ ਦੇ ਗੁਣ ਗਾਉਣੇ ਨੇ, ਗੋਬਿੰਦ ਦੇ ਗੁਣ ਗਾਉਣੇ ਨੇ, ਉਸ ਗੋਪਾਲ ਦੇ, ਪ੍ਰਭੂ ਦੇ, ਤੇ ਉਸੇ ਦੀ ਸ਼ਰਨ ਤੱਕਣੀ ਹੈ। ਸ਼ਰਨ ਪਰੋ ਹਰ ਰਾਏ, ਜਿਹੜਾ ਹਰ ਰਹਿ ਸ਼ਬਦ ਹੈ ਇਹ ਹਰੀ ਦੇ ਲਈ ਹੈ, ਪਰਮਾਤਮਾ ਦੇ ਲਈ ਹੈ, ਪਰਮੇਸ਼ਰ ਦੇ ਲਈ ਹੈ। ਮੈਂ ਬੇਨਤੀ ਕਰਦੇ ਹਾਂ, ਕਈ ਵਾਰੀ ਇਹ ਹੁੰਦਾ ਗੁਰਮੁਖ ਪਿਆਰਿਓ ਵੀ ਇਹ ਪਤਾ ਨਹੀਂ ਸੱਤਵੇਂ ਪਾਤਸ਼ਾਹ ਲਈ ਵਰਤਿਆ ਹੈ ਨਾ। ਹਰ ਰਹਿ ਸ਼ਬਦ ਗੁਰਬਾਣੀ ਚ ਜਿੱਥੇ ਵੀ ਆਏਗਾ ਇਹ ਪਰਮਾਤਮਾ ਲਈ ਆਏਗਾ, ਪਰਮੇਸ਼ਰ ਲਈ ਆਏਗਾ। ਤਾਂ ਕਿ ਆਸ ਕਲਿਆਣ ਸੁਖ ਜਾਤੇ ਸਭ ਕੱਛ ਹੋਏ। ਗਰੀਬ ਨਿਵਾਸ ਸਤਿਗੁਰੂ ਬਚਨ ਕਰਦੇ ਨੇ, ਕਹਿੰਦੇ ਤਾਂ ਕਿ ਆਸ, ਉਸੇ ਦੀ ਆਸ ਤੱਕਣੀ ਚਾਹੀਦੀ ਹੈ, ਉਹਦੇ ਉੱਪਰ ਆਸ ਰੱਖਿਆ ਕਲਿਆਣ ਹੁੰਦੀ ਹੈ, ਮੁਕਤੀ ਹੁੰਦੀ ਹੈ, ਜੀਵਨ ਸੁਖਮਈ ਬਣਦਾ। ਜਾਤੇ ਪ੍ਰੋਨਾਊਨ ਹੈ, ਜਿਹਦੀ ਆਸ ਤੱਕਣ ਦੇ ਨਾਲ ਸਾਰਾ ਕੁਝ ਹੋ ਜਾਂਦਾ ਹੈ, ਸਭ ਕੁਛ। ਆਪਾਂ ਕਹਿੰਦੇ ਸਾਡਾ ਵੀ ਹੋ ਜਾਏ, ਸਾਡਾ ਵੀ ਹੋ ਜਾਏ, ਸਭ ਕੁਛ ਹੋ ਜਾਏ, ਸਭ ਕੁਝ ਸਬਰ ਜਾਏ, ਪਰ ਅਸੀਂ ਆਸ ਕਿਹਦੀ ਰੱਖਦੇ ਹਾਂ? ਮਾਫ਼ੀ ਦੇਣੀ ਬੰਦਿਆਂ ਦੀ, ਮਨੁੱਖਾਂ ਦੀ, ਹੋਰ ਸ਼ਕਤੀਆਂ ਦੀ। ਇਹ ਜਿੰਨੀ ਵੀ ਆਸ ਹੈ ਤਾਂ ਬੰਦਾ ਨਿਰਾਸ਼ ਹੁੰਦਾ, ਨਿਰਾਸ਼ਤਾ ਦਾ ਮੂੰਹ ਵੇਖਣਾ ਪੈਂਦਾ। ਆਸ ਤੇ ਉਸ ਪਰਮਾਤਮਾ ਦੀ ਰੱਖਣੀ ਚਾਹੀਦੀ ਹੈ। ਇਹ ਕੋਟ ਏਕੋ ਆਧਾਰ ਜਿਹਨੂੰ ਮਹਾਰਾਜ ਕਹਿੰਦੇ ਨੇ, ਜਿਹਨੇ ਉਹ ਉਸ ਪਰਮਾਤਮਾ ਦੀ ਆਸ ਰੱਖੀ ਉਹ ਨਿਰਾਸ਼ ਨਹੀਂ ਹੁੰਦਾ, ਉਹਨੂੰ ਨਿਰਾਸ਼ਤਾ ਦਾ ਮੂੰਹ ਨਹੀਂ ਦੇਖਣਾ ਪੈਂਦਾ। ਤਾਂ ਕਿ ਆਸ ਕਲਿਆਣ ਸੁਖ ਜਾਤੇ ਸਭ ਕੱਛ ਹੋਏ। ਕਹਿਣ ਲੱਗੇ ਜਿਸ ਦੀ ਕਿਰਪਾ ਦੇ ਨਾਲ, ਜਿਸ ਦੀ ਬਖਸ਼ਿਸ਼ ਦੇ ਨਾਲ ਸਾਰਾ ਕੁਝ ਹੋਣਾ। ਗੁਰਮੁਖ ਪਿਆਰਿਓ, ਜੋ ਕੁਝ ਹੋ ਰਿਹਾ ਹੈ ਉਹਦੇ ਹੁਕਮ ਦੇ ਵਿੱਚ ਹੋ ਰਿਹਾ, ਜੋ ਕੁਝ ਕੀਤਾ ਉਹਨੇ ਕੀਤਾ, ਜੋ ਉਹਨੂੰ ਚੰਗਾ ਲੱਗਿਆ ਉਹੀ ਹੋਇਆ, ਜੋ ਕੁਝ ਹੋ ਰਿਹਾ ਉਹੀ ਹੋ ਰਿਹਾ ਜੋ ਪਰਮਾਤਮਾ ਨੂੰ ਚੰਗਾ ਲੱਗ ਰਿਹਾ, ਸਾਡੇ ਮੁਤਾਬਕ ਨਹੀਂ। ਅਸੀਂ ਬਹੁਤ ਕੁਝ ਹੋਰ, ਸਾਡੀਆਂ ਆਸਾਂ ਉਮੀਦਾਂ ਨੇ, ਅਸੀਂ ਹੋਰ ਤਰ੍ਹਾਂ ਦੀਆਂ ਆਸਾਵਾਂ ਲਾ ਕੇ ਚੱਲਦੇ ਹਾਂ, ਪਰ ਉਹ ਸਾਰੀਆਂ ਪੂਰੀਆਂ ਨਹੀਂ ਹੁੰਦੀਆਂ। ਉਹ ਆਸਾਂ ਸਾਡੀਆਂ ਸਾਰੀਆਂ ਕਿਤੇ ਨਾ ਕਿਤੇ ਰਹਿ ਜਾਂਦੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਚਾਰ ਕੁੰਟ ਦਹਿ ਦਿਸ ਭ੍ਰਮਿਓ ਤਿਸ ਬਿਨ ਅਬਰ ਨਾ ਕੋਏ। ਚਾਰ ਕੁੰਟ, ਚਾਰ ਦਿਸ਼ਾਵਾਂ, ਉੱਤਰ, ਦੱਖਣ, ਪੂਰਬ, ਪੱਛਮ, ਔਰ ਇਹ ਚਾਰ ਦਿਸ਼ਾਵਾਂ ਨੇ ਜਿਹੜੀਆਂ, ਫਿਰ ਦਹਿ ਦਿਸ ਲਿਖਿਆ, ਚਾਰ ਮੇਨ ਦਿਸ਼ਾਵਾਂ ਨੇ, ਚਾਰ ਉਪ ਦਿਸ਼ਾਵਾਂ ਨੇ, ਦੋ ਉੱਪਰ ਤੇ ਥੱਲੇ, ਦਹਿ ਦਿਸ ਦਿਸ਼ਾਵਾਂ ਇਸ ਤਰ੍ਹਾਂ ਬਣਦੀਆਂ ਨੇ। ਗੁਰਬਾਣੀ ਚ ਇਹ ਸ਼ਬਦ ਬਹੁਤ ਵਾਰ ਆਏਗਾ, ਚਾਰ ਕੁੰਟ, ਅਸੀਂ ਚਾਰੇ ਦਿਸ਼ਾਵਾਂ ਚ ਤੇ ਫਿਰ ਉਪ ਦਿਸ਼ਾਵਾਂ ਚ, ਅਸੀਂ ਸਾਰੇ ਪਾਸੇ ਭਰਮ ਕੇ ਆਏ, ਚੱਕਰ ਮਾਰ ਕੇ ਆਏ, ਪਰ ਇੱਕ ਗੱਲ ਸਮਝ ਵਿੱਚ ਆਈ, ਤਿਸ ਬਿਨ ਅਬਰ ਨਾ ਕੋਏ, ਵੀ ਉਸ ਪ੍ਰਭੂ ਤੋਂ ਬਿਨਾਂ ਹੋਰ ਕੋਈ ਨਾ ਕਰਨ ਵਾਲਾ, ਨਾ ਕਰਾਉਣ ਵਾਲਾ, ਸਿਰਜਣਹਾਰ ਇੱਕੋ ਹੀ ਹੈ। ਵੇਦ ਪੁਰਾਣ ਸਿਮਰਤ ਸੁਨੇ ਬਹੁ ਬਿਦ ਕਰੋ ਵਿਚਾਰ। ਧਾਰਮਿਕ ਗ੍ਰੰਥ ਵੇਦ ਹਿੰਦੂ ਵੀਰਾਂ ਦੇ, 18 ਪੁਰਾਣ ਹਿੰਦੂ ਵੀਰਾਂ ਦੇ ਧਾਰਮਿਕ ਗ੍ਰੰਥ, ਸਿਮਰਤੀਆਂ ਸ਼ਾਸਤਰ ਸਾਰੇ ਸੁਣੇ ਅਸੀਂ, ਇਹਨਾਂ ਦੀ ਬਹੁਤ ਲੰਮੀ ਚੌੜੀ ਵਿਚਾਰ ਕੀਤੀ, ਬਹੁਤ ਡਿਸਕਸ ਹੋਈ ਇਹਨਾਂ ਤੇ, ਬੜਾ ਮੰਥਨ ਕੀਤਾ ਗਿਆ ਇਹਨਾਂ ਦਾ, ਪਰ ਉਹ ਗੱਲ ਸਮਝ ਵਿੱਚ ਨਹੀਂ ਆਈ। ਉਸ ਪਰਮਾਤਮਾ ਪਰਮੇਸ਼ਰ ਦੇ ਬਾਰੇ ਨਹੀਂ ਪਤਾ ਲੱਗਿਆ, ਕਿਉਂਕਿ ਇਹਨਾਂ ਦੇ ਵਿੱਚ ਤਾਂ ਜ਼ਿਕਰ ਹੈ ਵੀ ਬ੍ਰਹਮਾ ਵਿਸ਼ਨੂੰ ਮਹੇਸ਼ ਨੇ, ਇਹਨਾਂ ਦਾ ਕਨਸੈਪਟ ਤੇ ਹੈ। ਤੁਸੀਂ ਕਿਹੜਾ ਮਰਜ਼ੀ ਵੇਦ ਲੈ ਲਓ,
ਸ਼ਾਸਤਰ ਲੈ ਲਓ, ਸਿਮਰਤੀਆਂ ਲੈ ਲਓ, ਇਹਨਾਂ ਦੇ ਵਿੱਚ ਇੱਕ ਪਰਮਾਤਮਾ ਦੀ ਗੱਲ ਬਹੁਤ ਘੱਟ ਹੈ। ਇਸ ਕਰਕੇ ਮਹਾਰਾਜ ਕਹਿੰਦੇ

ਉਹ ਪਰਮਾਤਮਾ ਜਿਹੜਾ ਉਹ ਪਤਿਤ ਉਦਾਹਰਣ ਹੈ, ਧਰਮ ਤੋਂ ਡਿੱਗਿਆ ਹੋਇਆਂ ਨੂੰ ਵੀ ਚੁੱਕਣ ਵਾਲਾ, ਛਾਤੀ ਨਾਲ ਲਾਉਣ ਵਾਲਾ, ਸਤਿਕਾਰ ਦੇਣ ਵਾਲਾ, ਉਹਨਾਂ ਦਾ ਉਧਾਰ ਕਰਨ ਵਾਲਾ, ਪਤਿਤ ਉਦਾਹਰਣ। ਫਿਰ ਕਹਿੰਦੇ ਭੈ ਹਰਨ, ਸਾਰੇ ਤਰ੍ਹਾਂ ਦੇ ਜਿਹੜੇ ਭੈ ਨੇ, ਡਰ ਨੇ, ਉਹ ਦੂਰ ਕਰਨ ਵਾਲਾ। ਸੁੱਖ ਸਾਗਰ ਨਿਰੰਕਾਰ, ਉਹ ਜਿਹੜਾ ਨਿਰੰਕਾਰ ਹੈ ਉਹ ਸੁੱਖਾਂ ਦਾ ਸਾਗਰ ਹੈ। ਇਹ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ। ਨਿਰ ਪਲੱਸ ਆਕਾਰ, ਉਹਦਾ ਕੋਈ ਆਕਾਰ ਨਹੀਂ ਹੈ। ਗੁਰਮੁਖ ਪਿਆਰਿਓ, ਸ੍ਰਿਸ਼ਟੀ ਦਾ ਆਕਾਰ ਹੈ, ਹਰ ਚੀਜ਼ ਦਾ ਆਕਾਰ ਹੈ, ਪਰ ਪਰਮਾਤਮਾ ਜਿਹਨੇ ਸ੍ਰਿਸ਼ਟੀ ਨੂੰ ਸਿਰਜਿਆ ਉਹਦਾ ਕੋਈ ਆਕਾਰ ਨਹੀਂ, ਉਹ ਨਿਰੰਕਾਰ ਹੈ। ਜਦੋਂ ਆਪਾਂ ਮੂਲ ਮੰਤਰ ਦੇ ਵਿੱਚ ਪੜ੍ਹਦੇ ਹਾਂ, ਮਹਾਰਾਜ ਨੇ ਸਪਸ਼ਟ ਬਚਨ ਕੀਤੇ ਨੇ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਭੰਗ ਗੁਰਪ੍ਰਸਾਦ। ਹੁਣ ਉਹਦੇ ਵਿੱਚ ਜਿਹੜਾ ਸਰੂਪ ਬਿਆਨੇ ਆ ਉਹਦੇ ਵਿੱਚ ਵੀ ਬਹੁਤ ਸਾਰੇ ਇਸ਼ਾਰੇ ਨੇ। ਸੋ ਕਹਿਣ ਤੋਂ ਭਾਵ ਉਹ ਆਕਾਰ ਰਹਿਤ ਹੈ, ਉਹਦਾ ਕੋਈ ਆਕਾਰ ਨਹੀਂ ਹੈ, ਬਾਕੀ ਸਾਰਾ ਆਕਾਰ ਉਹਨੇ ਬਣਾਇਆ। ਜਦੋਂ ਆਕਾਰ ਦੀ ਗੱਲ ਕਰਾਂਗੇ ਤਾਂ ਤੇ ਤੁਸੀਂ ਰੋਜ਼ ਨਿਤਨੇਮ ਦੇ ਵਿੱਚ ਪੜ੍ਹਦੇ ਹੋ, ਦਸਮੇਸ਼ ਪਿਤਾ ਜੀ ਦੇ ਬਚਨ ਤੁਹਾਨੂੰ ਯਾਦ ਨੇ, ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਖਤ ਕਹੇ। ਮਹਾਰਾਜ ਕਹਿੰਦਾ ਉਹਦਾ ਰੂਪ ਕੀ ਹੈ, ਉਹਦਾ ਰੰਗ ਕੀ, ਉਹਦਾ ਚੱਕਰ ਕੀ, ਉਹਦਾ ਚਿਹਨ ਕੀ ਹੈ, ਕੋਈ ਕਹਿ ਨਹੀਂ ਸਕਦਾ। ਕਹੇ ਤਾਂ ਜੇ ਉਹਦਾ ਕੋਈ ਪਤਾ ਹੋਵੇ ਵੀ ਇਹੋ ਜਿਹਾ ਉਹਦਾ ਇੰਨਾ ਲੰਮਾ, ਇੰਨਾ ਚੌੜਾ, ਇੰਨਾ ਭਾਰਾ ਉਹਦਾ ਰੰਗ ਹੈ, ਇਸ ਤਰ੍ਹਾਂ ਦੇ ਨੈਣ ਨਕਸ਼ ਨੇ। ਉਹ ਪਰਮਾਤਮਾ ਜਿਹਦਾ ਕੋਈ ਆਕਾਰ ਹੀ ਨਹੀਂ ਹੈ, ਨਿਰੰਕਾਰ ਹੈ ਜਿਹੜਾ, ਆਕਾਰ ਰਹਿਤ ਹੈ ਜਿਹੜਾ, ਤੇ ਉਹ ਪਰਮਾਤਮਾ ਦਾ ਜ਼ਿਕਰ ਕੀਤਾ। ਉਹ ਪਤਿਤ ਉਦਾਹਰਨ ਹੈ, ਉਹ ਭੈ ਹਰਨ ਹੈ, ਸਾਰੇ ਤਰ੍ਹਾਂ ਦੇ ਡਰ ਜਿਹੜੇ ਨੇ ਉਹ ਦੂਰ ਕਰਨ ਵਾਲਾ ਹੈ।

ਉਹ ਦਾਤਾ ਸਾਰਿਆਂ ਦਾ, ਸ੍ਰਿਸ਼ਟੀ ਦਾ ਕਰਤਾ ਜੇ ਉਹ ਹੈ, ਸ੍ਰਿਸ਼ਟੀ ਦੇ ਜੀਵਾਂ ਦੀ ਸਿਰਜਣਾ ਕਰਕੇ ਉਹਨਾਂ ਨੂੰ ਸਾਰੇ ਕਾਜ ਦਾ ਪ੍ਰਬੰਧ ਵੀ ਉਹਨੇ ਕੀਤਾ, ਉਹ ਸਾਰਿਆਂ ਦੇ ਵਿੱਚ ਬੈਠਾ ਭੋਗ ਵੀ ਰਿਹਾ ਭੁਗਤਾ ਵੀ ਹੈ, ਦੇਨ ਹਾਰ ਤਿਸ ਬਿਨ, ਉਹਦੇ ਤੋਂ ਬਿਨਾਂ ਹੋਰ ਕੋਈ ਨਹੀਂ ਹੈ, ਤਿਸ ਬਿਨ ਅਵਰ ਨਾ ਕੋਏ। ਸਤਿਗੁਰੂ ਸਮਾਪਤੀ ਤੇ ਵਚਨ ਕਰਦੇ ਨੇ, ਕਹਿੰਦੇ ਜੋ ਚਾਹੇ ਹੈ ਸੋਈ ਮਿਲੈ, ਨਾਨਕ ਹਰ ਗੁਣ ਗਾਏ। ਲਓ ਭਾਗਾਂ ਵਾਲਿਓ, ਏਕਮ ਜੋ ਪਹਿਲੀ ਤਿੱਥ ਹੈ, ਇਸ ਬਾਣੀ ਦਾ ਪਹਿਲਾ ਬੰਦ ਵੀ ਹੈ, ਉਹਦੀ ਸਮਾਪਤੀ ਤੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਵਚਨ ਕੀਤਾ, ਕਹਿੰਦੇ ਪਿਆਰਿਓ ਜੋ ਚਾਹੇ ਹੈ ਸੋਈ ਮਿਲੈ, ਜੋ ਮਨੁੱਖ ਚਾਹਨਾ ਰੱਖਦਾ ਉਹਨੂੰ ਉਹ ਮਿਲ ਜਾਂਦਾ। ਕਦੋਂ? ਨਾਨਕ ਹਰ ਗੁਣ ਗਾਏ, ਜਦੋਂ ਉਹ ਮਾਲਕ ਦੇ ਗੁਣ ਗਾਉਂਦਾ। ਭਾਵੇ ਦਾ ਆਇਆ ਵੀ ਸਾਨੂੰ ਮਾਲਕ ਦੇ ਗੁਣ ਗਾਉਣੇ ਚਾਹੀਦੇ ਨੇ, ਸਾਨੂੰ ਸ੍ਰਿਸ਼ਟੀ ਦੇ ਕਰਤੇ ਨਾਲ ਜੁੜਨਾ ਚਾਹੀਦਾ। ਸਾਨੂੰ ਤਿੱਥਾਂ ਨੇ ਨਹੀਂ ਦੇਣਾ ਵੀ ਏਕਮ ਤੁਹਾਨੂੰ ਕੁਝ ਦੇਵੇਗੀ। ਜੇ ਕੋਈ ਤੁਹਾਨੂੰ ਕੋਈ ਕਹੇ ਵੀ ਜੋਤਿਸ਼ੀ ਵੀ ਏਕਮ ਵਾਲੇ ਦੇ ਨਾ ਕਰਿਓ ਜੀ ਤੁਹਾਨੂੰ ਆਹ ਮਿਲ ਜਾਏਗਾ, ਏਕਮ ਵਾਲੇ ਦੇ ਨਾ ਕਰੋਗੇ ਤੁਹਾਨੂੰ ਆਹ ਪ੍ਰਾਪਤੀ ਹੋਵੇਗੀ, ਐਸਾ ਸਿਰਫ ਤੇ ਸਿਰਫ ਭਰਮ ਹੈ। ਇਹ ਬਹੁਤ ਵੱਡਾ ਭੁਲੇਖ ਹੈ, ਬਹੁਤ ਵੱਡੀ ਅਗਿਆਨਤਾ, ਬਹੁਤ ਵੱਡੀ ਸਮਝੀ ਹੈ। ਤਿੱਥਾਂ ਨੇ ਨਹੀਂ ਦੇਣਾ, ਜਿਹਨੇ ਤਿੱਥਾਂ, ਜਿਹਨੇ ਸ੍ਰਿਸ਼ਟੀ, ਜਿਹਨੇ ਸਭ ਕੁਝ ਸਾਜਿਆ, ਉਹ ਪਰਮਾਤਮਾ ਹੀ ਦੇਣ ਵਾਲਾ ਹੈ ਸਾਰਿਆਂ ਨੂੰ। ਉਹ ਦਿੰਦਾ ਦੱਦਾ ਦਾਤਾ ਏਕ ਹੈ, ਸਭ ਕੋ ਦੇਵਣਹਾਰ। ਹਾਂ, ਇਹ ਜ਼ਰੂਰ ਕਹਾਂਗਾ, ਕਿਸੇ ਨੂੰ ਏਕਮ ਨੂੰ ਦੇਤਾ, ਕਿਸੇ ਨੂੰ ਦੂਜ ਨੂੰ ਦੇਤਾ, ਕਿਸੇ ਨੂੰ ਤੀਜ ਨੂੰ ਦੇ ਦੇਣਾ, ਕਿਸੇ ਨੂੰ ਉਹਨੇ ਚੌਥ ਨੂੰ ਦੇਣਾ, ਪਰ ਇਹ ਨਹੀਂ ਵੀ ਏਕਮ ਵਾਲੇ ਦਿਨ ਹੀ ਉਹਨੇ ਦੇਣਾ ਤੇ ਦੋ ਦੂਜ ਵਾਲੇ ਦਿਨ ਉਹਨੇ ਆਪਣੇ ਖਜ਼ਾਨਿਆਂ ਦੇ ਮੂੰਹ ਬੰਦ ਕਰ ਲੈਣੇ ਨੇ, ਐਸਾ ਬਿਲਕੁਲ ਨਹੀਂ ਹੋਏਗਾ। ਇਸ ਕਰਕੇ ਸਾਡੇ ਲਈ ਪਹਿਲੀ ਤਿੱਥ ਜਿਹੜੀ ਹੈ ਉਹ ਚੰਗੀ ਹੈ। ਮਹਾਰਾਜ ਕਹਿੰਦੇ ਭਾਈ ਏਕਮ ਏਕੰਕਾਰ ਪ੍ਰਭ ਕਰੋ ਬੰਧਨਾਂ ਧਿਆਏ, ਸ਼ੁਰੂਆਤ ਹੋਈ ਹੈ, ਏਕਮ ਤਿੱਥ ਹੈ, ਪਹਿਲੀ ਤਿੱਥ ਹੈ, ਅਤੇ ਉਸ ਪਰਮਾਤਮਾ ਨੂੰ ਧਿਆਉਣਾ, ਉਸ ਪਰਮਾਤਮਾ ਨੂੰ ਜਪਣਾ, ਉਸ ਪਰਮਾਤਮਾ ਦੀ ਆਰਾਧਨਾ ਕਰਨੀ ਹੈ। ਬੰਧਨਾ ਹਰ ਬੰਧਨਾ, ਜਿਵੇਂ ਆਪਾਂ ਬਾਣੀ ਦੇ ਵਿੱਚੋਂ ਪੜ੍ਹਦੇ ਹਾਂ, ਔਰ ਉਹ ਇਹੀ ਬੰਧਨਾ ਕਰੋ ਬੰਧਨਾ ਧਿਆਏ, ਜਿਹੜਾ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਬਿਲਕੁਲ ਸਪਸ਼ਟ ਵਚਨ ਕੀਤੇ ਨੇ। ਕਹਿਣ ਲੱਗੇ ਗੋਬਿੰਦ ਜਸ ਗਾਈਐ ਹਰ ਨੀਤ, ਮਿਲ ਭਜੀਐ ਸਾਧ ਸੰਗ ਮੇਰੇ ਮੀਤ। ਬਹੁਤ ਪਿਆਰ ਨਾਲ ਆਪਾਂ ਨੂੰ ਆਵਾਜ਼ ਮਾਰ ਕੇ ਗੁਰੂ ਸਾਹਿਬ ਨੇ ਕਿਹਾ, ਭਾਈ ਮਿਲ ਕੇ ਸਾਧ ਸੰਗਤ ਵਿੱਚ ਉਸ ਨੂੰ ਜਿਹੜਾ ਭਜਣਾ ਚਾਹੀਦਾ, ਸਿਮਰਨਾ ਚਾਹੀਦਾ, ਉਹਦਾ ਜਸ ਕਰਨਾ ਚਾਹੀਦਾ, ਉਹਦੀ ਵਡਿਆਈ ਕਰਨੀ ਚਾਹੀਦੀ ਹੈ, ਅਤੇ ਇਹਦੇ ਨਾਲ ਹੀ ਸਾਡੇ ਦਿਨ ਸਫਲੇ ਹੋਣਗੇ। ਪਹਿਲੀ ਤਿੱਥ ਹੈ, ਪਹਿਲੀ ਤਿੱਥ ਦੀ ਵਿਚਾਰ ਕਰਦੇ ਹਾਂ। ਮਨ ਬਾਣੀ ਸਰੀਰ ਕਰਕੇ ਹੋਈਆਂ ਬਹੁਤ ਸਾਰੀਆਂ ਗਲਤੀਆਂ ਸਤਿਗੁਰੂ ਜੀ ਖਿਮਾ ਕਰਨਗੇ। ਹੱਥ ਜੋੜ ਕੇ ਬੇਨਤੀ ਸਭਨਾਂ ਨੂੰ ਇਹੀ ਹੈ ਵੀ ਅਸੀਂ ਗੁਰਬਾਣੀ ਦੇ ਮੁਤਾਬਕ ਆਪਣੇ ਕਾਰ ਵਿਹਾਰ ਕਰੀਏ, ਕਾਰੋਬਾਰਾਂ ਦੀ ਪ੍ਰਾਰੰਭਤਾ ਕਰੀਏ, ਅਸੀਂ ਕਿਸੇ ਤਿੱਥ, ਕਿਸੇ ਵਾਰ, ਕਿਸੇ ਵਹਿਮ, ਕਿਸੇ ਭਰਮ ਦੇ ਵਿੱਚ ਨਾ ਪਈਏ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੀ ਇਹ ਪਾਵਨ ਬਾਣੀ ਆਪਾਂ ਅੱਜ ਸ਼ੁਰੂ ਕੀਤੀ ਹੈ, ਅਗਲੇ 15 ਕੁ ਦਿਨਾਂ ਦੇ ਵਿੱਚ ਯਤਨ ਕਰਾਂਗੇ, ਗੁਰੂ ਸਾਹਿਬ ਕਿਰਪਾ ਕਰਨ, ਇਹਨੂੰ ਪੂਰੀ ਨੂੰ ਆਪਾਂ ਬਾਚਾਂਗੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ। ਦੂਜੀ ਤਿੱਥ, ਤੀਜੀ ਤਿੱਥ, ਚੌਥੀ ਤਿੱਥ ਦੇ ਬਾਰੇ ਗੁਰੂ ਸਾਹਿਬ ਕੀ ਵਚਨ ਕਰਦੇ ਨੇ, ਔਰ ਸਾਡੇ ਮਨਾਂ 'ਚ ਇਹਨਾਂ ਤਿੱਥਾਂ ਬਾਰੇ ਕਿਹੜੇ ਭਰਮ ਬਣੇ ਹੋਏ ਨੇ, ਕਿਹੜੇ ਭੁਲੇਖੇ ਬਣੇ ਹੋਏ ਨੇ, ਉਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੂਰ ਕਰਨ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ, ਤੁਸੀਂ ਬੜੇ ਪ੍ਰੇਮ ਨਾਲ, ਬੜੇ ਟਿਕਾ ਨਾਲ, ਬੜੇ ਸਹਿਜ ਨਾਲ ਸਰਵਣ ਕੀਤਾ, ਇਹ ਵਾਚਿਆ ਹੋਇਆ ਉਪਦੇਸ਼ ਸਾਡੇ ਹਿਰਦਿਆਂ 'ਚ ਵਸੇ, ਕਿਉਂਕਿ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੈ, ਇਹ ਉਪਦੇਸ਼ ਸਾਡੇ ਹਿਰਦਿਆਂ 'ਚ ਵਸੇ। ਕੋਟਾਨ ਕੋਟ ਸ਼ੁਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਭੁੱਲ ਚੁੱਕ ਦੀ ਮਾਫੀ ਆਓ, ਅਖੀਲੀਆਂ ਪੰਕਤੀਆਂ ਦੇ ਪਾਠ ਕਰਕੇ ਸ੍ਰੀ ਅਨੰਦ ਸਾਹਿਬ ਜੀ ਦੇ ਪਾਠ ਵੀ ਜੁੜੀ ਹੈ ਜੀ।

ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਹੇ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ।

ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨੇ ਇੱਛਾ ਸਭ ਪੂਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹਉ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣ ਹੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ,

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਏ ਸਹਾਏ, ਅਰਜਨ ਹਰਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ, ਘਰ ਨਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ, ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ, ਦਰਸ਼ਨ ਦੀਦਾਰ ਉਪਦੇਸ਼ ਜੀ ਕਾ, ਧਿਆਨ ਧਰ ਕੇ ਬੋਲੋ ਜੀ।

ਤਿਨਾ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ।

ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤੇ ਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਹੇ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ, ਨਿਤਾਣਿਓ ਕੇ ਤਾਣ, ਨਿਓਟਿਓ ਕੀ ਓਟ, ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ, ਧੰਨ ਹੋ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ, ਧੰਨ ਹੋ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ, ਧੰਨ ਹੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ। ਆਪ ਜੀਆਂ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਕੀਤੀ ਹੈ ਸੱਚੇ ਪਾਤਸ਼ਾਹ, ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸਮੂਹ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕਰਦਿਆਂ ਹੋਇਆਂ ਨਦਰੋ ਨਦਰੀ ਨਿਹਾਲਤਾ ਬਖਸ਼ਿਸ਼ ਕੀਤੀ। ਆਪ ਜੀ ਕਾ ਕੋਟਾਨ ਕੋਟ ਵਾਰ ਸ਼ੁਕਰ ਹੈ ਸੱਚੇ ਪਾਤਸ਼ਾਹ ਜੀਓ, ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਸਮੇਂ ਤੱਕ ਬੇਅੰਤ ਰਾਗੀ ਢਾਡੀ ਕਥਾਵਾਚਕ ਗੁਣੀ ਜਨਾਂ ਨੇ ਸੱਚੇ ਪਾਤਸ਼ਾਹ ਆਪ ਜੀ ਕਾ ਜਸ ਗਾਇਨ ਕੀਤਾ ਹੈ। ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ, ਸਭਨਾਂ ਦਾ ਗਾਵਿਆ ਸੁਣਿਆ ਚਰਨਾਂ ਕਮਲਾਂ ਵਿੱਚ ਪ੍ਰਵਾਨ ਕਰਦਿਆਂ ਹੋਇਆ ਦਰੋਂ ਕਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ ਸਤਿਗੁਰੂ, ਸਭਨਾਂ ਦੇ ਪਰਿਵਾਰਾਂ ਅੰਦਰ ਆਪਸੀ ਪ੍ਰੇਮ ਪਿਆਰ ਇਤਫਾਕ ਵਿਸ਼ਵਾਸ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ, ਕਾਰੋਬਾਰ ਰੁਜ਼ਗਾਰ ਪਰਿਵਾਰ ਵਾਧੇ ਵਰਕਤਾਂ ਬਖਸ਼ਿਸ਼ ਕਰਨੇ, ਮਨੋਕਾਮਨਾਵਾਂ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ। ਦੀਵਾਨਾਂ ਦੀ ਸਮਾਪਤੀ ਦੀ ਅਰਦਾਸ ਹੈ ਜੀ, ਛੇ ਪੌੜੀਆਂ ਆਨੰਦ ਸਾਹਿਬ ਜੀ ਕੇ ਜਾਪ ਹੋਏ ਹਨ, ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਸਕੇ, ਸੋ ਆਪ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਦਿਆਂ ਹੋਇਆਂ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ, ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਪਵਿੱਤਰ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਦੋਹਰਾ ਆ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ ਹੈ, ਜੋ ਸਰਦਾ ਕਰ ਸੇਵ ਦੇ

ਸਤਿਗੁਰ ਪ੍ਰਸਾਦ। ਜੈ ਕਰ ਕੀਤ ਆਖੀਐ ਕਰਤੇ ਕਾ ਹੋਈ, ਬੀਚਾਰੋ ਤਿਤ ਕਰ ਗਾਵ ਹੋ ਸੋਹੇਲਾ, ਸਿਵਰ ਹੋ ਸਿਜਣਹਾਰ। ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹੇਲਾ, ਹੋਮ ਵਾਰੀ ਜਿਤ ਸੋਹੇਲਾ ਸਦਾ ਸੁਖ ਹੋਵੇ ਰਹਾਉ। ਨਿਤ ਨਿਤ ਜੀ ਅੜੇ ਸੰਭਾਲੀਅਨ ਦੇਖੇਗਾ ਦੇਵਨਹਾਰ, ਤੇਰੇ ਦਾਨੇ ਕੀਮਤ ਨਾ ਪਾਵੇ ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ, ਦੇਹੋ ਸਜਣ ਅਸੀਸੜਿਆ ਜਿਉ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸਦੜੈ ਨਿਤ ਪਵਨ, ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਗਾ ਸੰਭਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਘਰ ਰੱਖ ਵਡਾਈ ਤੋਏ ਰਹਾਉ। ਵਿਸਵੇ ਚਸੀਆ ਘੜੀਆ ਪਹਿਰਾ, ਤਿੱਤੀ ਵਾਰੀ ਮਾਹ ਹੋਆ, ਸੂਰਜੇ ਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ, ਰਖਤ ਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਲ ਰਵ ਚੰਦ ਦੀਪਕ ਬੰਨੈ, ਤਾਰਕਾ ਮੰਡਲ ਜਨਕ ਮੋਤੀ, ਧੁੱਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬੁਨ ਰਾਏ ਮੂਲ ਅੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜ ਅੰਤ ਭੇਰੀ ਰਹਾਉ। ਸਹਿਸ ਤਵ ਨੈਨ ਨਨ, ਨੈਨ ਹੈ ਤੋਏ ਕੋ ਸਹਿਸ ਮੂਤਨ ਨਾਇਕ ਤੋਹੀ, ਸਹਿਸ ਪਦ ਬਿਮਲ ਨਾਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਵਿੱਚ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾ ਕੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ।

ਹਰ ਚਰਨ ਕਵਲਮ ਕਰੰਦ ਲੋਭਤ ਮਨੋ ਅਨਦਨੋ ਮੋਹੇ ਆਹੀ ਪਿਆਸ ਕਿਰਪਾ ਜਲ ਦੇਹੇ ਨਾਨਕ ਸਾਰੰਕੋ ਹੋਏ ਜਾ ਤੇਰੇ ਨਾਏ ਵਾਸਾ ਰਾਗ ਗੌੜੀ ਪੂਰੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੀ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡੌਤ ਪੁੰਨ ਵੱਡਾ ਹੈ ਰਹਾਉ ਸਾਕਤ ਹਾਰਾ ਸਾਧਨਾ ਜਾਣਿਆ ਤਿਨੇ ਅੰਤਰ ਹੋਮੇ ਕੰਡਾ ਹੈ ਜਿਉਂ ਜਿਉਂ ਚੱਲ ਹੈ ਇੰਚੁਵੈ ਦੁਖ ਪਾਵ ਹੈ ਜਮਕਾ ਨੂੰ ਸਹ ਹੈ ਸੇ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭਖੰਡ ਬ੍ਰਹਿਮੰਡਾ ਹੈ ਹਾਮਗਰੀ

ਮੰਡਾਏ ਰਾਗ ਗੌੜੀ ਪੂਰਵੀ ਮਹੱਲਾ ਪੰਜੇਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾਂ ਖਾੜ ਚੱਲ ਹੋ ਹਰ ਲਾਹਾ ਆਗੇ ਬਸਨ ਸੁਹੇਲਾ ਔਦ ਕਟੇ ਦਿਨ ਸੁਰੈਣਾਰੇ ਮਨ ਗੁਰਮਿਲ ਕਾਜ ਸਵਾਰੀ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀ ਆਵੇ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਇਆ ਅਰਦਾਸ ਹਮਾਰੀ ਜੀਓ, ਕਉ ਨਾਨਕ ਸਭ ਤੇਰੀ ਵਡਿਆਈ, ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ, ਸ੍ਰੀ ਭਗਵਤੀ ਜੀ ਸਹਾਇ, ਵਾਹ ਸ੍ਰੀ ਭਗਵਤੀ ਜੀ ਪਾਤਸ਼ਾਹ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰੂ ਅਮਰਦਾਸ ਰਾਮਦਾਸ ਹੋਏ ਸਹਾਇ, ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ, ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਾਧੂ ਜਾਏ, ਤੇਗ ਬਹਾਦਰ ਸਿਮਰਿਆ ਕਾਨੂੰਨ ਦਿਆਵੈ ਧਾਏ, ਸਭ ਥਾਈ ਹੁਣਾਂ ਜੀ ਸਹਾਇ, ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਕੇ ਦਾਤੇ, ਪੰਥ ਦੇ ਵਾਲੀ ਸਰਬੰਸ ਦਾਨੀ, ਚਿੱਟੀਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ, ਸਭ ਥਾਈ ਹੁਣਾਂ ਜੀ ਸਹਾਇ, ਦਸਾਂ ਪਾਤਸ਼ਾਹਾਂ ਕੀ ਆਤਮ ਜੋਤ, ਜਾਗਦੀ ਜੋਤ, ਪਰਮੇਸ਼ਵਰ ਦਾ ਹਿਰਦਾ ਸਵਰੂਪ, ਜਾਰਾ ਜੂਰ ਹਾਜਰਾ ਹਜੂਰ, ਸਰਵ ਕਲਾ ਭਰਪੂਰ, ਨਾ ਬਾਣੀ ਕੇ ਬੋਇਤ, ਕਲਯੁਗ ਕੇ ਜਹਾਜ, ਹਲਤ ਪਲਤ ਕੇ ਰੱਖਿਅਕ, ਲੋਹ ਪੁਲੋ ਦੇ ਸਹਾਇਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਵੱਲ ਧਿਆਨ ਤਰਕੇ ਬੋਲੋ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਨੀਆਂ ਦੇ ਤਾਨ, ਨਿਓਟੀਆਂ ਦੀ ਓਟ, ਨਿਆਸੀਓ ਕਾ ਆਸਰਾ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ, ਕੋਟਾਨ ਕੋਟ ਸ਼ੁਕਰ ਹੈ, ਜੋ ਕਿ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਪਾਵਨ ਤਖ਼ਤ ਸੁਭਾਈਮਾਨ ਹੋ ਕੇ ਸਿੱਖ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ, ਇਸ ਵਕਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ, 16 ਸਾਹਿਬ ਦੇ ਜਾਪ ਹੋਏ, ਬੇਅੰਤ ਬੇਅੰਤ ਭੁੱਲਾਂ ਹੋਈਆਂ ਨੇ, ਕਿਰਪਾ ਕਰਕੇ ਬਖਸ਼ ਲੈਣਾ ਬਖਸ਼ ਲੈਣਾ। 4-5 ਦਿਨ ਆਪ ਜੀ ਦੇ ਪਾਣੀ ਅੰਦਰ ਬਤੀਤ ਹੋਇਆ ਹੈ, 4-5 ਰਹਿਣ ਆਈ ਹੈ, ਸੁੱਖਾਂ ਦੀ ਬਤੀਤ ਕਰਨੀ, ਅੰਮ੍ਰਿਤ ਵੇਲੇ ਦਾ ਜਾਗਣਾ, ਪ੍ਰੇਮਾ ਭਗਤੀ, ਅੰਤਰਾਤਮੇ ਸੋਝੀ ਬਖਸ਼ਿਸ਼ ਕਰਨੀ। ਪਿਤਾ ਜੀ ਕਿਰਪਾ ਕਰੋ, ਆਪ ਜੀ ਆਪਣੇ ਸੋਹਣੇ ਸੋਹਣੇ ਆਸਣਾਂ 'ਤੇ ਬਿਰਾਜਮਾਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰੋ, ਸੁੱਖ ਹੋਵੇ ਤੇਰਾ ਹੀ ਨਾਮ ਚੇਤਾ ਆਵੇ, ਨਾਨਕ ਨਾਮ ਤੇਰੇ ਭਾਣੇ, ਵਾਹਿਗੁਰੂ ਜੀ ਕਾ ਖਾਲਸਾ, ਗੁਰੂ ਜੀ ਕੀ ਫਤਿਹ। ਬੋਲੇ।

0: ਕਟਕੇ ਕਾਣੇ ਨਿਹਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੈਨੂੰ ਭਾਵ
1: ਨਿਸ਼ਾਨ ਰਹੇ ਲਾਗ ਤੇ ਦੀਵਾਨ ਰਹੇ ਗਾਵ ਤੇ ਸੁਜਾਨ ਰਹੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਭ ਲਾਓ ਭਰਮ ਤੇ ਫਿਰਤੇ ਬਹੁਤ ਆਓ ਕਾਲ ਘੋਰ ਸਮੁੰਦਰ ਮੈਂ ਬੂਡਤ ਥੇ ਕਬਹੂ ਮਿਟ ਹੈ ਨਹੀਂ ਰੇ ਪਛੁਤਾਓ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕਉ ਅਵਤਾਰ ਬਣਾਓ ਜਪਿਆਉ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਝੱਟੀਐ ਤੁਧ ਡਿੱਠੇ ਸੱਚੇ ਪਾਤਿ ਸਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਿ ਸਾਹ ਸਿਰ ਸਾਹਾਂ ਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਹੋ ਸਤਨਾਮ

रहाओ। बिन सिमरन जो जीवन बलना,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੋਡੀ ਮਹੱਲਾ ਪੰਜਵਾਂ, ਹਰ ਬਿਸਰਤ ਸਦਾ ਖੁਆਰੀ, ਤਾ ਕਉ ਧੋਖਾ ਕਹਾ ਬਿਆਪੈ, ਜਾ ਕਉ ਓਟ ਤੁਹਾਰੀ। ਸੱਤ ਸੌ ਗਿਆਰਾਂ ਅੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ

ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀ ਛਪੈ ਛੰਦ ਤਵੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋ।

ਬਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਤਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਦਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ, ਤਿਨਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਹਿ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨੇਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ, ਆਪ ਜੀ ਦੀ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸੰਪੂਰਨ ਹੋਏ ਹਨ ਮਹਾਰਾਜ। ਬਾਣੀ ਪੜ੍ਹਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ, ਪੜ੍ਹੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਦਰ ਆਈ ਸੰਗਤ ਦੀ ਹਾਜ਼ਰੀ, ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ, ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ, ਗੁਰਸਿੱਖਾਂ ਵਾਲਾ ਜੀਵਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ, ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ, ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਮਹਾਰਾਜ ਆਪਣੇ ਦਰ ਘਰ ਦੇ ਨਾਲ ਇਸੇ ਤਰ੍ਹਾਂ ਜੋੜੀ ਰੱਖਣਾ, ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਗ ਸਜਾ ਕੇ ਹਾਜ਼ਰ ਹੈ, ਆਪ ਜੀ ਦੇ ਦਰ ਪ੍ਰਵਾਨ ਹੋਵੇ, ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਬਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤ ਸਾਹ ਸਿਰ ਸਾਹਾਂ ਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ

ਮਹੱਲਾ ਪੰਜਵਾ ਹਰ ਬਿਸਰਤ ਸਦਾ ਖੁਵਾਰੀ ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ ਹਰ ਬਿਸਰਤ ਸਦਾ ਖੁਵਾਰੀ

ਵਾਹਿਗੁਰੂ ਜੀ ਕੀ ਫਤਿਹ। ਸਤਸੰਗ ਜੀ, ਬੇਨਤੀ ਆ ਕਿ ਆਪਾਂ ਸਿਮਰਨ ਨੂੰ ਜ਼ਿਆਦਾ ਲੰਬਾ ਕਰਕੇ ਨਹੀਂ ਬੋਲਣਾ, ਕਿਉਂਕਿ ਬਾਕੀ ਸੰਗਤ ਨਹੀਂ ਰਲ ਸਕਦੀ ਨਾਲ। ਬਾਕੀ ਸੰਗਤ ਦੇ ਨਾਲ ਰਲ ਕੇ ਥੋੜ੍ਹੀ ਜਿਹੀ ਆਵਾਜ਼ ਆਪਣੀ ਘੱਟ ਕਰਕੇ ਨਾਲ ਸੰਗਤ ਦੇ ਨਾਲ ਬੋਲਣਾ ਜੀ, ਉਹ ਕਿਉਂਕਿ ਇਸ ਤਰ੍ਹਾਂ ਆਪਾਂ ਜੋ ਅਲੱਗ ਅਲੱਗ ਆਵਾਜ਼ਾਂ 'ਚ ਸਿਮਰਨ ਹੋਏਗਾ ਤਾਂ ਕਿਸੇ ਨੂੰ ਆਨੰਦ ਨਹੀਂ ਆਉਣਾ। ਕਰੋ ਜੀ ਕਿਰਪਾ।

Guru.

Guru Va, Guru Va, Guru Va.

ਭਰਮਿਆ ਤਾਂ ਸਤਿਗੁਰੂ ਸਭ ਸੁਣਾਇਆ, ਸਤਿਗੁਰੂ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ। ਸਤਿਗੁਰੂ ਮਿਲੇ ਸੱਚ ਪਾਇਆ, ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ।

ਜੋਗੀ ਸੁਣਤਿਆਂ ਜਿੱਥੇ ਲਗਨਾਮ ਕਰਤਾਰ ਸੁਖਮ ਮੂਰਤ ਨਾਮ ਨਿਰੰਜਨ ਕਾਇਆ ਕਾਕਾਰ ਸਤਿਆਮ ਸੰਤੋਖ ਦੇਣ ਕੇ ਵਿਚਾਰ ਦੇ ਦੇ ਮੰਗਾ।

0: ਔੜੀ ਪੜਿਆ ਹੋਵੇ ਗੁਨੇਗਾਰ ਤਾਂ ਵੀ ਸਾਧਨਾ ਮਾਰੀਏ ਜੇ ਅਕਾਲ ਨੇ ਕਾਲਾਂ ਤੇ ਬਿਨਾਂ ਪਚਾਰੀਏ ਐਸੀ ਕਲਾ ਨਾ ਖੇਡੀਏ ਜਿੱਤ ਦਰਗੇ ਕਹੇ ਹਾਰੀਏ ਪੜਿਆ ਤੇ ਉਮਿਆ ਵਿਚਾਰ ਅੱਗੇ ਵਿਚਾਰੀਏ ਮੁਚਲੇ ਸੋ ਅੱਗੇ ਮਾਰੀਏ ਮੁਚਲੇ ਸੋ ਅੱਗੇ ਮਾਰੀਏ
1: ਆਸਾ ਮਹਲਾ ਚੌਥਾ।

ਜੀ ਗੁਰ ਕਾ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮਹਿ ਸਹਿ ਆਪਸ ਕਉ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਾਧ ਧਿਆਵੈ ਮਨ ਵਿਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਹਿ ਕਾਮੀ ਤਿਸ ਕਉ ਹੋਤ ਪ੍ਰਾਪਤ ਸੁਆਮੀ ਹਿਤ ਤਨ ਲਾਗੈ ਬਾਣੀਆ ਸੁਖ ਹੋਵੈ ਸੇਵਕ ਮਾਣੀਆ ਸਭ ਦੁਨੀਆਂ ਆਵਣ ਜਾਣੀਆ ਵਿੱਚ ਦੁਨੀਆਂ ਸੇਵ ਕਮਾਈਐ ਤਾ ਦਰਗਹਿ ਬੈਸਣ ਪਾਈਐ ਕਹੋ ਨਾਨਕ ਬਾਹ ਲੁਡਾਈਐ ਹਰ ਕੀ ਤੁਮ ਸੇਵਾ ਕਰਹੋ ਦੂਜੀ ਸੇਵਾ ਕਰਹੋ ਨਾ ਕੋਏ ਜੀ ਹਰ ਕੀ ਸੇਵਾ ਤੇ ਮਨਹੂ ਚਿੰਦਿਆ ਫਲ ਪਾਈਐ ਦੂਜੀ ਸੇਵਾ ਜਨਮ ਬਿਰਥਾ ਜਾਏ ਜੀ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ ਇਹ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰੱਖਹੋ ਸਰਣਾਈ ਸੁਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਪੁਰਸਹੁ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰਸਾ ਹਾਂ ਦੈ ਸਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ ਜਿਸ ਪਾਸ ਬੈਠਿਆਂ ਸੋਹੀਐ

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖ ਜੀ ਦੇ ਮਾਲਕ, ਦਸਾਂ ਹੀ ਪਾਤਸ਼ਾਹੀਓ ਕੀ ਆਤਮਕ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਅੰਮ੍ਰਿਤ ਵੇਲੇ ਤੋਂ ਸਜੇ ਹੋਏ ਸੁੰਦਰ ਦੀਵਾਨਾ ਅੰਦਰ ਹਾਜ਼ਰੀਆਂ ਲਗਵਾ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵਡਭਾਗੇ ਹਾਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਿਹਰ ਸਦਕਾ ਆਪਾਂ ਨੂੰ ਸੰਗਤ ਵਿੱਚ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਦਾਸ ਤੋਂ ਪਹਿਲਾਂ ਬਹੁਤ ਹੀ ਸਨਮਾਨਯੋਗ ਕੀਰਤਨੀਏ ਭਾਈ ਤਰਲੋਕ ਸਿੰਘ ਜੀ, ਪਾਉਂਟਾ ਸਾਹਿਬ ਵਾਲੇ ਤਿੰਨਾਂ ਦੇ ਕੀਰਤਨੀ ਜਥੇ ਪਾਸੋਂ ਆਪ ਸੰਗਤਾਂ ਨੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਕੇ ਲਾਹੇ ਲਏ ਨੇ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੋਇਆ ਜੋ ਚੱਲ ਰਹੀ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਗੌੜੀ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਪ੍ਰਤੱਖ ਹਰੀ ਦਾ ਸਰੂਪ ਧੰਨ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਉਚਾਰਨ ਕੀਤੀ ਹੈ। ਆਪ ਸੰਗਤਾਂ ਬੜੇ ਹੀ ਨੇਮ ਅਤੇ ਪ੍ਰੇਮ ਦੇ ਨਾਲ ਇਹ ਬਾਣੀ ਦਾ ਪਾਠ ਕਰਦੇ ਹੋ। ਮਹਾਰਾਜ ਨੇ ਕਿਰਪਾ ਕੀਤੀ ਹੈ, ਭਾਵੇਂ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅਰਥ ਸੁਖੈਨ ਹਨ, ਪਰ ਫਿਰ ਵੀ ਜੇ ਅਰਥ ਦਾ ਬੋਧ ਨਾ ਹੋਵੇ ਅਤੇ ਜੇ ਅਰਥ ਨੂੰ ਵਿਚਾਰ ਕੇ ਆਪਾਂ ਬਾਣੀ ਪੜ੍ਹੀਏ ਜਾਂ ਕਥਾ ਵਿੱਚ ਅਰਥਾਂ ਨੂੰ ਸੁਣੀਏ, ਮਨ ਦੀ ਭਾਵਨਾ ਬਣਦੀ ਹੈ ਕਿ ਕਿੱਡਾ ਵੱਡਾ ਖਜ਼ਾਨਾ ਗੁਰੂ ਸਾਹਿਬ ਜੀ ਨੇ ਸਾਡੇ ਉਧਾਰ ਲਈ ਬਖਸ਼ਿਆ ਹੈ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਐਸਾ ਅਮੋਲਕ ਖਜ਼ਾਨਾ ਹੈ ਰਤਨ ਲਾਲ, ਜਾਕਾ ਕਸ਼ੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਦੁਨੀਆਂ ਦੇ ਤਮਾਮ ਰਤਨ ਤੁਸੀਂ ਇੱਕ ਪਾਸੇ ਰੱਖ ਦਿਓ ਔਰ ਉਹਨਾਂ ਰਤਨਾਂ ਦੇ ਨਾਲ ਵੀ ਇਹ ਖਜ਼ਾਨੇ ਦੀ ਕੀਮਤ ਨਹੀਂ ਪਾਈ ਜਾ ਸਕਦੀ। ਇਹ ਮਹਾਰਾਜ ਜੀ ਕਹਿੰਦੇ ਅਤੋਲ ਖਜ਼ਾਨਾ ਹੈ ਜਿਹੜਾ ਤੋਲਿਆ ਵੀ ਨਹੀਂ ਜਾ ਸਕਦਾ, ਅਤੁੱਲ ਹੈ। ਪਰ ਇਹ ਖਜ਼ਾਨੇ ਦੀ ਪ੍ਰਾਪਤੀ ਹੋਏ ਕਿਹਨੂੰ ਹੈ? ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋਏਤ ਖਜ਼ਾਨੇ ਲਿਆ ਰਲਾਏ। ਜਿਨ੍ਹਾਂ ਦੇ ਮੱਥੇ 'ਤੇ ਪੂਰਵਲੇ ਜਨਮਾਂ ਦੇ ਨਿਸ਼ਕਾਮ ਕਰਮਾਂ ਨੂੰ ਕਰਕੇ ਸੋਹਣੇ ਲੇਖ ਲਿਖੇ ਹੋਏ ਨੇ, ਉਹਨਾਂ ਗੁਰਸਿੱਖਾਂ ਪਿਆਰਿਆਂ ਨੂੰ ਸਤਿਗੁਰੂ ਜੀ ਨੇ ਖਜ਼ਾਨਾ ਆਪਣੇ ਦਰੋਂ ਬਖਸ਼ਿਸ਼ ਕੀਤਾ ਹੈ। ਔਰ ਬਹੁਤ ਵੱਡੇ ਭਾਗ ਨੇ ਉਹਨਾਂ ਦੇ ਜਿਹੜੇ ਨਿਤਨੇਮ ਦੇ ਨਾਲ ਨਾਲ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਬੜੇ ਪ੍ਰੇਮ ਦੇ ਨਾਲ ਕਰਦੇ ਨੇ। ਸ਼੍ਰੀ ਰਾਮਸਰ ਸਾਹਿਬ ਵਾਲੇ ਪਾਵਨ ਅਸਥਾਨ 'ਤੇ ਬਿਲਕੁਲ ਨੇੜੇ ਸਰੋਵਰ ਦੇ ਨਾਲ ਇੱਕ ਅਸਥਾਨ ਹੈ ਮੰਜੀ ਸਾਹਿਬ, ਉੱਥੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਿਰਾਜਮਾਨ ਹੋ ਕੇ ਸੁਖਮਨੀ ਸਾਹਿਬ ਜੀ ਦੀ ਬਾਣੀ ਉਚਾਰਨ ਕੀਤੀ ਹੈ। ਸੋ ਅੱਠੇ ਪਹਿਰ ਜਿਸ ਬਾਣੀ ਨੂੰ ਪੜ੍ਹਨ ਦੇ ਨਾਲ ਸਫਲੇ ਹੁੰਦੇ ਨੇ, 24 ਅਸ਼ਟਪਦੀਆਂ ਹਨ। ਪਿਛਲੇ ਦੀਵਾਨਾਂ ਦੇ ਵਿੱਚ ਆਪਾਂ ਤੀਜੀ ਅਸ਼ਟਪਦੀ ਆਰੰਭ ਕੀਤੀ ਹੈ, 4 ਪਦੇ ਸਰਵਣ ਕੀਤੇ ਨੇ। ਆਓ ਜਿਸ ਤਰ੍ਹਾਂ ਕਿ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਬਖਸ਼ਿਸ਼ ਕਰ ਰਹੇ ਨੇ, ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜ ਕੇ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਧੁਰ ਦਰਗਾਹ ਤੋਂ ਆਈ ਹੋਈ ਪਾਵਨ ਬਾਣੀ ਵਿਚਾਰ ਦੇ ਨਾਲ ਜੁੜ ਕੇ ਜੀਵਨ ਨੂੰ ਸਫਲਾ ਬਣਾ ਸਕੀ। ਆਪ ਸਾਰੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ ਪਿਆਰ ਸਤਿਕਾਰ ਸਹਿਤ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਸਾਹਿਬ ਜੀ। 4 ਪਦਾਰਥ ਜੇ ਕੋ ਮਾਗੈ, ਸਾਧ ਜਨਾ ਕੀ ਸੇਵਾ ਲਾਗੈ। ਸੰਸਾਰ ਦੇ ਅੰਦਰ
ਮਨੁੱਖ ਜਦੋਂ ਦੀ ਇਹਨੇ ਹੋਸ਼ ਸੰਭਾਲੀ ਹੈ, ਇਹਦੇ ਮਨ ਦੀਆਂ ਬਹੁਤ ਇੱਛਾਵਾਂ ਨੇ। ਭਗਤ ਫਰੀਦ ਜੀ ਦੇ ਬਚਨ ਪੜ੍ਹਦੇ ਹਾਂ, ਆਇਓ ਬੰਦਾ ਦੁਨੀ ਵਿੱਚ ਵੱਤ ਅਸੋਣੀ ਬੰਨ, ਆਸਾਂ ਦੀ ਪੰਡ ਲੈ ਕੇ ਸੰਸਾਰ ਵਿੱਚ ਆਇਆ ਹੈ। ਔਰ ਅਖੀਰਲੇ ਸਮੇਂ ਤੱਕ ਬੰਦੇ ਦੀ ਆਸ ਮੁੱਕਦੀ ਨਹੀਂ ਹੈ, ਫਿਰ ਸੰਸਾਰ ਦੇ ਅੰਦਰ ਕਿਹਦੇ ਤੋਂ ਮੰਗੀਏ ਔਰ ਕੀ ਮੰਗੀਏ, ਇਸ ਗੱਲ ਦੀ ਵੀ ਸੋਝੀ ਹੋਣੀ ਜ਼ਰੂਰੀ ਹੈ। ਮਹਾਰਾਜ ਜੀ ਨੇ ਬਾਣੀ ਦੇ ਅੰਦਰ ਸਾਨੂੰ ਸਮਝਾਇਆ ਹੈ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ, ਸੰਸਾਰ ਭਿਖਾਰੀ ਦੀ ਤਰ੍ਹਾਂ ਹੈ ਔਰ ਦਾਤਾਂ ਦੇਣ ਵਾਲਾ ਇੱਕੋ ਇੱਕ ਅਕਾਲ ਪੁਰਖ ਪਰਮਾਤਮਾ ਹੈ। ਵੱਖਰੀ ਗੱਲ ਹੈ ਕਿ ਮਨੁੱਖ ਪਰਮਾਤਮਾ ਤੋਂ ਦਾਤਾਂ ਲੈ ਕਰਕੇ ਆਪਣੇ ਆਪ ਨੂੰ ਹੀ ਦਾਤਾ ਸਮਝਣ ਲੱਗ ਪੈਂਦਾ ਹੈ, ਇਹ ਪਰ ਵੱਡੀ ਭੁੱਲ ਹੈ। ਰੱਬ ਦੇ ਪਿਆਰੇ ਤਾਂ ਇਹੋ ਬੇਨਤੀ ਕਰਦੇ ਨੇ, ਤੇਰਾ ਤੁਝ ਕਉ ਸੌਂਪ ਤੇ ਕਿਆ ਲਾਗੈ ਮੇਰਾ, ਵਾਹਿਗੁਰੂ ਤੇਰੇ ਦਿੱਤੇ ਵਿੱਚੋਂ ਅਸੀਂ ਕਿਸੇ ਨੂੰ ਕੀ ਦੇ ਸਕਦੇ ਹਾਂ। ਹਾਂ, ਜੇ ਇਹ ਸੇਵਾ ਕਰਾਈ ਹੈ ਤਾਂ ਤੁਸੀਂ ਆਪ ਕਿਰਪਾ ਕਰਕੇ ਮਿਹਰ ਭਰਿਆ ਹੱਥ ਰੱਖ ਕੇ ਆਪ ਆਪਣੀ ਸੇਵਾ ਲੈ ਲਈ, ਮਹਾਰਾਜ ਬਖਸ਼ਿਸ਼ ਕਰਦੇ ਨੇ। ਇਸੇ ਤਰ੍ਹਾਂ ਸੰਸਾਰ ਦੇ ਅੰਦਰ ਕੋਈ ਕਹਿੰਦਾ ਹੈ ਮੈਂ ਧਰਮੀ ਬਣਾ, ਕੋਈ ਕਹਿੰਦਾ ਮੈਨੂੰ ਫਲਾਣਾ ਪਦਾਰਥ ਮਿਲ ਜਾਵੇ, ਕੋਈ ਕਹਿੰਦਾ ਹੈ ਕਿ ਮੈਂ ਮੋਕਸ਼ ਦੀ ਇੱਛਾ ਰੱਖਦਾ ਹੈ ਕਿ ਮੈਂ ਮੁਕਤ ਹੋ ਜਾਵਾਂ ਇਹਨਾਂ ਝਮੇਲਿਆਂ ਚੋਂ। ਔਰ ਇਹ ਚਾਰ ਤਰ੍ਹਾਂ ਦੇ ਪਦਾਰਥ ਮੰਨੇ ਨੇ, ਧਰਮ, ਅਰਥ, ਕਾਮ, ਮੋਖ, ਮੇਰੀ ਕਾਮਨਾ ਪੂਰੀ ਹੋਵੇ। ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਚਾਰੇ ਹੀ ਪਦਾਰਥ ਤੇਰੀ ਝੋਲੀ ਦੇ ਵਿੱਚ ਪੈਣਗੇ, ਤੂੰ ਇੱਕ ਇੱਕ ਪਦਾਰਥ ਮੰਗ ਰਿਹਾ ਹੈ, ਮੈਨੂੰ ਪਦਾਰਥ ਮਿਲੇ। ਕੋਈ ਕਹਿੰਦਾ ਕਾਮਨਾ ਪੂਰੀ ਹੋਵੇ, ਕੋਈ ਕਹਿੰਦਾ ਮੈਂ ਧਰਮੀ ਹੋਵਾਂ, ਅਤੇ ਕੋਈ ਕਹਿੰਦਾ ਮੇਰੀ ਮੁਕਤੀ ਹੋ ਜਾਵੇ। ਮਹਾਰਾਜ ਕਹਿੰਦੇ ਸਾਰੇ ਹੀ ਪਦਾਰਥ ਤੈਨੂੰ ਮਿਲ ਜਾਣਗੇ, ਪਰ ਇਹ ਬਚਨ ਸਾਡਾ ਮਨ ਸਾਧ ਜਨਾ ਕੀ ਸੇਵਾ ਲੱਗ ਹੈ। ਸੇਵਾ ਕਰਨ ਦੇ ਨਾਲ ਸਾਰੇ ਹੀ ਪਦਾਰਥ ਝੋਲੀ ਦੇ ਵਿੱਚ ਪੈ ਜਾਂਦੇ ਨੇ, ਕਿਉਂਕਿ ਸੇਵਾ ਇੱਕ ਸਭ ਤੋਂ ਉੱਤਮ ਸਾਧਨ ਮੰਨਿਆ ਹੈ। ਸੇਵਾ ਕਰਨ ਦੇ ਨਾਲ ਜੀਵ ਦੀ ਹਉਮੈ ਅੰਦਰੋਂ ਨਾਸ ਹੁੰਦੀ ਹੈ, ਕਿਉਂਕਿ ਹਉਮੈ ਗੁਬਾਰ ਦੀ ਤਰ੍ਹਾਂ ਹੈ। ਹਉਮੈ ਕਰਕੇ ਜੀਵ ਦੇ ਅੰਦਰ ਅਗਿਆਨਤਾ ਦਾ ਹਨੇਰਾ ਬਣਿਆ ਹੋਇਆ, ਸਭ ਕੁਝ ਹੁੰਦਿਆਂ ਹੋਇਆਂ ਪਰਮਾਤਮਾ ਦੀ ਖੇਡ ਸਮਝ ਨਾ ਆਉਣ ਕਰਕੇ ਬੰਦਾ ਰੱਬ ਨੂੰ ਭੁਲਾਈ ਬੈਠਾ ਹੈ ਔਰ ਆਪਣੀ ਹੋਂਦ ਨੂੰ ਇਹ ਮੰਨੀ ਬੈਠਾ ਹੈ। ਸੇਵਾ ਇੱਕ ਚਾਨਣ ਦੀ ਤਰ੍ਹਾਂ ਹੈ, ਜਿਉਂ ਜਿਉਂ ਮਨ ਕਰਕੇ ਨਿਸ਼ਕਾਮ ਹੋ ਕਰਕੇ ਗੁਰੂ ਕਾ ਸਿੱਖ ਸੇਵਾ ਕਰਦਾ ਹੈ, ਤਿਉਂ ਤਿਉਂ ਉਸ ਦੇ ਅੰਦਰ ਉਹੰਗਤਾ ਨਾਸ ਹੁੰਦੀ ਹੈ। ਹਉਮੈ ਨਾਸ ਹੋਣ ਕਰਕੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਇਹ ਆਪਣੇ ਆਪੇ ਦੀ ਪਛਾਣ ਕਰਦਾ ਹੈ। ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ, ਇਹ ਬਰਕਤਾਂ ਸੇਵਾ ਦੇ ਨਾਲ ਹੀ ਪ੍ਰਾਪਤ ਹੁੰਦੀਆਂ ਨੇ। ਜਨਮ ਜਨਮ ਕੀ ਮਲ ਕੋ ਮਲ ਲਾਗੀ, ਕਾਲਾ ਹੋਆ ਸਿਆ ਹੋ, ਮਨ ਤਾਂ ਮੈਲਾ ਹੈ ਪਰ ਸੇਵਾ ਕਰਨ ਦੇ ਨਾਲ ਜੀਵ ਦੀ ਇਹ ਮੈਲ ਧੁੱਬਦੀ ਹੈ। ਮਨ ਪਵਿੱਤਰ ਹੋਣ ਕਰਕੇ ਗੁਰੂ ਸਾਹਿਬ ਦਾ ਉਪਦੇਸ਼ ਹਿਰਦੇ ਵਿੱਚ ਵੱਸ ਜਾਂਦਾ ਹੈ। ਜਿਹਦੇ ਅੰਦਰ ਗੁਰੂ ਦਾ ਉਪਦੇਸ਼ ਕਰ ਕਰਦਾ ਹੈ, ਦੁਨੀਆਂ ਵਿੱਚ ਕੋਈ ਐਸੀ ਵਸਤੂ ਨਹੀਂ ਜਿਹੜੀ ਉਹ ਪ੍ਰਾਪਤ ਨਾ ਕਰ ਸਕੇ। ਮਨ ਜੀਤੈ ਜਗ ਜੀਤ, ਇਸ ਕਰਕੇ ਮਹਾਰਾਜ ਨੇ ਉਪਦੇਸ਼ ਹੀ ਦਿੱਤਾ ਹੈ। ਮਹਾਰਾਜ ਕਹਿੰਦੇ ਸੇਵਾ ਕਰਕੇ ਸਾਰੇ ਹੀ ਪਦਾਰਥ ਝੋਲੀ ਵਿੱਚ ਪੈ ਜਾਂਦੇ ਨੇ। ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਈ ਜੀ। ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਮਨੁੱਖਾ ਜਨਮ ਮਿਲਿਆ ਹੈ, ਇਹਨੂੰ ਸਫਲਾ ਕਰਨ ਵਾਸਤੇ ਤੂੰ ਹਰੀ ਪਰਮਾਤਮਾ ਦੀ ਸੇਵਾ ਵਿੱਚ ਲੱਗ। ਔਰ ਪਰਮਾਤਮਾ ਦੀ ਸੇਵਾ, ਅਕਾਲ ਪੁਰਖ ਦਾ ਸਰਗੁਣ ਸਰੂਪ ਸਤਿਗੁਰੂ ਹਨ, ਗੁਰੂ ਸਾਹਿਬ ਦੀ ਸੇਵਾ ਵਿੱਚ ਲੱਗ। ਗੁਰੂ ਦਾ ਸਰੂਪ ਸੰਗਤ ਹੈ,
संगत की सेवा विच लग। इसे तरह जिन्हां दे अंदर ऐसी बख्शिश हुई है, ना को मेरा दुश्मन रहया ना हम किसके बैराई, ब्रह्म पसार पसारियो पीतर सतगुर ते सोझी पाई। जिदणे सोझी मिल जावे के संसार दे अंदर ही परमात्मा सुभायमान है, सब मह जोत जोत है सोए, फिर ऐसी भावना बन जावे जिस तरह भाई कन्हैया जी दी बनी सी, बिना वितकरे तो सेवा दे विच लग गए। सारियां थावां ते गुरु गोबिंद सिंह साहब का स्वरूप देखिया, विच दुनिया सेव कमाईए तां दरगह बैसण पाईए। सेवा करन दे नाल तां दरगाह दे विच थां मिल जांदा है। इसलिए महाराज गुरु अर्जन देव साहब बख्शिश करदे ने, जे तूं चाहुंदा है चार पदार्थ पाउणे, साध जना की सेवा लागे। सेवा करन दे नाल साध संगत दी, कमाई वालियां दी, बंदगी करन वालियां दी भी सेवा करके सारा कुछ प्राप्त हो जाता है। गुरसिखां दी सेवा दा बड़ा वड्डा महात्म भाई गुरदास जी ने दसिया है, पंच बार गंग जाए बार पंच प्राग नाए, तैसा पुन सिख को नवाएगा। पुराने समयां दे विच संगतां दूरों चल के आउणियां और उन्हां दे इशनान दे लई जल दा प्रबंध करना, यह गुरसिखां दी ड्यूटी हुंदी सी। और यह सेवा गुरु अमरदास महाराज जी ने आप निभाई है। 12 साल सिर ते गागर रख के ब्यासा दरिया विचों जल भर के लियाउणा ते गुरु अंगद देव साहब जी दा इशनान करवाउणा। साध संगत जी, आपां बाणी मुताबक देखिए ते गुरु अमरदास महाराज जी की उम्र उस वेले 72 साल के करीब बनती है। कुछ विद्वाना ने इतिहास के 62 साल के करीब भी लिखिया है, पर भट्ट जी के बचन हैं 30 1 5 30 1 5 बन गए 36 30 1 5 सिद्ध पै 30 नखीणू 36 35 71 बनते ने। 71 72 साल के करीब उम्र सी बाबा अमरदास साहब गुरु अंगद देव साहब जी की शरण में आए। 21वीं बारी जदों यात्रा करके वापस परत रहे सन ते रस्ते विच आप जी नूं एक साधु मिलदा है, उन्हें पुछ लिया सी कि आप दा गुरु कौन है, पर जदों ये कहा कि गुरु तां हले धारना है ते वह जिहड़ा साधु मिलिया सी वह बड़ा निराश होया, कहिंदा मैं तां निगुरे दा संग कीता है, तेरा ते गुरु ही नहीं कोई, मेरा ते कीता होया जप तप यात्रा कीती बिरथी चली गई। बाबा अमरदास साहब नूं रात नींद ही ना पई ये गल सुन के कि इन्नी उम्र होने दे बाद हले निगुरा है। उस वेले रात जागदियां बतीत कर दित्ती, अमृत वेला होया, बीबी अमरो गुरु अमरदास साहब जी दे भतीजे नाल व्याही सी, गुरु अंगद देव साहब की पुत्री। अमृत वेले शब्द पढ़ रहे सन, मन मसवाणी करनी कागद मन मसवाणी, बुरा भला दोए लेख परे, ज्यो ज्यो करत चलाए त्यों चलिए, तव गुण नाही अंत हरे, चित चेतस की नहीं बावरिया, हर बिसर तेरे गुण गलिया। ये शब्द दियां अखीरलियां पंक्तियां, भया मनूर कंचन फिर होवै जे गुर मिलै तनेहा, एक नाम अमृतो देवै तो नानक त्रिष्ट सदेहा। मनूर वर्गा मनुख का जीवन होवे पर पूरा गुरु मिल जावे ते वह जीवन सोने वर्गा कर देंदा है। सुन के बाबा अमरदास साहब अपनी नौ बीबी अमरों नूं पुछण लगे कि किन्हां दी बाणी है, जेड़े बचन सुन करके मैनूं धीरज मिलिया सुकून मिलिया है। बीबी अमरो जी ने कहा कि गुरु नानक साहब की बाणी है, जिन्हां दी गुरता गद्दी ते मेरे पिता गुरु अंगद देव साहब विराजमान ने। बेनती की बीबी अमरों नूं, धीए मैनूं हुणे गुरु कोल लै चल। बीबी अमरो जी के पिता जी ने तोरन लग्या बचन कहा सी कि सद्दे तो बिना आना नहीं। उस वेले बाबा अमरदास साहब कहन लगे, तेरे वालों मुआफ़ी मैं मंग लांगा। बाबा अमरदास जी का बचन मान के बीबी अमरो जी चल के आए, गुरु अंगद देव साहब जी दे पिता सतगुरां दे दर्शन कीते,
और गुरु अंगद देव साहब जी ने कहा सी धीए बिना दसे आई है पर हुण जिहनूं नाल लैके आई है बाहर क्यों खड़िया कीता अंदर लै आओ। अंतर जामी सतगुरु साहब जाणदे सन। बाबा अमरदास जी ने गुरु अंगद देव साहब जी दे चरणा ते नमस्कार कीती है क्योंकि गुरु अंगद देव साहब गल वकड़ी विच लैण लगे ते बाबा अमरदास जी ने कह दिता सी महाराज अज मैं रिश्तेदारी नूं मुख रख के नहीं आया, मैं तो आप जी का सिख बनन दे लई आया हाँ। उस वेले गुरु अंगद देव साहब ने बचन किया भले समय आए हों जिन्हें भी सिखी प्राप्त कीती है सेवा करके कीती है, नाम तरीक सिख तापा भी हाँ, पर असल विच गुरु नानक साहब के घरों वड्डियां बख्शिशां उन्होंने ही लईयां ने जिन्हां ने गुरु के दर ते सेवा कीती है, सेवा करके जिन्हां ने सिमरन किया ते गुरु नानक साहब जी दियां बख्शिशां माणियां ने। बाबा अमरदास जी ने फिर 11 साल तकरीबन 12 साल वो सेवा कालना काली है, शायद ऐसी कालना कोई जवान भी नहीं सी काल सकता। जे 72 साल की उम्र देखिए 12 साल सेवा की 84 साल की उम्र बनती सी। संगत दे लई पानी ढोना जा लिया, लंगर तैयार करना, जूठे बर्तन मांजने, संगत नूं पखा चलना, ते पै रात रेंदिया उठ के ब्यासा दरिया विचों जल भर के गुरु अंगद देव साहब जी दे इशनान दे लई लैके आउणा। जदों 12 साल दे करीब समा बन गया, एक दिन जल लिया रहे सन, सर्दी शिखर ते सी, झड़ी लगी सी ते हनेरी चलन करके रस्ता सही नहीं सी दिस रहा, रस्ते विच जलाए दी खड्डी सी, ठेडा लगा डिग पए, पर गागर नहीं सी डिगण दित्ती, सेवा दा समा ना खुंझ जावे। खड़ाक होया, जलाई ने पुछया जलाई नूं कि खड़ाक कादा है, उन्हें बाहर निकल के देखिया ते उस वेले कहण लगी देख के ओ होए तां ये शब्द वैसे उन्हें वरते कि ये अमरू निथावा है महाराज जी दे प्रति, के बिरध अवस्था दे विच अपने कुड़मां दा पानी पिया ढोंदा है क्योंकि रहण वास्ते किते टिकाणा नहीं है। बाबा अमरदास जी ने बचन सुने हन और सुन के अगों उस जलाई नूं इस गल दा जवाब दिता सी। एक विद्वान दे बोल हन, जलाई कहण लगी जे अमरू निथावा होगा सदा भटकता है फिर ता ना कभू चैन करता। वो विद्वान लिखता है बकारा हो तो ऐसा हो, कोई बोली मारे तो ऐसी मारे, ये अमरू निथावा होगा सदा भटकता है फिरता ना कभू चैन करता, बकारा हो तो ऐसा हो। पर अगों बाबा अमरदास जी ने जो बचन कहे कहण लगे ऐ दीवानी क्या भक्ति है गुरु की शान में, उसी दम हो गई पागल इशारा हो तो ऐसा हो। बाबा अमरदास जी दे मुखों सुभावक निकलिया, कहण लगे कमलीए निथावां ते ओ हुंदा है जिहदे कोल कोई थां टिकाणा ना होवे, मेरा गुरु तां निथावियां दी थां है। उस वेले गुरु अंगद देव साहब जी दा इशनान करवाया, पर दिन चढ़दिया ही जदों ओ जलाही उहदी सुरत ही टिकाणे ना रही ते सारा परिवार गुरु अंगद देव साहब दी शरण विच लैके आया और सारी रात वाली विथिया सुनाई, सुनदे सार गुरु अंगद देव साहब दे नेत्र भर गए। बाबा अमरदास जी नूं बुला के गल दे नाल लाया, गल वकड़ी दे विच लिया और उस वेले महाराज जी ने इशनान करवा के ते गुरता गद्दी दी बख्शिश कीती सी। 12 बार बख्शे, तुम हो निमाण्यो के माण, नताण्यो के ताण, न्योट्यो की ओट, नितरिया दी धिर, निपत्या दी पत, निगत्या दी गत, गई बहोड़ दाता बंदी छोड़। 12 वार दिते गुरु अंगद देव साहब जी ने, ऐसिया बख्शिशां झोली विच पा दित्तियां, गुरता गद्दी बख्शिश कर दित्ती सी। जिन्ना चिर गुरु अंगद देव साहब शरीर करके रहे, बाबा अमरदास साहब महाराज गद्दी ला के नहीं सी बैठे, पर जदों गुरु अंगद देव साहब जी ने शरीर छड्डिया उस वेले बाबा बुढ़ा साहब जी संगतां दी बेनती करन ते ही
ਗੁਰੂ ਅਮਰਦਾਸ ਮਹਾਰਾਜ ਜੀ ਫਿਰ ਗੁਰਤਾ ਗੱਦੀ ਤੇ ਬੈਠ ਕਰਕੇ ਸੰਗਤਾਂ ਨੂੰ ਉਪਦੇਸ਼ ਦੇ ਕੇ ਤਾਰਨ ਲੱਗੇ। ਗੁਰੂ ਅਮਰਦਾਸ ਸਾਹਿਬ ਜੀ ਦਾ ਬਚਨ ਪੜ੍ਹੋ, ਹਸਤੀ ਸਿਰ ਜਿਉ ਅੰਕਸ ਹੈ ਅਹਿਰਣ ਜਿਉ ਸਿਰ ਦੇ। ਜਿਸ ਤਰ੍ਹਾਂ ਹਾਥੀ ਕੁੰਡੇ ਸਹਾਰਦਾ ਹੈ ਨਾ, ਤੇ ਅਹਿਰਣ ਆਪਣੇ ਉੱਪਰ ਬਦਾਨ ਲੋਹਾ ਸਹਾਰਦੀ ਹੈ, ਕਿੰਨੇ ਹਥੋੜੇ ਵੱਜਦੇ ਨੇ ਅਹਿਰਣ ਦੇ ਉੱਪਰ, ਪਰ ਅਡੋਲ ਰਹਿੰਦੀ ਹੈ। ਮਨ ਤਨ ਆਗੈ ਰੱਖ ਕੇ ਉਭੀ ਸੇਵ ਕਰੇ। ਸੇਵਾ ਇਸ ਤਰ੍ਹਾਂ ਹੁੰਦੀ ਹੈ, ਮਨ ਅਤੇ ਤਨ ਗੁਰੂ ਨੂੰ ਅਰਪਣ ਕਰਕੇ। ਪਰ ਮਹਾਰਾਜ ਕਹਿੰਦੇ ਜਿਹੜਾ ਇਸ ਤਰ੍ਹਾਂ ਦੀ ਸੇਵਾ ਕਰ ਰਹੇ, ਭਾਵ ਲੋਕਾਂ ਦੇ ਬੋਲ ਕਬੋਲ ਵੀ ਆਪਣੇ ਤੇ ਸਹਾਰ ਲਏ, ਤਨ ਮਨ ਧਨ ਗੁਰੂ ਨੂੰ ਅਰਪਣ ਕੀਤਾ ਹੋਵੇ, ਫਿਰ ਉਹ ਗੁਰਮੁਖ ਆਪ ਨਿਵਾਰੀ ਹੈ ਸਭ ਰਾਜ ਸ੍ਰਿਸ਼ਟ ਕਾਲੇ। ਐਸੀ ਬਖਸ਼ਿਸ਼ ਗੁਰੂ ਸਾਹਿਬ ਫਿਰ ਉਹਨੂੰ ਬਖਸ਼ਿਸ਼ ਕਰ ਦਿੰਦੇ ਨੇ। ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਕਿਰਪਾ ਕਰ ਰਹੇ ਨੇ, ਜੇ ਕੋਈ ਚਾਹੁੰਦਾ ਹੈ ਚਾਰ ਪਦਾਰਥ ਗੁਰ ਸੇਵਾ ਕਿੰਗ ਨਾ ਲੱਭੇ, ਤੇ ਗੁਰੂ ਨਾਨਕ ਸਾਹਿਬ ਦੇ ਦਰ ਸੇਵਾ ਕੀਤਿਆਂ ਕੀ ਨਹੀਂ ਮਿਲਦਾ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਜੇ ਕੋ ਆਪਣੀ ਸੁ ਆਪਣਾ ਦੁੱਖ ਮਿਟਾਵੈ, ਜੇ ਕੋਈ ਚਾਹੁੰਦਾ ਹੈ ਕਿ ਮੇਰਾ ਦੁੱਖ ਦੂਰ ਹੋ ਜਾਵੇ, ਹਰ ਹਰ ਨਾਮ ਰਿਦੈ ਸਦ ਗਾਵੈ, ਹਰ ਹਰ ਨਾਮ ਵਾਹਿਗੁਰੂ ਵਾਹਿਗੁਰੂ ਪਰਮਾਤਮਾ ਦਾ ਨਾਮ ਰਿਦੈ ਸਦ ਗਾਵੈ, ਹਿਰਦੇ ਕਰਕੇ ਸਦਾ ਹੀ ਗਾਉਂਦਾ ਰਹੇ, ਤੁਰਦਿਆਂ ਫਿਰਦਿਆਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਫਿਰ ਤਾਂ ਕੋਈ ਦੁੱਖ ਰਹਿੰਦਾ ਹੀ ਨਹੀਂ, ਕਿਉਂਕਿ ਸਾਰੇ ਸੁੱਖਾਂ ਨੂੰ ਦੇਣ ਵਾਲਾ ਤੇ ਪਰਮਾਤਮਾ ਦਾ ਨਾਮ ਹੀ ਹੈ। ਜੇ ਕੋ ਆਪਣੀ ਸ਼ੋਭਾ ਲੋੜੈ, ਜੇ ਕੋਈ ਮਨੁੱਖ ਚਾਹੁੰਦਾ ਹੈ ਕਿ ਮੇਰੀ ਸੰਸਾਰ ਦੇ ਵਿੱਚ ਸ਼ੋਭਾ ਹੋਵੇ, ਸਾਧ ਸੰਗ ਇਹ ਹਉਮੈ ਸ਼ੂਰੈ, ਤੇ ਮਹਾਰਾਜ ਕਹਿੰਦੇ ਨੇ ਸੰਗਤ ਵਿੱਚ ਆ ਕਰਕੇ ਆਪਣੀ ਹਉਮੈ ਛੱਡ ਦੇਵੇ, ਫਿਰ ਤਾਂ ਇਸ ਲੋਕ ਦੇ ਵਿੱਚ ਵੀ ਸ਼ੋਭਾ ਤੇ ਪਰਲੋਕ ਦੇ ਵਿੱਚ ਵੀ ਸ਼ੋਭਾ ਹੈ। ਜਿਹੜਾ ਸੰਗਤ ਵਿੱਚ ਆ ਕਰਕੇ ਮਾਣ ਕਰੇਗਾ ਕਿ ਮੈਂ ਕੁਝ ਹਾਂ, ਤੇ ਫਿਰ ਉਹਦੀ ਕਾਹਦੀ ਸ਼ੋਭਾ ਹੋਣੀ ਹੈ। ਜੇ ਕੋ ਵੱਡਾ ਕਹਾਏ ਤੇ ਸ ਵਡਿਆਈ ਖਾਏ, ਜੇ ਕੋਈ ਬੰਦਾ ਆਪਣੇ ਆਪ ਨੂੰ ਵੱਡਾ ਕਹਾਉਂਦਾ ਹੈ, ਉਹਦੀ ਵਡਿਆਈ ਉਹਨੂੰ ਖਤਮ ਕਰ ਦਿੰਦੀ ਹੈ। ਨਿਵੈ ਸੋ ਗੌਰਾ ਹੋਏ, ਜਿਹੜਾ ਨਿਉਂਦਾ ਹੈ ਸੰਗਤ ਵਿੱਚ ਆ ਕਰਕੇ, ਸੰਗਤ ਦੇ ਅੱਗੇ ਨਿਮਰਤਾ ਦੇ ਨਾਲ ਰਹਿੰਦਾ ਹੈ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗੱਤ ਪਾਹੇ, ਜਿਹੜਾ ਇਉਂ ਰਹਿੰਦਾ ਹੈ ਮੇਰੀ ਖੱਲੋ ਮੌਜੜੇ, ਗੁਰਸਿੱਖ ਹੰਢਾਉਂਦੇ ਮਸਤਕ ਲੱਗੇ ਸਾਧ ਰਹਿਣ ਵਡਭਾਗ ਜਿਨ੍ਹਾਂ ਦੇ। ਇਉਂ ਨਿਮਰਤਾ ਵਿੱਚ ਰਹਿਣਾ ਕਿ ਮੈਂ ਤਾਂ ਆਪਣਾ ਚੰਮ ਹੀ ਉਧੇੜ ਕਰਕੇ ਗੁਰਸਿੱਖਾਂ ਦੇ ਜੋੜੇ ਬਣਾ ਦਾਂ, ਗੁਰਸਿੱਖਾਂ ਦੀ ਚਰਨ ਧੂੜ ਮਸਤਕ ਨੂੰ ਲਾਵਾਂ। ਜਿਹੜਾ ਸੰਗਤ ਵਿੱਚ ਆ ਕਰਕੇ ਹਉਮੈ ਨੂੰ ਤਿਆਗ ਦਿੰਦਾ ਹੈ, ਮਹਾਰੇ ਕਹਿੰਦੇ ਉਹਦੀ ਸੰਸਾਰ ਦੇ ਵਿੱਚ ਪਰਲੋਕ ਦੇ ਵਿੱਚ ਸ਼ੋਭਾ ਹੁੰਦੀ ਹੈ। ਜੇ ਕੋ ਜਨਮ ਮਰਨ ਤੇ ਡਰੈ, ਜੇ ਕਿਸੇ ਨੂੰ ਜਨਮ ਮਰਨ ਤੋਂ ਡਰ ਲੱਗਦਾ ਹੈ, ਸਾਧ ਜਨਾ ਕੀ ਸਰਨੀ ਪਰੈ, ਬੰਦਗੀ ਵਾਲੇ ਨਾਮ ਜਪਣ ਵਾਲੇ ਅਤੇ ਸਾਧ ਸੰਗਤ ਦੀ ਸ਼ਰਨ ਦੇ ਵਿੱਚ ਆ ਕੇ ਪੈ ਜਾਵੇ, ਇੱਥੇ ਆ ਕਰਕੇ ਕਿਸੇ ਤਰ੍ਹਾਂ ਦਾ ਫਿਰ ਡਰ ਰਹਿੰਦਾ ਹੀ ਨਹੀਂ। ਫਿਰ ਜਿਹੜੇ ਲੋਕ ਮੌਤ ਤੋਂ ਡਰ ਰਹੇ ਸਨ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਸ਼ਰਨ ਲੈ ਲਈ, ਗੁਰੂ ਕਲਗੀਧਰ ਸਾਹਿਬ ਦੇ ਖੰਡੇ ਦੀ ਪਹੁਲ ਲੈ ਲਈ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ, ਉਹ ਤਾਂ ਫਿਰ ਮੌਤ ਨੂੰ ਵੀ ਮੁਕਾਬਲਾ ਕਰਨ ਲੱਗੇ। ਜਿਸ ਜਨ ਕਉ ਪ੍ਰਭ ਦਰਸ ਪਿਆਸਾ, ਜਿਨ੍ਹਾਂ ਨੂੰ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ, ਨਾਨਕ ਤਾਕੈ ਬਲ ਬਲ ਜਾਸਾ, ਮਹਾਰੇ ਕਹਿੰਦੇ ਉਹਨਾਂ ਤੋਂ ਤਾਂ ਮੈਂ ਬਲਿਹਾਰ ਬਲਿਹਾਰ ਜਾਣਾ, ਉਹ ਤਾਂ ਭਾਈ ਸਾਰਿਆਂ ਤੋਂ ਵੱਡੇ ਨੇ, ਸਾਨੂੰ ਤਾਂ ਤ੍ਰਿਸ਼ਨਾ ਹੀ ਇਹਦੀ ਪਿਆਸ ਹੀ ਨਹੀਂ ਬੁੱਝਦੀ, ਪਦਾਰਥਾਂ ਦੀ ਪਿਆਸ ਨਹੀਂ ਬੁੱਝਦੀ, ਪਰ ਰੱਬ ਦੇ ਪਿਆਰੇ ਬੰਦਗੀ ਕਰਨ ਵਾਲਿਆਂ ਦੇ ਅੰਦਰ ਇੱਕੋ ਇੱਕ ਪਿਆਸ ਹੈ, ਦਰਸ਼ਨ ਪਿਆਸੀ ਦਿਨ ਸਰਾਤ ਚਿਤ ਵਉ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਜਿਨ੍ਹਾਂ ਨੂੰ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੈ, ਉਹਨਾਂ ਤੋਂ ਬਲਿਹਾਰ ਬਲਿਹਾਰ ਜਾਂਦੇ ਹਾਂ। ਸਗਲ ਪੁਰਖ ਮਹਿ ਪੁਰਖ ਪ੍ਰਧਾਨ, ਮਹਾਰਾਜ ਕਹਿੰਦੇ ਸਾਰੇ ਪੁਰਖਾਂ ਵਿੱਚੋਂ ਉਹ ਪੁਰਖ ਪ੍ਰਧਾਨ ਹੈ, ਵੱਡਾ ਹੈ। ਸਾਧ ਸੰਗ ਜਾਕਾ ਮਿਟੈ ਅਭਿਮਾਨ, ਜਿਹਦਾ ਸੰਗਤ ਵਿੱਚ ਆ ਕਰਕੇ ਜਿਹਨੇ ਆਪਣਾ ਮਾਣ ਮੇਟ ਦਿੱਤਾ, ਮਾਣ ਹੁੰਦਾ ਹੋਏ ਨਿਮਾਣਾ, ਨਿਮਾਣਾ ਬਣ ਕੇ ਜਿਹੜਾ ਰਹਿੰਦਾ ਸੰਗਤ ਦੇ ਵਿੱਚ, ਉਹ ਸਾਰਿਆਂ ਤੋਂ ਵੱਡਾ ਪੁਰਖ ਮੰਨੋ। ਇਉਂ ਆਪਾਂ ਕਹਿ ਦਿੰਦੇ ਹਾਂ ਕਿ ਬੰਦਾ ਫਲਾਣਾ ਮੁਖੀ ਹੈ, ਹਰ ਬੰਦਾ ਹੀ ਚਾਹੁੰਦਾ ਹੈ ਕਿ ਮੇਰੀ ਚੱਲੇ, ਪਰ ਮਹਾਰਾਜ ਕਹਿੰਦੇ ਉਹੀ ਪ੍ਰਧਾਨ ਹੈ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਉਹਨੂੰ ਪ੍ਰਧਾਨ ਮੰਨੋ। ਸਾਧ ਸੰਗ ਜਾਕਾ ਮਿਟੈ ਅਭਿਮਾਨ,
ਜਿਹਦਾ ਸੰਗਤ ਵਿੱਚ ਆ ਕਰਕੇ ਅਭਿਮਾਨ ਮਿਟ ਗਿਆ। ਆਪਸ ਕਉ ਜੋ ਜਾਣੈ ਨੀਚਾ, ਜਿਹੜਾ ਆਪਣੇ ਆਪ ਨੂੰ ਸੰਗਤ ਵਿੱਚ ਬਹੁਤ ਨੀਵਾਂ ਜਾਣਦਾ ਹੈ ਕਿ ਮੈਂ ਤਾਂ ਸਾਰਿਆਂ ਤੋਂ ਛੋਟਾ ਹਾਂ, ਇੱਕ ਦੂ ਇੱਕ ਚੜ੍ਹਾਂਦੀਆਂ ਕੌਣ ਜਾਣੈ ਮੇਰਾ ਨਾਉ ਜੀਓ। ਇੱਥੇ ਤਾਂ ਬਹੁਤ ਵੱਡੇ ਵੱਡੇ ਗੁਰਸਿੱਖ ਨਾਮ ਜਪਣ ਵਾਲੇ, ਬੰਦਗੀ ਕਰਨ ਵਾਲੇ, ਮੈਂ ਇਹਨਾਂ ਅੱਗੇ ਕੀ ਹਾਂ? ਕੁਝ ਵੀ ਨਹੀਂ, ਮੈਂ ਤਾਂ ਚਰਨਾਂ ਦੀ ਧੂੜ ਹਾਂ। ਜਾਂ ਨਾਨਕ ਦਾਸਨ ਦਾਸ ਕਹੀਅਤ ਹੈ, ਮੈਂ ਤਾਂ ਮਾਰੇ ਤੁਹਾਡੇ ਦਾਸਾਂ ਦਾ ਵੀ ਅੱਗੇ ਜਿਹੜੇ ਦਾਸ ਨੇ ਉਹਨਾਂ ਦਾ ਦਾਸ ਹਾਂ। ਇਉਂ ਆਪਣੇ ਆਪ ਨੂੰ ਨੀਵੇਂ ਜਾਣਨਾ, ਆਪਸ ਕਉ ਜੋ ਜਾਣੈ ਨੀਚਾ, ਸੋ ਗਨੀਐ ਸਭ ਤੇ ਉੱਚਾ। ਪਰ ਕਹਿੰਦੇ ਉਹਨੂੰ ਤਾਂ ਸਭ ਤੋਂ ਉੱਚਾ ਜਾਣੋ। ਹੁਣ ਜਿਹੜਾ ਪਹਿਲਾਂ ਹੀ ਉੱਚਾ ਬਣ ਕੇ ਆਇਆ ਕਿ ਮੈਨੂੰ ਵੱਡਾ ਜਾਣਨ ਸਾਰੇ, ਉਹਨੂੰ ਨਹੀਂ ਮਹਾਰਾਜ ਨੇ ਵੱਡਾ ਕਿਹਾ। ਵੱਡਾ ਕਿਹਾ ਹੀ ਉਹਨੂੰ ਹੈ ਮਹਾਰਾਜ ਨੇ। ਬਾਬਾ ਬੁੱਢਾ ਸਾਹਿਬ ਇੰਨੀ ਸੇਵਾ ਕੀਤੀ, 125 ਸਾਲ ਦੇ ਕਰੀਬ ਉਮਰ ਹੈ। 12 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਆਏ। 113 ਸਾਲ ਦੀ ਘਾਲਣਾ, 5 ਗੁਰੂ ਸਾਹਿਬਾਨਾਂ ਨੂੰ ਹੱਥੀਂ ਗੁਰਤਾ ਗੱਦੀ ਦਾ ਤਿਲਕ ਦੇਣਾ, ਏਡੀ ਵੱਡੀ ਸੇਵਾ, 6 ਗੁਰੂ ਸਾਹਿਬਾਨਾਂ ਦੇ ਦਰਸ਼ਨ ਕਰਨੇ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਇਆਂ ਦੇ, ਔਰ ਜਦੋਂ ਅਖੀਰਲਾ ਸਮਾਂ ਆਇਆ ਨਾ ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਰਮਦਾਸ ਗਏ ਅਤੇ ਬਾਬਾ ਬੁੱਢਾ ਸਾਹਿਬ ਨੇ ਇੱਕੋ ਬੇਨਤੀ ਕੀਤੀ, ਮਹਾਰਾਜ ਇੱਕ ਵਾਰ ਕਹਿ ਦਿਉ ਕਿ ਤੈਨੂੰ ਬਖਸ਼ ਦਿੱਤਾ। ਯਾਨੀ ਕਿ ਏਡੀ ਘਾਲਣਾ ਘਾਲਣ ਤੋਂ ਬਾਅਦ ਵੀ ਇੰਨੀ ਨਿਮਰਤਾ ਕਿ ਮਹਾਰਾਜ ਇੱਕ ਵਾਰ ਬਚਨ ਕਹਿ ਦਿਉ ਕਿ ਤੈਨੂੰ ਬਖਸ਼ ਦਿੱਤਾ। ਆਪਸ ਕਉ ਜੋ ਜਾਣੈ ਨੀਚਾ, ਸੋ ਗਨੀਐ ਸਭ ਤੇ ਉੱਚਾ। ਉਹਨੂੰ ਸਭ ਤੋਂ ਉੱਚਾ ਜਾਣੋ, ਸਭ ਤੋਂ ਵੱਡਾ ਹੈ। ਜਾ ਕਾ ਮਨ ਹੋਏ ਸਗਲ ਕੀ ਰੀਨਾ, ਜਿਹਦਾ ਮਨ ਸਾਰਿਆਂ ਦੀ ਰੀਨਾ ਹੁੰਦਾ, ਧੂੜ ਬਣ ਕੇ ਰਹਿੰਦਾ ਹੈ, ਸੰਗਤ ਦੇ ਵਿੱਚ ਨਿਮਾਣਾ ਹੋ ਕਰਕੇ ਰਹਿੰਦਾ, ਹਰ ਹਰ ਨਾਮ ਤਿੰਨ ਘੱਟ ਘੱਟ ਚੀਨਾ। ਪਰਮਾਤਮਾ ਵਾਹਿਗੁਰੂ ਦਾ ਨਾਮ ਉਹਨਾਂ ਨੇ ਘੱਟ ਘੱਟ ਦੇ ਵਿੱਚ ਚੀਨਾ ਜਾਣਿਆ ਹੈ, ਹਰ ਹਰ ਨਾਮ ਜਪ ਕਰਕੇ ਘੱਟ ਘੱਟ ਚੀਨਾ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹਨਾਂ ਗੁਰਮੁਖਾਂ ਨੇ ਜਾਣਿਆ ਹੈ ਕਿ ਸਾਰਿਆਂ ਦੇ ਵਿੱਚ ਪਰਮਾਤਮਾ ਵਾਹਿਗੁਰੂ ਤੂੰ ਆਪ ਹੀ ਬੈਠਾ ਹੈ। ਭਾਈ ਨੰਦ ਲਾਲ ਜੀ ਦੇ ਬਚਨ ਪੜ੍ਹੋ, ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ, ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ। ਭਾਈ ਨੰਦ ਲਾਲ ਕਹਿੰਦੇ ਮੈਨੂੰ ਤਾਂ ਸਾਰੇ ਗੁਰਸਿੱਖਾਂ ਵਿੱਚੋਂ, ਸਾਰਿਆਂ ਵਿੱਚੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੀਦਾਰ ਹੁੰਦੇ ਨੇ। ਇਹ ਹੁਕਮ ਵੀ ਹੈ ਪੰਜਾਂ ਪਿਆਰਿਆਂ ਵੱਲੋਂ ਕਿ ਜਦੋਂ ਗੁਰਸਿੱਖ ਗੁਰਸਿੱਖ ਨੂੰ ਮਿਲੇ ਨਾ ਤੇ ਉਦੋਂ ਮੱਥੇ ਤਿਉੜੀ ਨਾ ਪਾ ਲਏ, ਸਗੋਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਰੂਪ ਜਾਣ ਕਰਕੇ, ਗੁਰੂ ਦਾ ਰੂਪ ਜਾਣ ਕਰਕੇ ਉਹਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਇਹ ਰਹਿਤਨਾਮੇ ਦੇ ਬੱਚੇ ਨੇ ਆਗੇ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਹਰ ਹਰ ਨਾਮ ਤਿੰਨ ਘੱਟ ਘੱਟ ਚੀਨਾ, ਉਹਨਾਂ ਨੇ ਫਿਰ ਘੱਟ ਘੱਟ ਦੇ ਵਿੱਚ ਸਾਰਿਆਂ ਦੇ ਵਿੱਚ ਬ੍ਰਹਮ ਨੂੰ ਚੀਨਾ ਜਾਣਿਆ ਹੈ। ਪਰ ਜਾਣਿਆ ਕਿਹਨਾਂ ਨੇ? ਜਿਹਨਾਂ ਦਾ ਮਨ ਸਾਰਿਆਂ ਦੀ ਧੂੜ ਬਣਿਆ, ਸੰਗਤ ਦੀ ਧੂੜ ਬਣ ਕੇ ਰਹਿੰਦੇ ਨੇ। ਸੋ ਗਨੀਏ ਸਭ ਤੇ, ਮਨ ਆਪਣੇ ਤੇ ਬੁਰਾ ਮਿਟਾਨਾ, ਜਿਹਨਾਂ ਨੇ ਆਪਣੇ ਮਨ ਵਿੱਚੋਂ ਬੁਰਾ ਸੁਭਾਅ ਮੇਟ ਦਿੱਤਾ ਹੈ। ਭੇਖੈ ਸਗਲ ਸ੍ਰਿਸ਼ਟ ਸਾਜਨਾ, ਫਿਰ ਉਹ ਸਾਰੀ ਸ੍ਰਿਸ਼ਟੀ ਨੂੰ ਹੀ ਆਪਣਾ ਸੱਜਣ ਕਰਕੇ ਜਾਣਦਾ ਹੈ। ਇਹ ਬਖਸ਼ਿਸ਼ ਕਦੋਂ ਹੁੰਦੀ ਹੈ? ਜਦੋਂ ਆਪਣੇ ਮਨ ਵਿੱਚੋਂ ਬੁਰਾ ਭਾਵ ਮਿਟ ਜਾਂਦਾ ਹੈ। ਕਿਉਂਕਿ ਮਹਾਰਾਜ ਦੇ ਬਚਨ ਨੇ ਰੋਗੀ ਕਹਿ ਭਾਣੈ ਸਭ ਰੋਗੀ। ਜਿੰਨਾ ਚਿਰ ਮਨ ਦੇ ਵਿੱਚ ਰੋਗ ਬਣੇ ਹੋਏ ਨੇ, ਮਨ ਹੀ ਵਿਕਾਰੀ ਹੋਇਆ ਪਿਆ, ਸੰਸਾਰ ਹੀ ਵਿਕਾਰਾਂ ਨਾਲ ਭਰਿਆ ਦਿਸਦਾ ਹੈ। ਪਰ ਜਿੱਦਣ ਅੰਦਰੋਂ ਖੇਡ ਬਣ ਜਾਵੇ ਨਾ, ਜਿਸ ਤਰ੍ਹਾਂ ਕੋਈ ਬੰਦਾ ਬਿਮਾਰੀ ਕਰਕੇ ਜੂਝ ਰਿਹਾ ਹੋਵੇ, ਉਹਨੂੰ ਸੰਸਾਰ ਵੀ ਚੰਗਾ ਨਹੀਂ ਲੱਗਦਾ, ਪਰ ਜਿਹੜਾ ਮਨ ਕਰਕੇ ਤੰਦਰੁਸਤ ਹੈ ਨਾ, ਉਹਨੂੰ ਫਿਰ ਸੰਸਾਰ ਬੜਾ ਸੁੰਦਰ ਲੱਗੇਗਾ। ਇਸੇ ਕਰਕੇ ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚੋਂ ਬੁਰਾ ਸੁਭਾਅ ਮਿਟਾ ਦਿੱਤਾ, ਉਹਨੂੰ ਫਿਰ ਸਾਰੀ ਸ੍ਰਿਸ਼ਟੀ ਆਪਣੀ ਸੱਜਣ ਹੀ ਲੱਗਦੀ ਹੈ। ਨਾ ਕੋ ਮੇਰਾ ਦੁਸ਼ਮਣ ਰਹੇ, ਨਾ ਹਮ ਕਿਸਕੇ ਬੈਰ ਆਈ, ਫਿਰ ਉਹਨੂੰ ਵੀ ਸਾਰੇ ਪਿਆਰ ਹੀ ਕਰਦੇ ਨੇ, ਜਿਸ ਤਰ੍ਹਾਂ ਭਾਈ ਕਨ੍ਹੱਈਆ ਜੀ ਨੂੰ ਕੀਤਾ ਹੈ, ਮਹਾਰਾਜ ਕਿਰਪਾ ਕਰਦੇ ਹਨ। ਸੋ ਇਹ ਮਹਾਰਾਜ ਕਿਰਪਾ ਕਰਨ ਐਸੀ ਭਾਵਨਾ ਬਣੇ, ਕਿਉਂਕਿ ਇਹ ਬਚਨ ਸਾਡੇ ਵਾਸਤੇ ਹੀ ਮਹਾਰਾਜ ਜੀ ਨੇ ਉਚਾਰਨ ਕੀਤੇ ਨੇ, ਗੁਰਸਿੱਖਾਂ ਦੇ ਉਧਾਰ ਵਾਸਤੇ। ਸੁੱਖ ਦੁੱਖ ਜਨ ਸਮ ਦ੍ਰਿਸ਼ਟੇਤਾ, ਦੁੱਖ ਅਤੇ ਸੁੱਖ ਵਿੱਚ ਦਿਸਦੀ ਸਮ ਦ੍ਰਿਸ਼ਟੀ ਹੈ। ਨਾਨਕ ਪਾਪ ਪੁੰਨ ਨਹੀਂ ਲੇਪਾ, ਉਹ ਪਾਪਾਂ ਪੁੰਨਾਂ ਤੋਂ ਨਿਰਲੇਪ ਰਹਿੰਦੇ ਨੇ। ਨਿਰਧਨ ਕੋ ਧਨ ਤੇਰੋ ਨਾਉ, ਜਿਹੜੇ ਨਿਰਧਨ ਹਨ ਉਹਨਾਂ ਵਾਸਤੇ ਤੁਹਾਡਾ ਨਾਮ ਹੀ ਧਨ ਹੈ। ਗੁਰਸਿੱਖਾਂ ਲਈ ਸਭ ਤੋਂ ਉੱਤਮ ਧਨ ਤੁਹਾਡਾ ਨਾਮ ਹੈ। ਨਥਾਵੇਂ ਕੋ ਨਾਉ ਤੇਰਾ ਥਾਓ, ਜਿਹੜੇ ਨਥਾਵੇਂ ਹਨ ਤੁਹਾਡਾ ਨਾਮ ਜਪ ਲੈਣ,
ਉਹ ਸੰਸਾਰ ਵਿੱਚ ਤਾਂ ਥਾਂ ਪਾਉਂਦੇ ਹੀ ਹਨ, ਦਰਗਾਹ ਦੇ ਵਿੱਚ ਵੀ ਉਹਨਾਂ ਦਾ ਥਾਂ ਬਣ ਜਾਂਦਾ ਹੈ। ਨਿਮਾਣੇ ਕਉ ਪ੍ਰਭ ਤੇਰੋ ਮਾਨ, ਜਿਹੜੇ ਨਿਮਾਣੇ ਜਿਹਨਾਂ ਨੂੰ ਕਿਤੇ ਵੀ ਦੁਨੀਆ 'ਚ ਮਾਨ ਨਹੀਂ ਮਿਲਦਾ, ਮਹਾਰਾਜ ਕਹਿੰਦੇ ਨਾਮ ਜਪਤ ਉਹ ਚਹੁ ਕੁੰਟ ਮਾਨੈ। ਜਿਸ ਨੀਚ ਕੋ ਕੋਏ ਨਾ ਜਾਣੈ, ਜਿਹਨੂੰ ਕੋਈ ਵੀ ਨਹੀਂ ਜਾਣਦਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਪਣ ਵਾਲੇ ਮਹਾਂਪੁਰਖ ਸੰਤ ਜਨ ਭਗਤ ਜਨ ਦੁਨੀਆਂ ਦੇ ਵਿੱਚ ਪ੍ਰਗਟ ਹੋਏ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਨਿਮਾਣੇ ਕੋ ਪ੍ਰਭ ਤੇਰੋ ਮਾਨ, ਨਿਮਾਣੇ ਜਿਹੜੇ ਨੇ ਜਿਹਨਾਂ ਨੂੰ ਕੋਈ ਮਾਣ ਨਹੀਂ ਦਿੰਦਾ, ਨਾਮ ਜਪਣ ਤੇ ਤੁਹਾਡੇ ਦਰ ਤੋਂ ਮਾਣ ਮਿਲਦਾ ਹੈ। ਸਗਲ ਘਟਾ ਕਉ ਦੇਵਹੁ ਦਾਨ, ਸਾਰੀ ਸ੍ਰਿਸ਼ਟੀ ਨੂੰ ਤੁਸੀਂ ਆਪ ਹੀ ਦਾਨ ਦੇਣ ਵਾਲੇ ਹੋ, ਦਾਤੇ ਹੋ, ਕਰਨ ਕਰਾਵਨ ਹਾਰ ਸੁਆਮੀ, ਸਾਰੇ ਕਾਰਨਾਂ ਨੂੰ ਕਰਨ ਵਾਲੇ ਆਪ ਮਾਲਕ ਹੋ। ਸਗਲ ਘਟਾ ਕੇ ਅੰਤਰ ਜਾਮੀ, ਸਾਰਿਆਂ ਦੇ ਹਿਰਦੇ ਦੀ ਜਾਣਨ ਵਾਲੇ ਹੋ। ਆਪਣੀ ਗਤ ਮਿਤ ਜਨ ਹੋ, ਆਪੇ ਆਪਣੀ ਗਤ ਦੀ ਮਿਤ ਮਰਿਆਦਾ ਨੂੰ ਆਪ ਹੀ ਜਾਣਦੇ ਹੋ। ਆਪਨ ਸੰਗ ਆਪ ਪ੍ਰਭ ਰਾਤੇ, ਆਪ ਹੀ ਆਪਣੇ ਨਾਲ ਭਗਤੀ ਰੂਪ ਹੋ ਕਰਕੇ ਰੰਗੇ ਹੋਏ ਹੋ। ਤੁਮਰੀ ਉਸਤਤ ਤੁਮ ਤੇ ਹੋਏ, ਤੁਹਾਡੀ ਉਸਤਤ ਤੁਹਾਡੇ ਤੋਂ ਹੀ ਹੋ ਸਕਦੀ ਹੈ। ਤੁਸੀਂ ਆਪ ਹੀ ਜਿਹਦੇ ਸਿਰ ਤੇ ਹੱਥ ਰੱਖੋ ਉਹੀ ਤੁਹਾਡੀ ਉਸਤਤ ਗਾ ਸਕਦਾ ਹੈ। ਨਾਨਕ ਅਵਰ ਨਾ ਜਾਣਸ ਕੋਈ, ਆਪਣੇ ਆਪ ਤਾਂ ਕੋਈ ਜਾਣ ਹੀ ਨਹੀਂ ਸਕਦਾ ਤੁਹਾਡੇ ਸਰੂਪ ਨੂੰ। ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਇਹ ਵੀ ਗੱਲ ਸੰਸਾਰ ਵਿੱਚ ਬੜੀ ਚੱਲਦੀ ਹੈ, ਪਹਿਲਾਂ ਵੀ ਚੱਲਦੀ ਸੀ, ਅੱਜ ਵੀ ਚੱਲਦੀ ਹੈ, ਮੇਰਾ ਧਰਮ ਚੰਗਾ। ਪਰ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਬਖਸ਼ਿਸ਼ ਕਰਦੇ ਨੇ, ਭਾਈ ਸਾਰੇ ਧਰਮਾਂ ਵਿੱਚੋਂ ਸ੍ਰੇਸ਼ਟ ਧਰਮ ਹੈ ਜਿਹੜੇ ਨਾਮ ਜਪਦੇ ਨੇ, ਬਸ ਉਹੀ ਧਰਮ ਹੀ ਹੈ। ਭਾਵੇਂ ਕੋਈ ਹਿੰਦੂ ਹੈ, ਮੁਸਲਮਾਨ, ਈਸਾਈ, ਮਸਾਈ, ਸਿੱਖ ਕੋਈ ਵੀ ਹੈ, ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ, ਜੇ ਚੰਗੇ ਅਮਲ ਹੀ ਨਹੀਂ, ਬੰਦਗੀ ਹੀ ਨਹੀਂ, ਸਿਮਰਨ ਹੀ ਨਹੀਂ, ਤੇ ਫਿਰ ਇਕੱਲੇ ਨਾਮ ਤਰੀਕ ਹੀ ਕਵਾਂਗੇ ਨਾ ਕਿ ਧਰਮ ਹੀ ਹਾਂ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਹਰ ਕਹਿੰਦੇ ਹਰੀ ਦਾ ਨਾਮ ਜਪਣਾ ਹੀ ਸਭ ਤੋਂ ਉੱਤਮ ਕਰਮ ਹੈ। ਕਹਿੰਦੇ ਜੀ ਕਰਮ ਚੰਗਾ ਕਰੋ, ਚੰਗੇ ਕੰਮ ਕਰਦੇ ਹਾਂ, ਨਾਮ ਜਪਣ ਦੀ ਕੀ ਲੋੜ ਹੈ? ਅਸਲ ਵਿੱਚ ਜਿਹੜਾ ਨਾਮ ਜਪਦਾ ਹੈ ਨਾ ਮਨ ਕਰਕੇ, ਉਹ ਮਾੜਾ ਕਰਮ ਕਰਦਾ ਹੀ ਨਹੀਂ, ਉਹਦੇ ਤੋਂ ਹੁੰਦਾ ਹੀ ਨਹੀਂ। ਇਸ ਕਰਕੇ ਸਾਰੇ ਕਰਮਾਂ ਵਿੱਚੋਂ ਨਿਰਮਲ ਕਰਮ ਹੈ ਪਰਮਾਤਮਾ ਦਾ ਨਾਮ ਜਪਣਾ। ਸਗਲ ਕਿਰਿਆ ਮਹਿ ਉੱਤਮ ਕਿਰਿਆ, ਸਾਰੇ ਕੰਮਾਂ ਵਿੱਚੋਂ ਉੱਤਮ ਕੰਮ ਕਿਹੜਾ ਹੈ? ਮਹਾਰਾਜ ਕਹਿੰਦੇ ਨਾਮ ਜਪਣਾ। ਸਾਧ ਸੰਗ ਦੁਰਮਤ ਮਲ ਹਿਰਿਆ, ਸੰਗਤ ਵਿੱਚ ਆ ਕਰਕੇ ਖੋਟੀ ਮਤ ਜਿਹੜੀ ਉਹਦੀ ਮੈਲ ਨੂੰ ਹਿਰਿਆ ਨਾਸ਼ ਕਰਨਾ ਨਾਮ ਜਪ ਕੇ, ਇਹੋ ਹੀ ਸਭ ਤੋਂ ਸ੍ਰੇਸ਼ਟ ਕਰਮ ਹੈ। ਸਗਲ ਉੱਦਮ ਮਹਿ ਉੱਦਮ ਭਲਾ, ਸਾਰੇ ਉੱਦਮਾਂ ਵਿੱਚੋਂ ਭਲਾ ਉੱਦਮ ਹੈ। ਹਰ ਕਾ ਨਾਮ ਜਪੋ ਜੀ ਸਦਾ, ਪਰਮਾਤਮਾ ਦਾ ਨਾਮ ਮਨ ਕਰਕੇ ਜਪੋ। ਸਗਲ ਬਾਣੀ ਮਹਿ ਅੰਮ੍ਰਿਤ ਬਾਣੀ, ਸਾਰੀਆਂ ਬਾਣੀਆਂ ਵਿੱਚੋਂ ਅੰਮ੍ਰਿਤ ਬਾਣੀ ਸਭ ਤੋਂ ਸ੍ਰੇਸ਼ਟ ਹੈ। ਗੁਰੂ ਸਾਹਿਬ ਦੀ ਉਚਾਰਨ ਕੀਤੀ ਹੋਈ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਠਾਈ। ਹਰ ਕੋ ਜਸ ਸੁਣ ਰਸਨ ਬਖਾਨੀ, ਜਿਸ ਬਾਣੀ ਦੇ ਵਿੱਚ ਹਰੀ ਦਾ ਜਸ ਸੁਣਦੇ ਹਾਂ ਤੇ ਰਸਨਾ ਦੇ ਨਾਲ ਉਹਦਾ ਜਸ ਹੀ ਬਖਾਨਦੇ ਹਾਂ, ਉਚਾਰਨ ਕਰਦੇ ਹਾਂ। ਸਗਲ ਥਾਨ ਤੇ ਉਹ ਉੱਤਮ ਥਾਨ, ਸਾਰਿਆਂ ਥਾਵਾਂ ਨਾਲੋਂ ਉਹ ਥਾਂ ਉੱਤਮ ਚੰਗਾ ਹੈ। ਨਾਨਕ ਜਿਹ ਘੱਟ ਵਸੈ ਹਰ ਨਾਮ, ਜਿਸ ਘਰ ਦੇ ਵਿੱਚ ਹਰੀ ਵਾਹਿਗੁਰੂ ਦਾ ਨਾਮ ਵੱਸਦਾ ਹੈ ਉਹ ਸਾਰੀਆਂ ਜਗ੍ਹਾ ਨਾਲੋਂ ਚੰਗੀ ਜਗ੍ਹਾ ਹੈ, ਉੱਤਮ ਥਾਂ ਹੈ। ਔਰ ਜਿਸ ਦੇ ਹਿਰਦੇ ਵਿੱਚ ਨਾਮ ਵੱਸਦਾ ਹੈ ਉਹ ਹਿਰਦਾ ਵੀ ਪਵਿੱਤਰ ਹੋਣ ਕਰਕੇ ਉਹ ਵੀ ਪੂਜਣ ਯੋਗ ਹੀ ਹੋ ਜਾਂਦਾ। ਜਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ, ਇਹ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਤੀਜੀ ਅਸ਼ਟਪਦੀ ਦੇ ਅੰਦਰ। ਅੱਠ ਅਸ਼ਟਪਦੀਆਂ, ਅੱਠ ਪਦੇ ਆਪਾਂ ਸਰਵਣ ਕੀਤੇ ਨੇ। ਮਹਾਰਾਜ ਕਿਰਪਾ ਕਰੋ, ਜੋ ਉਪਦੇਸ਼ ਆਪ ਜੀ ਨੇ ਬਖਸ਼ਿਸ਼ ਕੀਤਾ ਹੈ ਬਾਣੀ ਦੁਆਰਾ, ਇਹਨਾਂ ਬਚਨਾਂ ਨੂੰ ਜੀਵਨ ਵਿੱਚ ਕਮਾ ਸਕੀਏ, ਲੋਕ ਸੁਖੀ ਪਰਲੋਕ ਸੁਹੇਲੇ ਹੋ ਸਕਣ। ਨਾਮ ਦੀ ਹੀ ਮਹਿਮਾ ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਬਿਆਨ ਕੀਤੀ ਹੈ, ਕਿਉਂਕਿ ਰਹਾਉ ਦੀ ਪੰਕਤੀ ਤੇ ਰਹਾਉ ਦੀ ਪੰਕਤੀ ਦੇ ਵਿੱਚ ਜਿਹੜਾ ਹੁੰਦਾ ਹੈ ਉਹ ਸਿਧਾਂਤ ਕਹਿ ਲਓ ਜਾਂ ਤੱਤ ਕਹਿ ਲਓ, ਜਿਹਨੂੰ ਸੈਂਟਰਲ ਆਈਡੀਆ ਕਹਿੰਦੇ ਹਾਂ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕਹਿ ਮਨ ਬਿਸਰਾਮ। ਮਨ ਨੂੰ ਸੁਖ ਦੇਣ ਵਾਲਾ ਅੰਮ੍ਰਿਤ ਨਾਮ ਹੈ ਪਰਮਾਤਮਾ ਦਾ, ਔਰ ਨਾਮ ਵੱਸਦਾ ਹਿਰਦੇ ਦੇ ਵਿੱਚ ਹੈ ਭਗਤਾਂ ਦੇ। ਤਾਂ ਹੀ ਮਹਾਰਾਜ ਨੇ ਅੱਜ ਇਹ ਬਖਸ਼ਿਸ਼ ਕੀਤੀ ਹੈ ਕਿ ਸਗਲ ਥਾਨ ਤੇ ਉਹ ਉੱਤਮ ਥਾਨ, ਸਾਰਿਆਂ ਥਾਵਾਂ ਨਾਲੋਂ ਉਹ ਥਾਂ ਉੱਤਮ ਚੰਗਾ ਹੈ। ਨਾਨਕ ਜਿਹ ਘੱਟ ਵਸੈ ਹਰ ਨਾਮ, ਜਿਨ੍ਹਾਂ ਦੇ ਭਾਈ ਹਿਰਦੇ ਵਿੱਚ ਨਾਮ ਵੱਸਦਾ ਹੈ ਉਹ ਸਭ ਤੋਂ ਸ੍ਰੇਸ਼ਟ ਨੇ, ਸਭ ਤੋਂ ਚੰਗੇ ਹਨ।
महाराज कृपा करो साडी झोली भी नाम की ही दात पावो, क्योंकि सुखमनी साहब की बाणी आप पढ़ते हाँ, पर जे नाल नाल इन्ने अर्थ समझ दे विच पैण ते फिर होर भी बाणी पढ़न दा रस बने आनंद आवे। सो हुई भुलां की मुआफी देनी अगे वास्ते असीस देनी, सगल थान ते ओह उत्तम थान नानक जिह घट वसै हर नाम। वाहिगुरु जी का खालसा वाहिगुरु जी की फतेह। राम कली महला तीजा आनंद एक ओंकार। सतगुर प्रसाद आनंद भया मेरी माए, सतगुरु मैं पाया सतगुर ता पाया, सहज सेती मन वजिया वाधाइया। राग रतन परवार परिया, शब्द गावण आईया शब्दोता गावहु हरि केरा। मन जिनी वसाया कह नानक आनंद हुआ, सतगुरु मैं पाया ए मन मेरिया। तू सदा रहो हर नाले हर नाल रहो, तू मन मेरे दुख सब विसारना। अंगीकार हो करे तेरा कारज सब सवारना, सबना गला समरथ स्वामी। सो क्यों मन हो सारे कह नानक मन मेरे सदा रहो हर नाले। साचे साहिबा क्या नाही घर तेरा, घर ता तेरा सब किश है। जिस देहे सो पावे सदा सिफत सलाह तेरी। नाम मन वसावे नाम जिनकै मन वसिया, वाजे शब्द कनेरे। कह नानक सच्चे साहिब क्या नाही घर तेरा, साचा नाम मेरा आधारो। साच नाम आधार मेरा जिन भुखा, सब गवाईया कर शांत सुख मन आए वसिया। जिन इच्छा सब पुजाईया सदा कुरबान कीता, गुरु विटा हो जिस्तिया एह वडियाईया। कह नानक सुन हो संत हो सब तर हो प्यारो, साचा नाम मेरा आधारो। वाजे पंच शब्द तित घर सुभागै, घर सुभागै शब्द वाजे कला जित कर धारिया।

ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨਦ ਸੁਣ ਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ

ਸਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ

ਰਾਖਾ ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ

ਮੂਠ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ। ਧੰਨ ਹੋ ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਹੋ ਜਗਤ ਜਲੰਦੇ ਕੇ ਤਾਰਨਹਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ। ਆਪ ਜੀਆਂ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਕੀਤੀ ਜੀ। ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾ ਅੰਦਰ ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿਚ ਵਾਹਿਗੁਰੂ ਗੁਰਮੰਤਰ ਜਾਪ ਆਸਾ ਕੀ ਵਾਰ ਦੇ ਕੀਰਤਨ ਅਤੇ ਲੜੀ ਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ, ਦਰ ਘਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ

ਵਰਕਤਾਂ ਬਖਸ਼ਣੇ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਇਸ ਵੇਲੇ ਆਪ ਜੀ ਕੇ ਚਰਨਾਂ ਕਮਲਾਂ ਪਾਸ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀ ਸਮਾਪਤੀ ਦੀ ਅਰਦਾਸ ਹੈ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਹਾਸਰ ਹੈ ਜੀ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ, ਕਲਾ ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਪਾਤਸ਼ਾਹ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ, ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨਾ ਮਿਲਿਆ ਆਪ ਜੀ ਕਾ ਹੀ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਹਾੜੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਅਤਿਅੰਤ ਵੱਡੇ ਭਾਗਾਂ ਵਾਲੇ ਹੋ, ਹਜ਼ੂਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਬੈਠ ਕੇ ਗੁਰਬਾਣੀ ਪੜ੍ਹ ਸੁਣ ਕੇ ਲਾਹੀ ਪ੍ਰਾਪਤ ਕਰ ਰਹੇ ਹੋ, ਧੰਨਵਾਦੀ ਹਾਂ। ਅਤਿ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਮਿੱਤਰ ਸਿੰਘ ਜੀ, ਮੁੱਖ ਕਥਾਵਾਚਕ ਸ੍ਰੀ ਮੰਜੀ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜੋ ਆਪ ਜੀ ਨੂੰ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਵਾ ਰਹੇ ਸਨ। ਆਓ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ ਭਾਈ ਗੁਰਦੀਪ ਸਿੰਘ ਜੀ ਹੁਣਾਂ ਦੇ ਜਥੇ ਨੂੰ, ਆਪ ਜੀ ਨੂੰ ਗੁਰਬਾਣੀ ਕੀਰਤਨ ਰਾਹੀਂ ਸ਼ਰਸ਼ਾਰ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਜਗਦੀਪ ਸਿੰਘ ਅਤੇ ਉਹਨਾਂ ਦਾ ਰਾਗੀ ਜਥਾ। ਤਿੰਨਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਕਥਾ ਦਾ ਹੈ। ਸਿੰਘ ਸਾਹਿਬ ਗਿਆਨ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ, ਤਿੰਨਾਂ ਪਾਸੋਂ ਲੜੀਵਾਰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਾਹਿਬ ਜੀ

लाया प्रीतम अपने।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ, ਚਬਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁੰਦਰ ਅਸਥਾਨ ਗੁਰਦੁਆਰਾ ਦਸਮੇਸ ਕਲਚਰ ਸੈਂਟਰ ਜੀ ਦੇ ਪਾਵਨ ਅਸਥਾਨਾਂ 'ਤੇ ਦਿਨ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਮੂਹ ਮਾਈ ਭਾਈ ਸਤਸੰਗੀ ਜਨੋ, ਗੁਰਮੁਖ ਪਿਆਰਿਓ, ਬਡਭਾਗੇ ਹਾਂ ਆਪਾਂ ਜਿਨ੍ਹਾਂ ਨੂੰ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਜੁੜ ਬੈਠਣ ਦਾ, ਸਤਸੰਗਤ ਕਰਨ ਦਾ, ਕਥਾ ਕੀਰਤਨ

ਦਾ ਚਿੰਨ੍ਹ ਹੈ, ਜਿਸ ਰਚਨਾ ਨੂੰ ਗੁਰੂ ਸਾਹਿਬ ਜੀ ਵੱਲੋਂ ਆਪ ਬਹੁਤ ਮਾਨ ਸਨਮਾਨ ਦੇ ਕੇ ਨਿਵਾਜਿਆ ਗਿਆ ਹੈ। ਭਾਈ ਗੁਰਦਾਸ ਸਾਹਿਬ ਜੀ ਦੇ ਕਵਿਤ ਸਵਈਏ, ਤਿਨ੍ਹਾਂ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ ਔਰ ਆਪ ਜੀ ਨੇ ਬੜੇ ਪ੍ਰੇਮ ਨਾਲ ਭਾਈ ਸਾਹਿਬ ਜੀ ਹੋਰਾਂ ਦੇ ਇੱਕ ਕਵਿਤ ਦਾ ਪਾਠ ਸਰਵਣ ਕੀਤਾ ਹੈ, ਜੋ ਕਿ ਲੜੀ ਨੰਬਰ ਦੇ ਮੁਤਾਬਕ 390 ਨੰਬਰ ਇਹ ਕਵਿਤ ਹੈ। ਭਾਈ ਸਾਹਿਬ ਜੀ ਇਸ ਕਵਿਤ ਦੇ ਅੰਦਰ ਕੀ ਸੇਧ ਦੇ ਰਹੇ ਨੇ, ਕਿਸ ਵਿਸ਼ੇ ਦੇ ਉੱਪਰ ਚਾਨਣਾ ਪਾ ਰਹੇ ਨੇ, ਮੈਂ ਕੱਲ ਵੀ ਆਪ ਜੀ ਦੇ ਸਨਮੁਖ ਅਰਜ ਕੀਤੀ ਸੀ ਵੀ ਗੁਰਮਤਿ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੁਝ ਉਹ ਨੁਕਤੇ ਜਿਹੜੇ ਬਹੁਤ ਮਹਿੰਗੇ, ਬਹੁਤ ਉੱਤਮ, ਜਾਂ ਜਿਨ੍ਹਾਂ ਨੂੰ ਸਮਝਣਾ ਸੌਖਾ ਨਹੀਂ ਹੈ, ਉਹਨਾਂ ਵਿਸ਼ਿਆਂ ਦੇ ਉੱਪਰ ਭਾਈ ਸਾਹਿਬ ਜੀ ਹੋਰਾਂ ਨੇ ਆਪਣੇ ਕਵਿਤਾ ਰਾਹੀਂ, ਆਪਣੇ ਸਵਈਆਂ ਰਾਹੀਂ, ਈਵਨ ਵਾਰਾਂ ਰਾਹੀਂ ਬਹੁਤ ਖੁੱਲ੍ਹ ਕੇ ਚਾਨਣਾ ਵੀ ਪਾਇਆ ਔਰ ਉਸ ਵਿਸ਼ੇ ਨੂੰ ਪੂਰੀ ਤਰ੍ਹਾਂ ਖੋਲ੍ਹਣ ਦਾ ਯਤਨ ਵੀ ਕੀਤਾ। ਇਸੇ ਕਰਕੇ ਸ਼ਾਇਦ ਗੁਰੂ ਸਾਹਿਬ ਜੀ ਨੇ ਇਸ ਰਚਨਾ ਨੂੰ ਗੁਰਬਾਣੀ ਦੀ ਕੁੰਜੀ ਦਾ ਖਿਤਾਬ ਦਿੱਤਾ। ਅੱਜ ਦੇ ਇਸ ਕਵਿਤ ਦੇ ਅੰਦਰ ਭਾਈ ਸਾਹਿਬ ਜੀ ਜੋ ਵਚਨ ਕਰ ਰਹੇ ਨੇ, ਜੋ ਉਹਨਾਂ ਨੇ ਗੁਰਮਤਿ ਦਾ ਇੱਕ ਮਹਾਨ ਵਿਸ਼ਾ ਛੋਹਿਆ, ਗੁਰਮੁਖ ਤੇ ਮਨਮੁਖ ਸ਼ਬਦ ਗੁਰਬਾਣੀ ਚ ਬਹੁਤ ਵਾਰ ਆਉਂਦੇ ਨੇ, ਵਾਰ ਵਾਰ ਸ਼ਬਦ ਆਉਂਦੇ ਨੇ। ਗੁਰਮੁਖ ਬਣਨ ਦੀ ਤਾਕੀਦ ਕੀਤੀ ਗਈ ਹੈ, ਗੁਰਮੁਖਾਂ ਦਾ ਜੀਵਨ ਉੱਤਮ ਮੰਨਿਆ ਗਿਆ ਹੈ, ਗੁਰਮੁਖ ਆਪਣੇ ਜੀਵਨ ਨੂੰ ਸਵਾਰ ਕੇ ਜਾਂਦੇ ਨੇ, ਜੀਵਨ ਦੀ ਸਫਲਤਾ ਗੁਰਮੁਖਾਂ ਨੂੰ ਪ੍ਰਾਪਤ ਹੁੰਦੀ ਹੈ। ਪਰ ਉਹਦੇ ਵਿਪਰੀਤ ਜਿਹੜਾ ਮਨਮੁੱਖ ਹੈ ਉਹ ਆਪਣੇ ਜੀਵਨ ਦੀ ਬਾਜੀ ਹਾਰ ਕੇ ਜਾਂਦਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਗੁਰਮੁਖ ਤੇ ਮਨਮੁੱਖ ਦਾ ਬਹੁਤ ਵੱਡਾ ਜਿਹੜਾ ਫਰਕ ਸੀ ਉਹ ਗੁਰਬਾਣੀ ਸਮਝਾਇਆ। ਇੱਥੋਂ ਤੱਕ ਵੀ ਆਪਾਂ ਦੇ ਪੜ੍ਹਦੇ ਹਾਂ ਵੀ ਜਿਤਨੇ ਨਰਕ ਸੇ ਮਨਮੁੱਖ ਭੋਗੇ ਗੁਰਮੁਖ ਲੇਪ ਨ ਮਾਸਾ ਹੈ। ਜਿੰਨੇ ਵੱਡੇ ਦੁੱਖ ਨੇ ਨਰਕ ਨੂੰ ਸਾਰੇ ਮਨਮੁੱਖ ਭੋਗਦਾ, ਜਿਹੜਾ ਗੁਰਮੁਖ ਹੈ ਉਹ ਇਹਨਾਂ ਚੀਜ਼ਾਂ ਤੋਂ ਪਾਸੇ ਰਹਿੰਦਾ ਹੈ। ਤੇ ਇਹਨਾਂ ਦੇ ਸੁਭਾਅ ਵਿੱਚ ਕਿਤਨਾ ਅੰਤਰ ਹੈ, ਜੀਵਨ ਦੇ ਵਿਵਹਾਰ ਵਿੱਚ ਕਿਤਨਾ ਅੰਤਰ ਹੈ, ਔਰ ਉਹ ਅੱਜ ਦੇ ਇਸ ਕਵਿਤ ਦੇ ਅੰਦਰ ਭਾਈ ਗੁਰਦਾਸ ਜੀ ਬਹੁਤ ਸੋਹਣੀਆਂ ਉਦਾਹਰਨਾਂ ਦੇ ਕੇ ਸਾਰੀ ਗੱਲ ਬਿਲਕੁਲ ਕਲੀਅਰ ਕਰ ਰਹੇ ਨੇ। ਆਓ, ਜਿੱਥੇ ਆਪ ਜੀ ਸਰੀਰਕ ਤੌਰ 'ਤੇ ਜੁੜ ਬੈਠੇ ਹੋ, ਸਤਿਗੁਰੂ ਜੀ ਨੇ ਸਮਾਂ ਬਖਸ਼ਿਆ, ਆਪਾਂ ਕੁਝ ਸਮੇਂ ਲਈ ਸੁਰਤੀਆਂ ਮਨੋਬਿਰਤੀਆਂ ਕਰਕੇ ਇਸ ਕਵਿਤ ਦੀ ਵਿਚਾਰ ਦੇ ਨਾਲ ਜੁੜੀਏ, ਤਾਂ ਕਿ ਜੋ ਭਾਈ ਸਾਹਿਬ ਜੀ ਸਮਝਾਉਣਾ ਚਾਹੁੰਦੇ ਨੇ ਉਹ ਸਾਡੀ ਸਮਝ ਵਿੱਚ ਆ ਸਕੇ। ਆਓ, ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਇੱਕ ਵਾਰ ਫਿਰ ਸਾਰੇ

ਉਦਾਹਰਨਾਂ ਦੇ ਰਹੇ ਨੇ ਭਾਈ ਸਾਹਿਬ। ਸਭ ਤੋਂ ਪਹਿਲਾਂ ਕਹਿਣ ਲੱਗੇ ਜਿਵੇਂ ਸੋਨੇ ਦਾ ਕਲਸ ਬਿੰਗਾ ਹੋ ਜਾਏ, ਟੇਢਾ ਹੋ ਜਾਏ, ਥੋੜਾ ਖਰਾਬ ਹੋ ਜਾਏ, ਉਹਨੂੰ ਜਿਹੜਾ ਸੁਨਿਆਰਾ ਉਹ ਸਿੱਧਾ ਕਰ ਲੈਂਦਾ। ਸੋਨਾ ਬਹੁਤ ਕੌਸਟਲੀ ਮੈਟਲ ਹੈ, ਬਹੁਤ ਕੀਮਤੀ ਧਾਤ ਹੈ, ਬਹੁਤ ਮਹਿੰਗਾ। ਆਪਾਂ ਵੇਖਦੇ ਹਾਂ ਹੁਣ ਤਾਂ ਸੋਨਾ ਚਾਂਦੀ ਕਿੱਥੇ ਪਹੁੰਚ ਗਏ ਨੇ। ਸੋ ਇਸ ਕਰਕੇ ਜਿਹੜਾ ਸੋਨੇ ਦਾ ਕੋਈ ਕਲਸ ਹੈ, ਕੋਈ ਗਹਿਣਾ ਵੀ ਕਹਿ ਸਕਦੇ ਹਾਂ ਆਪਾਂ, ਬਿੰਗਾ ਹੋ ਗਿਆ, ਟੇਢਾ ਹੋ ਗਿਆ, ਔਰ ਉਹਨੂੰ ਜਿਹੜਾ ਸੁਨਿਆਰਾ ਉਹ ਸਿੱਧਾ ਕਰ ਲੈਂਦਾ, ਕਿਉਂਕਿ ਉਹਨੂੰ ਉਹਦੀ ਕੀਮਤ ਦਾ ਪਤਾ ਵੀ ਬਹੁਤ ਕੀਮਤੀ ਹੈ, ਇਹ ਬਹੁਤ ਅਮੋਲਕ ਹੈ। ਇਹ ਨਹੀਂ ਹੈਗਾ ਵੀ ਟੇਢਾ ਹੋ ਗਿਆ ਤੇ ਸੁੱਟ ਦਿਓ, ਆਪਾਂ ਹੋਰ ਲੈ ਆਵਾਂਗੇ। ਸੋਨੇ ਦਾ ਜਿੱਥੇ ਕੰਮ ਹੁੰਦਾ ਜਿਹੜਾ ਸੁਨਿਆਰਾ, ਉਹ ਤੇ ਜੇ ਝਾੜੂ ਵੀ ਮਾਰਦਾ ਉਹ ਵੀ ਅੰਦਰ ਨੂੰ ਮਾਰਦਾ। ਆਪਣੇ ਘਰਾਂ ਚ ਆਪਾਂ ਰੋਜ਼ ਝਾੜੂ ਮਾਰਦੇ।

ਬੀਬੀਆਂ ਬੈਠੀਆਂ ਨੇ, ਆਪਾਂ ਝਾੜੂ ਬਾਹਰ ਨੂੰ ਮਾਰਦੇ ਹਾਂ, ਭਾਵੇਂ ਘਰ ਦਾ ਝਾੜੂ ਹੈ, ਭਾਵੇਂ ਦੁਕਾਨ ਦਾ ਝਾੜੂ ਹੈ, ਭਾਵੇਂ ਈਵਨ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਝਾੜੂ ਮਾਰਦੇ ਹਾਂ ਅਤੇ ਬਾਹਰ ਕੱਢਦੇ ਹਾਂ ਸਾਰਾ ਕੁਛ, ਪਰ ਸੁਨਿਆਰਾ ਕਦੇ ਆਪਣੀ ਦੁਕਾਨ 'ਤੇ ਝਾੜੂ ਮਾਰ ਕੇ ਬਾਹਰ ਨਹੀਂ ਕੱਢਦਾ। ਉਹ ਝਾੜੂ ਸਾਰਾ ਅੰਦਰ ਨੂੰ ਲੈ ਕੇ ਜਾਂਦਾ। ਉਹਨੂੰ ਪਤਾ ਵੀ ਜੇ ਨਿੱਕੇ ਤੋਂ ਨਿੱਕਾ ਸੋਨਾ ਵੀ ਝਾੜੂ ਦੇ ਰਾਹੀਂ ਬਾਹਰ ਚਲਾ ਗਿਆ ਤਾਂ ਉਹਨੂੰ ਕਿੰਨਾ ਲੌਸ ਹੋਣਾ, ਕਿੰਨਾ ਨੁਕਸਾਨ ਹੋਣਾ। ਭੁਰਿਆ ਹੋਇਆ ਸੋਨਾ ਵੀ ਆਪਣੀ ਕੀਮਤ ਰੱਖਦਾ ਹੈਗਾ, ਟੁਕੜੇ ਟੁਕੜੇ ਹੋਇਆ ਬਾਰੀਕ ਟੁਕੜਿਆਂ ਦੇ ਵਿੱਚ ਜਿਹੜਾ ਸੋਨਾ ਉਹਦੀ ਵੀ ਕੀਮਤ ਹੈ। ਇਸ ਕਰਕੇ ਇੱਥੇ ਭਾਈ ਸਾਹਿਬ ਨੇ ਪਹਿਲੀ ਉਦਾਹਰਨ ਦਿੱਤੀ ਹੈ, ਕਹਿੰਦੇ ਜਿਵੇਂ ਸੋਨੇ ਦਾ ਕਲਸ਼ ਵਿੰਗਾ ਹੋ ਜਾਏ ਤਾਂ ਉਹਨੂੰ ਸਿੱਧਾ ਕੀਤਾ ਜਾ ਸਕਦਾ, ਕੀਤਾ ਜਾਂਦਾ ਹੈ, ਉਹਨੂੰ ਠੀਕ ਕਰ ਲਿਆ ਜਾਂਦਾ ਹੈ। ਪਰ ਅੱਗੇ ਕੀ ਕਹਿੰਦੇ ਨੇ, ਕਹਿੰਦੇ ਮਾਟੀ ਕੋ ਕਲਸ਼ ਫੁੱਟੇ ਜੁਰੈ ਨਾ ਜਤਨ ਸੈ। ਪਰ ਮਿੱਟੀ ਦਾ ਕਲਸ਼ ਹੋਵੇ, ਮਿੱਟੀ ਦਾ ਕਲਸ਼ ਬਣਿਆ ਹੋਵੇ, ਕੋਈ ਭਾਂਡਾ ਹੀ ਆਪਾਂ ਮੰਨ ਕੇ ਚੱਲੀਏ, ਉਹ ਟੁੱਟ ਜਾਏ ਤਾਂ ਉਹ ਯਤਨ ਕੀਤਿਆਂ ਵੀ ਜੁੜ ਨਹੀਂ ਸਕਦਾ, ਉਹਨੂੰ ਜੋੜਨ ਦਾ ਯਤਨ ਕੀਤਾ ਵੀ ਨਹੀਂ ਜਾਂਦਾ। ਮਿੱਟੀ ਦੇ ਘਰਾਂ 'ਚ ਭਾਂਡੇ ਨੇ, ਘੜੇ ਨੇ, ਹੋਰ ਨੇ, ਟੁੱਟ ਜਾਂਦਾ ਅਤੇ ਆਪਾਂ ਨਾਲ ਦੀ ਨਾਲ ਸੁੱਟ ਦਿੰਦੇ ਹਾਂ। ਮਿੱਟੀ ਦਾ ਭਾਂਡਾ ਟੁੱਟਦਾ ਵੀ ਛੇਤੀ ਹੈ, ਜਿਵੇਂ ਬਾਬਾ ਜੀ ਨੇ ਬਾਣੀ 'ਚ ਆਖਿਆ, ਇਤਨਾ ਕੁ ਲਾਗੇ ਠਨਕਾ, ਕਬੀਰ ਸਾਹਿਬ ਕਹਿੰਦੇ ਨੇ ਐਂ ਟੁੱਟ ਜਾਂਦਾ, ਮਾੜੀ ਜਿਹੀ ਠੋਕਰ ਵੱਜੀ ਨਹੀਂ। ਹੁਣ ਉਹ ਮਿੱਟੀ ਦੇ ਭਾਂਡਿਆਂ ਨੂੰ ਕਦੇ ਆਪਾਂ ਠੀਕ ਕਰਵਾਉਣ ਦਾ ਯਤਨ ਕੀਤਾ, ਕੋਈ ਠੀਕ ਕਰਦਾ ਉਹਨਾਂ ਨੂੰ? ਉਹਨਾਂ ਦੀ ਵੈਲਿਊ ਨਹੀਂ ਇੰਨੀ ਹੈਗੀ, ਉਹਨਾਂ ਦੀ ਕੀਮਤ ਵੀ ਨਹੀਂ ਇੰਨੀ, ਅਤੇ ਜੋੜ ਮਾਰ ਕੇ ਉਹ ਠੀਕ ਹੁੰਦਾ ਵੀ ਨਹੀਂ। ਸ਼ਾਇਦ ਮੈਨੂੰ ਲੱਗਦਾ ਇਸ ਪਾਸੇ ਕਿਸੇ ਨੇ ਯਤਨ ਵੀ ਨਹੀਂ ਕੀਤਾ ਵੀ ਇਹਨੂੰ ਠੀਕ ਕਰ ਲਈਏ, ਕਿਉਂਕਿ ਉਹਦੀ ਵੈਲਿਊ ਦਾ ਪਤਾ ਵੀ ਇੰਨੀ ਕੀਮਤੀ ਸ਼ਾਇਦ ਨਹੀਂ ਹੈ, ਇੰਨੀ ਕੀਮਤੀ ਵਸਤੂ ਨਹੀਂ ਹੈ, ਇਸ ਕਰਕੇ ਸ਼ਾਇਦ ਇਹਨੂੰ ਠੀਕ ਕਰਨ ਦੀ ਲੋੜ ਵੀ ਨਹੀਂ ਹੈ। ਹੁਣ ਦੋ ਚੀਜ਼ਾਂ ਦਾ ਅੰਤਰ ਭਾਈ ਸਾਹਿਬ ਸਮਝਾ ਰਹੇ ਨੇ, ਸੋਨੇ ਦਾ ਕਲਸ਼ ਅਤੇ ਮਿੱਟੀ ਦਾ ਕਲਸ਼, ਜਾਂ ਸੋਨੇ ਦਾ ਭਾਂਡਾ ਹੋਵੇ ਅਤੇ ਮਿੱਟੀ ਦਾ ਭਾਂਡਾ ਹੋਵੇ। ਮਿੱਟੀ ਦੇ ਭਾਂਡੇ ਨੂੰ ਆਪਾਂ ਜੇ ਚਲੋ ਟੁੱਟਿਆ ਵੀ ਨਾ ਹੋਵੇ ਤਾਂ ਵੀ ਆਪਾਂ ਉਹਦੀ ਬਹੁਤੀ ਕੇਅਰ ਨਹੀਂ ਕਰਦੇ, ਬਾਹਰ ਪਿਆ ਅਤੇ ਪਿਆ ਰਹਿਣ ਦਿੰਦੇ ਹਾਂ। ਆ ਸੜਕਾਂ 'ਤੇ ਜਾਓ ਪੰਜਾਬ ਦੇ ਵਿੱਚ, ਕਈ ਵਾਰੀ ਘੜਿਆਂ 'ਚ ਪਾਣੀ ਪਾ ਕੇ ਆਮ ਹੀ ਪਿਆ ਹੁੰਦਾ, ਉਹਨਾਂ ਨੂੰ ਕੋਈ ਨਹੀਂ ਚੱਕਦਾ। ਆਮ ਸੁੰਨੀਆਂ ਥਾਵਾਂ 'ਤੇ ਘੜੇ ਪਏ ਨੇ, ਪਰ ਕਦੇ ਸੋਨਾ ਇੱਦਾਂ ਰੱਖਿਆ ਜਾ ਸਕਦਾ? ਸੋਨਾ ਤਾਂ ਤਜੌਰੀਆਂ 'ਚ ਰੱਖਦੇ ਹਾਂ, ਲੌਕਰਾਂ 'ਚ ਰੱਖਦੇ ਹਾਂ, ਲੁਕੋ ਕੇ ਰੱਖਦੇ ਹਾਂ, ਸਾਂਭ ਸਾਂਭ ਕੇ ਰੱਖਦੇ ਹਾਂ, ਪਤਾ ਵੀ ਉਹਦੀ ਕੀਮਤ ਜ਼ਿਆਦਾ। ਹੁਣ ਭਾਈ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਸੋਨੇ ਦਾ ਕਲਸ਼ ਵਿੰਗਾ ਹੋ ਜਾਏ ਸਿੱਧਾ ਕੀਤਾ ਜਾ ਸਕਦਾ, ਮਿੱਟੀ ਦਾ ਕਲਸ਼ ਵਿੰਗਾ ਹੋ ਜਾਏ ਜਾਂ ਟੁੱਟ ਜਾਏ ਉਹਨੂੰ ਯਤਨ ਕੀਤਿਆਂ ਵੀ ਉਹ ਜੁੜ ਨਹੀਂ ਸਕਦਾ। ਇਹ ਉਦਾਹਰਨ ਹੈ, ਇਹ ਉਦਾਹਰਨ ਧਿਆਨ ਵਿੱਚ ਰੱਖਣੀ ਹੈ, ਕਿਉਂਕਿ ਇਹਦੇ ਰਾਹੀਂ ਭਾਈ ਸਾਹਿਬ ਜੀ ਕੋਈ ਹੋਰ ਗੱਲ ਕਲੀਅਰ ਕਰਕੇ ਸਾਨੂੰ ਸਮਝਾਉਣਾ ਚਾਹੁੰਦੇ ਨੇ। ਠੀਕ ਹੈ, ਇਹ ਗੱਲ ਸਾਡੀ ਪਕੜ ਵਿੱਚ ਆਈ, ਫਿਰ ਕਹਿਣ ਲੱਗੇ

ਦੀਨ ਧੋਏ, ਕਹਿੰਦੇ ਵਸਨ ਦਾ ਅਰਥ ਹੈ ਬਸਤਰ, ਕੱਪੜਾ। ਮਲੀਨ ਮੀਨਜ ਮੈਲਾ ਹੋ ਜਾ, ਗੰਦਾ ਹੋ ਜਾ, ਐਨ ਪਲੀਤ ਹੋ ਜਾਏ। ਕੱਪੜਿਆਂ ਨੂੰ ਮੈਲ ਲੱਗਣੀ ਹੈ, ਪਾਵਾਂਗੇ ਤੇ ਮੈਲ ਲੱਗੇਗੀ। ਰੋਜ਼ ਆਪਾਂ ਕੱਪੜੇ ਪਾਉਂਦੇ ਹਾਂ, ਧੋਨੇ ਆ, ਮੈਲੇ ਹੁੰਦੇ ਨੇ, ਗੰਦੇ ਹੁੰਦੇ ਨੇ, ਇਹ ਤਾਂ ਕੁਦਰਤੀ ਹੈ। ਧੋਣ ਦੇ ਸਾਧਨ ਵੱਖਰੇ ਹੋ ਸਕਦੇ ਨੇ, ਤਰੀਕਾ ਵੱਖਰਾ ਹੋ ਸਕਦਾ, ਪਰ ਧੋਣਾ ਤੇ ਪਏਗਾ ਨਾ। ਜਿਵੇਂ ਬਾਬਾ ਜੀ ਨੇ ਬਾਣੀ ਚ ਆਖਿਆ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈ ਹੈ ਉਹ ਧੋਏ, ਉਹਨੂੰ ਧੋਣਾ ਪੈਣਾ, ਸਾਫ਼ ਕਰਨਾ ਪੈਣਾ। ਇੱਥੇ ਭਾਈ ਸਾਹਿਬ ਕਹਿੰਦੇ ਨੇ, ਜਿਵੇਂ ਮੈਲਾ ਵਸਤਰ ਧੋਤੇ ਆਂ, ਬਸਨ ਮਲੀਨ ਧੋਏ ਨਿਰਮਲ ਹੋਤ ਜੈਸੇ, ਉਹਦੀ ਮੈਲ ਕੱਟੀ ਜਾਂਦੀ ਹੈ, ਉਹ ਸਾਫ ਹੋ ਜਾਂਦਾ ਹੈ, ਉਹਦੀ ਮੈਲ ਉੱਤਰ ਜਾਂਦੀ ਹੈ। ਪਰ ਅੱਗੇ ਕਹਿੰਦੇ, ਉਜਰੀ ਨਾ ਹੋਤਕਾਰੀ ਕਾਂਬਰੀ ਪਤਨ ਸੈ, ਪਰ ਜਿਹੜੀ ਕੰਬਲੀ ਹੈ, ਕਾਲੀ ਕੰਬਲੀ, ਉਹ ਫਟ ਜਾਣ ਤੱਕ ਵੀ ਉਜਲੀ ਨਹੀਂ ਹੁੰਦੀ। ਇੱਕ ਉਦਾਹਰਨ ਬਾਬਾ ਜੀ ਨੇ ਬਾਣੀ ਚ ਹੋਰ ਬੜੀ ਪਿਆਰੀ ਦਿੱਤੀ ਸੀ, ਕਹਿੰਦੇ ਦੇਖੋ ਆਹ ਮਨ ਨੂੰ ਵੀ ਮੈਲ ਲੱਗਦੀ ਹੈ, ਇਹ ਮਨ ਨੂੰ ਵੀ ਮਨੁੱਖ ਵਾਰ ਵਾਰ ਧੋਣ ਦਾ ਯਤਨ ਕਰਦਾ, ਸ਼ੁੱਧ ਕਰਨ ਦਾ ਯਤਨ ਕਰਦਾ, ਪਰ ਹੁੰਦਾ ਨਹੀਂ ਹੈ। ਕਿਉਂ? ਇਹਨੂੰ ਮੈਲ ਬਹੁਤ ਸਮੇਂ ਤੋਂ ਲੱਗਦੀ ਆ ਰਹੀ ਹੈ। ਇਸ ਮਨ ਕੋ ਮਲ ਲਾਗੀ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹਾ। ਕਹਿੰਦੇ ਜਨਮਾਂ ਜਨਮਾਤਰਾਂ ਤੋਂ ਇਹਨੂੰ ਮੈਲ ਲੱਗਦੀ ਆ ਰਹੀ ਹੈ, ਜਨਮਾਂ ਜਨਮਾਤਰਾਂ ਤੋਂ ਇਹਨੂੰ ਮੈਲ ਲੱਗਦੀ ਆ ਰਹੀ ਹੈ, ਇੰਨਾ ਕਾਲਾ ਹੋ ਗਿਆ, ਸਿਆਹ ਕਾਲਾ ਹੋ ਗਿਆ, ਜਾਂ ਸ਼ਾਹ ਕਾਲਾ ਆਪਾਂ ਕਹਿ ਦਿੰਦੇ ਹਾਂ, ਹੋ ਗਿਆ ਪੂਰੀ ਤਰ੍ਹਾਂ ਕਾਲਾ ਹੋ ਗਿਆ। ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਕਾਲਾ ਹੋਆ ਸਿਆਹ। ਫਿਰ ਕਹਿੰਦੇ ਖੰਨਲੀ ਧੋਤੀ ਉਜਲੀ ਨਾ ਹੋਵੇ, ਜੇ ਸੌ ਧੋਵਣ ਪਾਹਾ। ਅੱਗੇ ਉਦਾਹਰਨ ਗੁਰਮੁਖੋਂ ਕਿਹੜੀ ਦਿੱਤੀ ਹੈ? ਖੰਨਲੀ। ਪੁਰਾਣੇ ਸਮੇਂ ਦੇ ਵਿੱਚ ਸਿਆਣੇ ਬਜ਼ੁਰਗ ਬੈਠੇ ਨੇ, ਉਮਰ ਦੇ ਲਿਹਾਜ਼ ਨਾਲ ਇਹਨਾਂ ਨੇ ਬਹੁਤ ਕੁਝ ਵੇਖਿਆ, ਉਹ ਵੀ ਵੇਖਿਆ ਜਦੋਂ ਕੋਹਲੂ ਚੱਲਦੇ ਸੀ ਆਮ, ਸਰੋਂ ਪੀੜੀ ਜਾਂਦੀ ਸੀ, ਸਰੋਂ ਦੇ ਵਿੱਚ ਤੇਲ ਕੱਢਿਆ ਜਾਂਦਾ ਸੀ, ਉਹ ਕੋਹਲੂ ਦੇ ਵਿੱਚ ਜਿੱਥੇ ਉਹ ਸਾਰਾ ਕੁਝ ਹੁੰਦਾ ਉੱਥੇ ਤੇਲ ਵੀ ਡੁੱਲਦਾ, ਉਹਨੂੰ ਵਾਰ ਵਾਰ ਸਾਫ਼ ਵੀ ਕਰਦਾ ਕੀਤਾ ਜਾਂਦਾ, ਤੇ ਉਹਨੂੰ ਲੀਰ ਦੇ ਨਾਲ ਸਾਫ਼ ਕੀਤਾ ਜਾਂਦਾ, ਇੱਕ ਫੱਟੀ ਪੁਰਾਣੀ ਲੀਰ, ਜਿਹੜੀ ਲੀਰ ਦੇ ਨਾਲ, ਜਿਹੜੇ ਕੱਪੜੇ ਦੇ ਨਾਲ ਉਹਨੂੰ ਸਾਫ਼ ਕੀਤਾ ਜਾਂਦਾ, ਉਹਨੂੰ ਉਹ ਸਾਰਾ ਤੇਲ ਜਿਹੜਾ ਉਹ ਲੀਰ ਨੂੰ ਲੱਗਦਾ, ਕੱਪੜੇ ਨੂੰ, ਉਹ ਥਿੰਦੀ ਹੋ ਜਾਂਦੀ ਹੈ, ਉਹ ਇੰਨੀ ਕੁ ਥਿੰਦੀ ਹੋ ਜਾਂਦੀ ਹੈ ਵਾਰ ਵਾਰ ਸਾਫ਼ ਕਰਨ ਦੇ ਨਾਲ, ਉਹ ਲੀਰ ਅਖੀਰ ਵਿੱਚ ਸੁੱਟਣੀ ਪੈਂਦੀ ਹੈ, ਉਹਨੂੰ ਸੁੱਟਣਾ ਪੈਂਦਾ, ਹੋਰ ਲੀਰ ਲੈਣੀ ਪੈਂਦੀ ਹੈ। ਐਸਾ ਨਹੀਂ ਹੈ ਵੀ ਉਹਨੂੰ ਕੋਈ ਸਾਬਣ ਨਾਲ ਧੋ ਲਵੇ ਤੇ ਉਹਨੂੰ ਫਿਰ ਵਰਤ ਲਵੇ, ਹਾਲਾਂਕਿ ਹੋਰ ਬਹੁਤ ਸਾਰੇ ਕੱਪੜੇ ਹੁੰਦੇ ਨੇ ਆਪਾਂ ਸਾਫ਼ ਕਰਨ ਵਾਸਤੇ ਰੱਖਦੇ ਹਾਂ, ਉਹਨਾਂ ਨੂੰ ਫਿਰ ਧੋ ਲਿਆ ਜਾਂਦਾ, ਫਿਰ ਵਰਤੋਂ 'ਚ ਲਿਆਂਦਾ ਜਾਂਦਾ। ਜਿਵੇਂ ਘਰਾਂ 'ਚ ਆਮ ਤੌਰ 'ਤੇ ਬੀਬੀਆਂ ਰਸੋਈ 'ਚ ਕਿੰਨੇ ਕੱਪੜੇ ਹੁੰਦੇ ਨੇ, ਪੌਣੇ ਨੇ, ਹੋਰ ਵਸਤਰ ਨੇ, ਉਹਨਾਂ ਨੂੰ ਧੋ ਲਿਆ, ਫਿਰ ਯੂਜ ਕਰ ਲਿਆ, ਫਿਰ ਧੋ ਲਿਆ, ਫਿਰ ਵਰਤੋਂ 'ਚ ਲਿਆਂਦਾ, ਵਾਰ ਵਾਰ ਧੋਨੇ ਆ, ਵਾਰ ਵਾਰ ਵਰਤੋਂ 'ਚ ਲੈ ਆਉਂਦੇ ਹਾਂ। ਪਰ ਜਿਹੜੀ ਕੋਹਲੂ ਦੀ ਲੀਰ ਹੈ, ਕੋਹਲੂ ਵਾਲਾ ਉਹ ਕੱਪੜਾ ਥਿੰਦਾ ਹੋ ਗਿਆ, ਤੇਲ ਦੇ ਨਾਲ ਭਰ ਗਿਆ, ਉਹਨੂੰ ਯਤਨ ਕੀਤਿਆਂ ਵੀ ਉਹ ਸਾਫ਼ ਨਹੀਂ ਹੁੰਦਾ, ਉਹਦੇ ਵਿੱਚੋਂ ਥਿੰਦਿਆਈ ਨਹੀਂ ਜਾਂਦੀ, ਉਹ ਥਿੰਦਾ ਹੀ ਰਹਿੰਦਾ, ਅਤੇ ਸਾਫ਼ ਕਰਨ ਦੇ ਵਿੱਚ ਫਿਰ ਮੁਸ਼ਕਲ ਆਉਂਦੀ ਹੈ। ਕਈ ਵਾਰੀ ਤਾਂ ਐਸਾ ਵੀ ਵੇਖੀਦਾ ਵੀ ਉਹ ਜਿਹੜੀ ਲੀਰ ਜਾਂ ਕੱਪੜਾ ਸਾਫ਼ ਕਰਨ ਵਾਲਾ, ਉਹ ਆਪ ਉਹਨੂੰ ਹੱਥ ਲਾਇਆ ਆਪਣੇ ਹੀ ਹੱਥ ਗੰਦੇ ਹੋ ਜਾਂਦੇ ਨੇ, ਉਹਨੇ ਕਿਸੇ ਨੂੰ ਤਾਂ ਕੀ ਸਾਫ਼ ਕਰਨਾ। ਔਰ ਜਦੋਂ ਉਹਨੂੰ ਹੱਥ ਲੱਗਦਾ ਹੱਥ ਗੰਦੇ ਹੋ ਜਾਂਦੇ ਨੇ। ਭਾਈ ਸਾਹਿਬ ਜੀ ਨੇ ਇਹ ਥੋੜ੍ਹਾ ਇਸ਼ਾਰਾ ਕੀਤਾ, ਮੈਂ ਤੁਹਾਡੇ ਸਾਹਮਣੇ ਬੇਨਤੀ ਕਰ ਰਿਹਾ ਸੀ, ਬਾਣੀ ਦੀ ਉਦਾਹਰਨ ਦਿੱਤੀ ਹੈ, ਭਾਵੇਂ ਕਿ ਉੱਥੇ ਮਹਾਰਾਜ ਨੇ ਤੁਲਨਾ ਦਿੱਤੀ ਹੈ। ਕਹਿੰਦੇ ਜਿਵੇਂ ਉਹ ਕੋਹਲੂ ਦੀ ਲੀਰ ਹੈ, ਉਸੇ ਤਰ੍ਹਾਂ ਇਸ ਮਨ ਨੂੰ ਮੈਲ ਲੱਗੀ ਹੈ, ਮੈਲ ਮੈਲ ਨਾਲ ਭਰ ਗਿਆ। ਵੱਖਰੀ ਗੱਲ ਹੈ ਵੀ ਇਸ ਮੈਲ ਨੂੰ ਲਾਹੁਣ ਦੇ ਲਈ ਮਨੁੱਖ ਦੇ ਮਨ ਵਿੱਚ ਖਿਆਲ ਆਇਆ, ਆਉਣਾ ਵੀ ਚਾਹੀਦਾ, ਇਸ ਤਰ੍ਹਾਂ ਦੇ ਵਿਚਾਰ ਆਉਣੇ ਵੀ ਚਾਹੀਦੇ ਨੇ ਵੀ ਇਸ ਜਿਹੜੀ ਮਨ ਨੂੰ ਮੈਲ ਲੱਗੀ ਹੈ, ਇਹਨੂੰ ਸਾਫ਼ ਕਰ ਲਿਆ ਜਾਏ, ਇਹਨੂੰ ਧੋ ਲਿਆ ਜਾਏ, ਇਹਨੂੰ ਸ਼ੁੱਧ ਕੀਤਾ ਜਾਏ। ਪਰ ਕਿਤੇ ਦੇਖਣ ਵਿੱਚ ਇਹ ਆਇਆ, ਮਨੁੱਖ ਨੇ ਯਤਨ ਤੇ ਕੀਤੇ, ਕੋਸ਼ਿਸ਼ ਤੇ ਕੀਤੀ, ਪਰ ਉਹਨੇ ਆਪਣੀ ਮਤ ਮੁਤਾਬਕ ਕੀਤੀ। ਗੁਰੂ ਤੋਂ ਪੁੱਛਿਆ ਹੁੰਦਾ ਸ਼ਾਇਦ ਮਨ ਸ਼ੁੱਧ ਛੇਤੀ ਹੋ ਜਾਂਦਾ,
ਗੁਰੂ ਤੋਂ ਪੁੱਛਿਆ ਹੁੰਦਾ ਸ਼ਾਇਦ ਮਨ ਨੂੰ ਲੱਗੀ ਹੋਈ ਮੈਲ ਸੌਖਿਆਂ ਤੇ ਆਸਾਨੀ ਨਾਲ ਛੇਤੀ ਉੱਤਰ ਜਾਂਦੀ। ਪਰ ਮਨੁੱਖ ਨੇ ਗੁਰੂ ਨੂੰ ਪੁੱਛਣ ਦੀ ਬਜਾਏ ਆਪਣੀ ਮੱਤ ਦੇ ਮੁਤਾਬਕ ਯਤਨ ਕੀਤਾ। ਆਪਣੀ ਮੱਤ ਦੇ ਮੁਤਾਬਕ ਯਤਨ ਕੀ ਕੀਤਾ? ਤੀਰਥਾਂ 'ਤੇ ਨਹਾਉਣ ਚੱਲ ਪਿਆ, ਪਵਿੱਤਰ ਨਦੀਆਂ 'ਤੇ ਇਸ਼ਨਾਨ ਕਰਨ ਲੱਗ ਪਿਆ। ਇਹਨੇ ਮਨ ਦੇ ਵਿੱਚ ਭਰਮ ਪਾਲ ਲਿਆ, ਵਹਿਮ ਪਾਲ ਲਿਆ, ਫਲਾਣੇ ਸਰੋਵਰ ਦੇ ਵਿੱਚ, ਫਲਾਣੇ ਤੀਰਥ 'ਤੇ ਇਸ਼ਨਾਨ ਕੀਤਿਆਂ, ਫਲਾਣੀ ਨਦੀ 'ਚ ਇਸ਼ਨਾਨ ਕੀਤਿਆਂ, ਇੰਨੀ ਵਾਰ ਕੀਤਿਆਂ ਮੇਰਾ ਐਨ ਸ਼ੁੱਧ ਹੋ ਜਾਵਾਂਗਾ, ਮੇਰੀ ਮੈਲ ਉੱਤਰ ਜਾਏਗੀ। ਇਸ ਭਰਮ ਦੇ ਅਧੀਨ ਮਨੁੱਖ ਨੇ ਆਪਣੀ ਬਹੁਤ ਸਾਰੀ ਐਨਰਜੀ ਵੀ ਲਾਈ, ਬਹੁਤ ਸਾਰਾ ਸਮਾਂ ਵੀ ਇਸ ਪਾਸੇ ਨਸ਼ਟ ਕੀਤਾ। ਰਜ਼ੇਵਿਆਂ ਭਰੀ ਜ਼ਿੰਦਗੀ 'ਚੋਂ ਸਮਾਂ ਕੱਢ ਕੇ ਇਹ ਦੂਰ ਦੂਰ ਤੱਕ ਇਸ਼ਨਾਨ ਕਰਨ ਜਾਂਦਾ ਰਿਹਾ। ਟਰੱਕਾਂ ਦੇ ਟਰੱਕ ਭਰ ਕੇ ਲੋਕ ਇਸ਼ਨਾਨ ਕਰਨ ਜਾਣ ਲੱਗ ਪਏ। ਕਦੇ ਕਿਤੇ ਇਸ਼ਨਾਨ, ਕਦੇ ਕਿਤੇ ਇਸ਼ਨਾਨ। ਖਿਮਾ ਕਰਿਓ, ਭਾਵਨਾ ਠੀਕ ਸੀ, ਮਾੜੀ ਨਹੀਂ ਸੀ। ਭਾਵਨਾ ਤੇਈ ਸੀ ਵੀ ਜਿਹੜੀ ਸਾਡੇ ਸਾਨੂੰ ਕਰਮਾਂ ਦੀ ਮੈਲ ਲੱਗੀ ਹੈ, ਜਨਮਾਂ ਜਨਮਾਤਰਾਂ ਤੋਂ ਮੈਲ ਲੱਗਦੀ ਆ ਰਹੀ ਹੈ, ਉਸ ਮੈਲ ਤੋਂ ਅਸੀਂ ਛੁਟਕਾਰਾ ਪਾ ਲਈਏ ਅਤੇ ਉਹ ਮੈਲ ਸਾਡੀ ਉਤਰੇਗੀ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਕੇ। ਮਨਸਾ 'ਤੇ ਕੋਈ ਮਾੜੀ ਨਹੀਂ ਹੈ, ਭਾਵਨਾ 'ਤੇ ਕੋਈ ਮਾੜੀ ਨਹੀਂ ਹੈ, ਪਰ ਤਰੀਕਾ ਕੀ ਸੀ? ਇਕੱਠੇ ਹੋ ਕੇ ਤੀਰਥਾਂ 'ਤੇ ਚੱਲ ਪਏ, ਉੱਥੇ ਜਾ ਕੇ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਮਨ ਦੇ ਵਿੱਚ ਕੀ ਆ ਗਿਆ ਵੀ ਮੈਂ ਤਾਂ ਇੰਨੀ ਵਾਰੀ ਇਸ਼ਨਾਨ ਕਰ ਲਿਆ, ਮੈਂ ਇੰਨੀ ਵਾਰੀ ਇਸ਼ਨਾਨ ਕਰ ਲਿਆ। ਗਿਣਤੀਆਂ ਮਿਣਤੀਆਂ ਦੇ ਚੱਕਰਾਂ 'ਚ ਪੈ ਗਏ, ਈਗੋ ਪੈਦਾ ਹੋ ਗਈ ਮਨ 'ਚ, ਹੰਕਾਰ ਪੈਦਾ ਹੋ ਗਿਆ। ਫਿਰ ਗੁਰੂ ਬਾਬਾ ਜੀ ਨੇ ਦੁਨੀਆਂ ਦੇ ਲੋਕਾਂ ਨੂੰ, ਭਰਮਾਂ ਦੇ ਵਿੱਚ ਪਿਆ ਹੋਇਆਂ ਨੂੰ ਸਮਝਾਇਆ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸਤਿਗੁਰੂ ਦੇ ਬਚਨ ਆਪ ਜੀ ਪੜ੍ਹਦੇ ਹੋ, ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ

ਐਸੀ ਨਵੀਂ ਗੱਲ ਸੀ ਜਿਹੜੀ ਗੁਰੂ ਬਾਬਾ ਜੀ ਨੇ ਦੁਨੀਆਂ ਦੇ ਸਾਹਮਣੇ ਰੱਖੀ। ਭਾਈ ਤੀਰਥਾਂ 'ਤੇ ਨਹਾਉਣ ਚੱਲੇ ਹੋ, ਨਹਾਵਣ ਚੱਲੇ ਤੀਰਥੀ, ਤੁਹਾਡੇ ਮਨ ਖੋਟੇ ਨੇ, ਮਨ ਖੋਟੇ ਤਨ ਚੋਰ। ਇੱਕ ਪਾਸੇ ਤੁਸੀਂ ਨਹਾ ਰਹੇ ਹੋ, ਇਸ਼ਨਾਨ ਕਰ ਰਹੇ ਹੋ, ਮੈਲ ਤੁਹਾਡੀ ਲੱਥ ਰਹੀ ਹੈ, ਫਿਜ਼ੀਕਲ ਮੈਲ ਜਿਹੜੀ ਹੈ, ਸਰੀਰਕ ਮੈਲ ਜਿਹੜੀ ਹੈ, ਸਰੀਰਕ ਅੰਗਾਂ ਨੂੰ ਜਿਹੜੀ ਮੈਲ ਲੱਗੀ ਹੈ, ਮੂੰਹ ਮੱਥਾ ਹੱਥ ਪੈਰ ਗੰਦੇ ਹੋਏ ਨੂੰ ਤਾਂ ਸਾਫ਼ ਹੋ ਗਏ, ਇੱਕ ਪਾ ਲੱਥੀ ਨਹਾਤੇ ਹਾਂ, ਪਰ ਦੂਸਰੇ ਪਾਸੇ ਮੈਲ ਡਬਲ ਹੋ ਗਈ। ਉਹ ਕਿਹੜੀ ਮੈਲ ਹੈ ਜਿਹੜੀ ਲੋਕਾਂ ਨੂੰ ਨਜ਼ਰ ਨਹੀਂ ਆਈ, ਜਿਹਦਾ ਲੋਕਾਂ ਨੂੰ ਪਤਾ ਵੀ ਨਹੀਂ ਸੀਗਾ? ਹਉਮੈ ਦੀ ਮੈਲ, ਈਗੋ ਦੀ ਮੈਲ, ਮੈਂ ਦੀ ਮੈਲ। ਮੈਂ ਇੰਨੇ ਇਸ਼ਨਾਨ ਕੀਤੇ, ਮੈਂ ਇੰਨੀ ਵਾਰੀ ਨਹਾ ਲਿਆ, ਮੇਰੇ ਜਿੰਨੇ ਕਿਨੇ ਇਸ਼ਨਾਨ ਕਰ ਲੈਣੇ ਨੇ। ਇਹ ਚੀਜ਼ ਮਹਾਰਾਜ ਕਹਿੰਦੇ ਡਬਲ ਹੋ ਗਈ, ਤੇ ਇਹ ਤਾਂ ਫਿਰ ਮਹਾਰਾਜ ਨੇ ਉਦਾਹਰਨ ਕਿਹੜੀ ਦਿੱਤੀ? ਜਿਵੇਂ ਇੱਕ ਤੁੰਮੀ ਹੁੰਦੀ ਹੈ, ਹੈ ਨਾ, ਤੁੰਮੀ ਜਿਹੜੀ ਅੰਦਰੋਂ ਜ਼ਹਿਰ ਵਰਗੀ ਕੌੜੀ, ਤੁੰਮਾ ਜ਼ਹਿਰ ਵਰਗਾ ਕੌੜਾ, ਪਰ ਬਾਹਰੋਂ ਉਹ ਬੜਾ ਮੁਲਾਇਮ ਹੁੰਦਾ, ਬਾਹਰੋਂ ਬਹੁਤ ਮੁਲਾਇਮ ਹੁੰਦਾ, ਉੱਤੇ ਹੱਥ ਘਸਾਓ, ਉੱਤੇ ਜੀਭ ਘਸਾਓ, ਕੋਈ ਮਹਿਸੂਸ ਨਹੀਂ ਹੁੰਦਾ, ਪਰ ਉਹਨੂੰ ਭੰਨ ਲਓ ਤੇ ਉਹਦੇ ਵਿੱਚ ਜ਼ਹਿਰ ਵਰਗਾ ਕੌੜਾ ਪਣ। ਹੁਣ ਉਹ ਬਾਬਾ ਜੀ ਕਹਿੰਦੇ ਤਾਂ ਉਹ ਹਾਲਤ ਹੋ ਗਈ ਜਿਵੇਂ ਕੋਈ ਤੁੰਮੀ ਨੂੰ ਪਾਣੀ ਦੇ ਵਿੱਚ ਵਾਰ ਵਾਰ ਡਬੋਵੇ, ਕੱਢ ਲਵੇ, ਡਬੋਲੇ, ਕੱਢ ਲਵੇ, ਉਹ ਤੁੰਮੀ ਬਾਹਰੋਂ ਤੇ ਪਾਣੀ ਵਿੱਚ ਡਬੋਈ ਜਾ ਰਹੀ ਹੈ, ਕੱਢੀ ਜਾ ਰਹੀ ਹੈ, ਪਰ ਉਹਦੇ ਉੱਪਰ ਪਾਣੀ ਦਾ ਅਸਰ ਕੋਈ ਨਹੀਂ ਹੋ ਰਿਹਾ, ਕੋਈ ਅਸਰ ਨਹੀਂ ਹੋ ਰਿਹਾ ਪਾਣੀ ਦਾ, ਤੇ ਉਹਦੇ ਅੰਦਰ ਜਿਹੜਾ ਕੌੜਾਪਣ ਹੈ ਉਹ ਘਟਦਾ ਨਹੀਂ ਹੈ, ਅੰਦਰਲੇ ਕੌੜੇਪਣ ਨੂੰ ਕੋਈ ਫਰਕ ਨਹੀਂ ਪਿਆ। ਬਾਹਰ ਧੋਤੀ ਤੁੰਬੜੀ, ਅੰਦਰ ਵਿਸਨ ਕੋਰ। ਅੱਗੇ ਗੁਰੂ ਮਹਾਰਾਜ ਕਹਿੰਦੇ ਸਾਧ ਭਲੇ ਅਣਨਾਤੇ ਆ, ਜਿਹੜੇ ਸਾਧ ਪੁਰਸ਼ ਨੇ, ਜਿਨ੍ਹਾਂ ਨੇ ਆਪਣੀਆਂ ਇੰਦਰੀਆਂ ਨੂੰ ਸਾਧਿਆ, ਆਪਣੇ ਮਨ ਨੂੰ ਸਾਧਿਆ, ਤੇ ਉਹ ਬਿਨਾਂ ਨਹਾਤੇ ਹੀ ਚੰਗੇ ਨੇ। ਇਹ ਨਹੀਂ ਹੈ ਵੀ ਸਾਧ ਨੇ ਨਹਾਉਣਾ ਨਹੀਂ ਹੈ, ਸਰੀਰਕ ਤੌਰ 'ਤੇ ਉਹਨੂੰ ਵੀ ਨਹਾਉਣਾ ਪਏਗਾ, ਪਰ ਜਿਹੜੀ ਅੰਦਰਲੀ ਮੈਲ ਸੀ ਉਹ ਸਾਧ ਨੂੰ ਨਹੀਂ ਲੱਗੀ। ਉਹਨੂੰ ਵਿਕਾਰਾਂ ਦੀ ਮੈਲ ਨਹੀਂ ਹੈ, ਉਹਨੂੰ ਈਰਖਾ ਦੀ ਮੈਲ ਨਹੀਂ ਹੈ, ਉਹਨੂੰ ਹਉਮੈ ਦੀ ਮੈਲ ਨਹੀਂ ਹੈ, ਔਰ ਇਸ ਕਰਕੇ ਸਾਧ ਜਿਹੜਾ ਉਹਦੇ ਨਾਲੋਂ ਭਲਾ ਹੈ। ਸਾਧ ਭਲੇ ਅਣ ਨਹਾਤੇ ਆ, ਬਿਨਾਂ ਨਹਾਤੇ ਹੀ ਚੰਗੇ ਨੇ। ਉਹ ਜਿਹੜਾ ਚੋਰ ਹੈ, ਜਿਹਦੇ ਅੰਦਰ ਉਸ ਤਰ੍ਹਾਂ ਦੀ ਮੈਲ ਹੈ, ਉਹ ਭਾਵੇਂ ਨਹਾ ਲੈ ਤੇ ਉਹ ਮੈਲ ਨੇ ਘਟਣਾ ਨਹੀਂ ਹੈ, ਸਗੋਂ ਡਬਲ ਹੋਣਾ, ਉਹਦੀ ਪਰਤ ਡਬਲ ਹੋ ਜਾਣੀ ਹੈ। ਇਸ ਕਰਕੇ ਇੱਥੇ ਭਾਈ ਗੁਰਦਾਸ ਸਾਹਿਬ ਜੀ ਨੇ ਕੀ ਉਦਾਹਰਨ ਦਿੱਤੀ ਹੈ, ਕਹਿੰਦੇ ਬਸਨ ਮਲੀਨ ਤੋਂ ਨਿਰਮਲ ਹੋਤ ਜੈਸੇ, ਜਿਵੇਂ ਮੈਲਾ ਵਸਤਰ ਧੋਤਿਆਂ ਨਿਰਮਲ ਹੋ ਜਾਂਦਾ, ਮਾਂਜਿਆਂ ਸਾਫ਼ ਹੋ ਜਾਂਦਾ, ਮਾਂਜਿਆ ਜਾਂਦਾ, ਵਸਤਰ ਮਾਂਜੇ ਜਾਂਦੇ ਨੇ, ਧੋਤੇ ਜਾਂਦੇ ਨੇ, ਸਾਫ਼ ਕੀਤੇ ਜਾਂਦੇ ਨੇ, ਪਰ ਉਜਰੀ ਨਾ ਹੋਤਕਾਰੀ ਕਾਂਬਰੀ ਪਤਨ ਸਹਿ, ਪਰ ਕਾਲੀ ਕੰਬਲੀ ਫਟ ਜਾਣ ਤੱਕ ਵੀ ਉਜਲੀ ਨਹੀਂ ਹੁੰਦੀ। ਇੰਨੀ ਮੈਲ ਲੱਗ ਗਈ, ਉਹਦੀ ਮੈਲ ਨਹੀਂ ਨਿਕਲੇਗੀ, ਉਹ ਫਟ ਜਾਏਗਾ, ਕੱਪੜਾ ਪੁਰ ਜਾਏਗਾ, ਪਾੜ ਜਾਏਗਾ। ਸੱਚਮੁੱਚ ਬਹੁਤ ਸਾਰੇ ਕੱਪੜੇ ਐਸੇ ਹੁੰਦੇ ਨੇ ਜਿਹੜੇ ਸਾਫ਼ ਨਹੀਂ ਹੋਣੇ ਹੁੰਦੇ, ਫਿਰ ਆਪਾਂ ਉਹਨਾਂ ਨੂੰ ਕਹਿ ਦਿੰਦੇ ਹਾਂ ਵੀ ਇਹਨਾਂ ਨੂੰ ਛੱਡੋ, ਪਰ ਇਹ ਤਾਂ ਪਾੜ ਗਏ, ਹੁਣ ਇਹਨਾਂ ਨੂੰ ਹੋਰ ਕੰਮ ਲੈ ਲਓ ਸਾਫ਼ ਕਰਨ ਲਈ, ਹੁਣ ਇਹਨਾਂ 'ਚੋਂ ਮੈਲ ਨਹੀਂ ਨਿਕਲਣੀ। ਦੋ ਉਦਾਹਰਨਾਂ ਦਿੱਤੀਆਂ, ਫਿਰ ਅੱਗੇ ਕੀ ਕਹਿ ਰਹੇ ਨੇ,

ਦਿਵਸ ਹੈ। ਹੁਣ ਆਹ ਗੱਲ ਸਮਝਾਉਣੀ ਸੀ ਅਸਲ ਵਿੱਚ ਵੀ ਜਿਹੜਾ ਗੁਰੂ ਕਾ ਸਿੱਖ ਹੈ, ਗੁਰਮੁਖ ਹੈ, ਆਗਿਆਕਾਰੀ ਹੈ, ਉਹਦਾ ਸੁਭਾਅ ਅਤੇ ਦੂਸਰੇ ਪਾਸੇ ਜਿਹੜਾ ਮਨਮੁੱਖ ਹੈ, ਮਾਇਆ ਦਾ ਪੁਜਾਰੀ ਹੈ, ਸਾਕਤ ਹੈ, ਔਰ ਉਹਦਾ ਸੁਭਾਅ, ਇਹਨਾਂ ਵਿੱਚ ਜ਼ਮੀਨ ਆਸਮਾਨ ਜਿੰਨਾ ਫਰਕ ਹੈ। ਬੜੇ ਧਿਆਨ ਨਾਲ ਸੁਣਨਾ ਕੀ ਕਹਿ ਰਹੇ ਨੇ। ਕਹਿੰਦੇ ਤੈਸੇ ਗੁਰ ਸਿੱਖਣ, ਗੁਰੂ ਦੇ ਜਿਹੜੇ ਸਿੱਖ ਨੇ, ਆਗਿਆਕਾਰੀ ਸਿੱਖਾਂ ਦਾ ਸੁਭਾਅ ਜਲ ਪਾਣੀ ਮੈਨ ਗਤ, ਮੈਨ ਦਾ ਅਰਥ ਹੈ ਮੋਮ, ਮੋਮ ਪਿਘਲਦੀ ਹੈ, ਮੋਮ ਨੂੰ ਮਾੜਾ ਜਿਹਾ ਸੇਕ ਦੇਣ ਦੀ ਲੋੜ ਹੈ ਜਦੀ ਪਿਘਲ ਜਾਂਦਾ ਉਹ। ਪਾਣੀ ਜਿਹੜਾ ਹੈ ਉਹਨੂੰ ਮਾੜਾ ਜਿਹਾ ਸੇਕ ਦੇ ਰੱਖ ਦਿਓ, ਉਹਨੇ ਗਰਮ ਹੋ ਜਾਣਾ, ਮਾੜਾ ਜਿਹਾ ਠੰਡੀ ਥਾਂ ਤੇ ਰੱਖ ਦਿਓ ਉਹਨੇ ਜਦੀ ਠੰਡਾ ਹੋ ਜਾਣਾ, ਫਰਿੱਜ ਚ ਰੱਖ ਦਿਓ ਉਹਨੇ ਜੰਮ ਜਾਣਾ। ਇਸ ਤਰ੍ਹਾਂ ਉਹਦੇ ਤੇ ਅਸਰ ਪੈਂਦਾ, ਠੰਡੇ ਦਾ ਗਰਮ ਦਾ ਅਸਰ ਪੈਂਦਾ, ਅਸਰ ਕਬੂਲਦਾ, ਮੋਮ ਦੇ ਉੱਪਰ ਅਸਰ ਪੈਂਦਾ। ਗਰਮ ਥਾਂ ਤੇ ਰੱਖੋ ਪਿਘਲੇਗੀ, ਮੈਲਟ ਹੋ ਜਾਏਗੀ, ਥੋੜਾ ਠੰਡੀ ਥਾਂ ਤੇ ਰੱਖ ਦਿਓ ਹਾਰਡ ਸਖਤ ਹੋ ਜਾਏਗੀ, ਅਸਰ ਹੈ। ਹੁਣ ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਗੁਰਸਿੱਖ ਹੈ ਔਰ ਉਹਦੇ ਉੱਪਰ ਵੀ ਅਸਰ ਹੁੰਦਾ, ਕਿਵੇਂ? ਕਹਿੰਦੇ ਸਤਿਗੁਰੂ ਦੇ ਸਿੱਖਾਂ ਦਾ ਸੁਭਾਅ ਪਾਣੀ ਤੇ ਮੋਮ ਵਾਂਗ ਕੋਮਲ ਹੈ, ਦਰਬ ਜਾਣ ਵਾਲਾ, ਦਰਬ ਜਾਂਦਾ ਉਹ ਜਦੋਂ ਸੰਗਤ ਵਿੱਚ ਬੈਠਦਾ ਹੈ, ਉਹਦੇ ਉੱਪਰ ਅਸਰ ਬਹੁਤ ਵੱਡਾ ਹੁੰਦਾ। ਇੱਥੇ ਗੁਰਮੁਖਾਂ ਦੇ ਮਨ ਜਦੋਂ ਕੋਈ ਕਥਾ ਕਹਾਣੀ ਐਸੀ ਚੱਲਦੀ ਹੈ, ਕੋਈ ਐਸਾ ਵਿਸ਼ਾ ਚੱਲਦਾ, ਤੁਸੀਂ ਵੇਖੋ ਕਿ ਕਈ ਗੁਰਮੁਖਾਂ ਦੀਆਂ ਅੱਖਾਂ ਚੋਂ ਅੱਥਰੂ ਵਹਿਣ ਲੱਗ ਜਾਂਦੇ ਨੇ, ਕਈਆਂ ਦਾ ਮਨ ਐਨ ਪ੍ਰਭਾਵਿਤ ਹੋ ਜਾਂਦਾ, ਸ਼ਮ ਸ਼ਮ ਅੱਥਰੂ ਵਹਿੰਦੇ ਨੇ, ਕਿਉਂਕਿ ਉਹ ਦਰਬ ਕੇ ਉਹਨਾਂ ਨੇ ਪ੍ਰਭਾਵ ਕਬੂਲਿਆ, ਉਹਦਾ ਸੰਗਤ ਦਾ, ਕਥਾ ਦਾ, ਕੀਰਤਨ ਦਾ ਪ੍ਰਭਾਵ ਪਿਆ ਉਹਨਾਂ ਤੇ, ਮਨ ਐਨ ਪਤਲਾ ਹੋ ਗਿਆ। ਪਰ ਕੁਝ ਕੈਸੇ ਵੀ ਹੁੰਦੇ ਨੇ, ਜੋ ਮਰਜ਼ੀ ਸੁਣਾਈ ਜਾਓ, ਜੋ ਮਰਜ਼ੀ ਬੋਲੀ ਜਾਓ, ਜੋ ਮਰਜ਼ੀ ਵਿਆਖਿਆ ਕਰੀ ਜਾਓ, ਉਹਨਾਂ ਦੇ ਅੰਦਰ ਰਤਾ ਮਾਤਰ ਵੀ ਫਰਕ ਨਹੀਂ ਪੈਂਦਾ, ਕਠੋਰ, ਹਾਰਡ, ਸਖਤ ਪੂਰੀ ਤਰ੍ਹਾਂ। ਹੁਣ ਇਹ ਸਰੀਰ ਤੇ ਕੁਝ ਹੈ ਨਾ, ਮਨਮੁੱਖ ਦਾ ਤੇ ਗੁਰਮੁਖ ਦਾ, ਪਤਾ ਨਹੀਂ ਹੈ, ਦੇਖਣ ਨੂੰ ਤਾਂ ਦੋਵੇਂ ਇੱਕੋ ਜਿਹੇ ਲੱਗਣਗੇ, ਫਿਜ਼ੀਕਲ ਤੌਰ ਤੇ ਕੋਈ ਅੰਤਰ ਨਹੀਂ ਹੈ, ਕੋਈ ਨਿਸ਼ਾਨੀ, ਕੋਈ ਫਰਕ ਨਹੀਂ ਹੈ, ਪਰ ਅੰਦਰ ਬਹੁਤ ਵੱਡਾ ਅੰਤਰ ਹੈ। ਗੁਰਮੁਖ ਦਾ ਹਿਰਦਾ ਦਰਬ ਜਾਂਦਾ, ਗੁਰਮੁਖ ਦਾ ਹਿਰਦਾ ਮੋਮ ਵਰਗ ਹੈ, ਗੁਰਮੁਖ ਦਾ ਹਿਰਦਾ ਕੋਮਲ ਹੈ, ਤੇ ਜਿਹੜਾ ਦੂਸਰੇ ਪਾਸੇ ਸਾਕਤ ਹੈ, ਮਾਇਆ ਦਾ ਪੁਜਾਰੀ ਹੈ। ਭਾਈ ਸਾਹਿਬ ਕੀ ਕਹਿੰਦੇ, ਸਾਕਤ ਸੁਭਾਵ ਲਾਖ ਪਾਹਨ ਗਾਹਤ ਹੈ। ਕਹਿੰਦੇ ਜਿਹੜਾ ਸਾਕਤ ਦਾ ਸੁਭਾਅ ਹੈ, ਸਾਕਤ ਮੀਨਜ ਪਾਪੀ ਵੀ ਅਰਥ ਕੀਤੇ ਨੇ ਤੇ ਮਾਇਆ ਦਾ ਪੁਜਾਰੀ ਵੀ ਕੀਤੇ ਨੇ। ਗੁਰਬਾਣੀ ਦੇ ਵਿੱਚ ਇਹ ਸ਼ਬਦ ਗੁਰਮੁਖੋ ਬਹੁਤ ਵਾਰ ਆਇਆ, ਸਾਕਤ ਸ਼ਬਦ। ਸਾਕਤ ਦਾ ਅਰਥ ਵੈਸੇ ਜਿਹੜਾ ਕਾਮਨ ਜਿਹਾ ਅਰਥ ਹੈ, ਉਹ ਤਾਂ ਪਾਪੀ ਜਾਂ ਮਾਇਆ ਦਾ ਪੁਜਾਰੀ ਉਹ ਕੀਤਾ ਜਾਂਦਾ, ਪਰ ਜਦੋਂ ਅਸੀਂ ਇਹਨੂੰ ਡੀਪਲੀ ਵੇਖਦੇ ਹਾਂ, ਇਹਦੀ ਗਹਿਰਾਈ 'ਚ ਜਾਂਦੇ ਹਾਂ, ਸਾਕਤ ਦਾ ਅਰਥ ਹੁੰਦਾ ਸ਼ਕਤੀ ਦਾ ਪੁਜਾਰੀ, ਜਿਹੜਾ ਸ਼ਕਤੀਆਂ ਦਾ ਪੁਜਾਰੀ ਹੈ, ਪਰਮਾਤਮਾ ਨੂੰ ਨਹੀਂ ਮੰਨਦਾ, ਪਰਮਾਤਮਾ ਤੋਂ ਪਾਸੇ ਜਾ ਕੇ ਜਿਹੜੀਆਂ ਹੋਰ ਇੱਧਰਲੀਆਂ ਉੱਧਰਲੀਆਂ ਸ਼ਕਤੀਆਂ ਨੇ, ਉਹਨਾਂ ਸ਼ਕਤੀਆਂ ਦੀ ਜਿਹੜਾ ਪੂਜਾ ਕਰਦਾ, ਉਹਨੂੰ ਸਾਕਤ ਕਿਹਾ ਹੈਗਾ। ਕਬੀਰ ਸਾਹਿਬ ਜੀ ਨੇ ਆਪਣੀ ਬਾਣੀ ਦੇ ਵਿੱਚ ਸਾਕਤ ਮਨੁੱਖ ਬਾਰੇ ਬਹੁਤ ਕੀਮਤੀ ਬਚਨ ਕਹੇ ਨੇ, ਔਰ ਸਾਨੂੰ ਅਲਰਟ ਵੀ ਕੀਤਾ, ਸਾਨੂੰ ਬਹੁਤ ਸਾਵਧਾਨ ਸੁਚੇਤ ਵੀ ਕੀਤਾ। ਕਹਿੰਦੇ ਦੁਨੀਆਂ ਦੇ ਲੋਕੋ, ਤੁਸੀਂ ਸੰਗਤ ਕਰਦੇ ਹੋ, ਸਮਾਜ ਵਿੱਚ ਵਿਚਰਦੇ ਹੋ, ਮਾੜੇ ਚੰਗੇ ਬੰਦਿਆਂ ਕੋਲ ਬੈਠਦੇ ਹੋ, ਚਲੋ ਬੈਠਣਾ ਪੈਂਦਾ, ਹੁਣ ਆਪਾਂ ਤੋੜ ਵਿਛੋੜਾ ਤੇ ਕਰ ਨਹੀਂ ਸਕਦੇ, ਕਈ ਰਿਸ਼ਤੇਦਾਰ ਮਾੜੇ ਹੁੰਦੇ ਨੇ, ਕਈ ਦੋਸਤ ਮਿੱਤਰ ਮਾੜੇ ਹੁੰਦੇ ਨੇ, ਕਈ ਸਾਡਾ ਸੰਪਰਕ ਉਸ ਤਰ੍ਹਾਂ ਦਾ ਹੁੰਦਾ, ਆਪਾਂ ਉਹਨਾਂ ਨਾਲ ਬਿਲਕੁਲ ਤੇ ਕੱਟ ਆਫ ਕਰ ਨਹੀਂ ਸਕਦੇ, ਨਾ ਸਰਦਾ ਕੱਟ ਆਫ ਕਰਕੇ, ਪਰ ਉਹ ਸਾਰਾ ਕੁਝ ਚੱਲਦਾ ਰਹਿੰਦਾ। ਪਰ ਕਬੀਰ ਸਾਹਿਬ ਜੀ ਨੇ ਇੱਕ ਵਚਨ ਕੀਤਾ, ਕਹਿੰਦੇ ਯਤਨ ਕਰਨਾ ਸਾਕਤ ਦੀ ਸੰਗਤ ਕਦੇ ਨਹੀਂ ਕਰਨੀ, ਬਸ ਬਾਕੀ ਸਰ ਜਾਏਗਾ। ਕਬੀਰ ਸਾਕਤ ਸੰਗ ਨਾ ਕੀਜੀਐ, ਦੇਖੋ ਕਿਵੇਂ ਆਖਿਆ, ਦੂਰੋਂ ਜਾਈਐ ਭਾਗ। ਮੈਂ ਤਾਂ ਕਈ ਵਾਰੀ ਹੈਰਾਨ ਹੁੰਦਾ ਵੀ ਕਬੀਰ ਵਰਗਾ ਦਲੇਰ ਭਗਤ, ਕਬੀਰ ਵਰਗਾ ਐਡਾ ਜਿਹੜਾ ਨਿਰਭੈ ਤੇ ਨਿਰਵੈਰ ਹੈ, ਜਿਹਨੇ ਪ੍ਰਵਾਹ ਨਹੀਂ ਕੀਤੀ ਹਕੂਮਤ ਦੀ,
ਸਮੇਂ ਦੀ ਸਰਕਾਰ ਦੀ ਕੋਈ ਪਰਵਾਹ ਨਹੀਂ ਕੀਤੀ, ਨਾ ਪੰਡਿਤ ਦੀ ਪਰਵਾਹ ਕੀਤੀ, ਨਾ ਬ੍ਰਾਹਮਣ ਤਬਕੇ ਦੀ ਪਰਵਾਹ ਕੀਤੀ। ਉਹ ਕਬੀਰ ਵਰਗਾ ਮਹਾਂਪੁਰਸ਼ ਵੀ ਕਹਿੰਦਾ ਹੈ, ਰਾਇ ਦਿੰਦਾ ਵੀ ਸਾਕਤ ਮਨੁੱਖ ਦੀ ਸੰਗਤ ਨਹੀਂ ਕਰਨੀ। ਜੇ ਤੁਸੀਂ ਕਿਤੇ ਜਾ ਰਹੇ ਹੋ ਨਾ, ਸਾਹਮਣੇ ਉਹ ਸਾਕਤ ਮਨੁੱਖ ਤੁਹਾਨੂੰ ਆਉਂਦਾ ਦਿਸ ਗਿਆ, ਟੱਕਰੇਗਾ, ਤੁਹਾਡਾ ਮੇਲ ਹੋਏਗਾ, ਕਹਿੰਦੇ ਪਹਿਲੇ ਹੀ ਪਾਸਾ ਵੱਟ ਲਓ, ਦੂਰੋਂ ਭੱਜ ਜਾਓ ਉਹਦੇ ਤੋਂ, ਉਹਦੇ ਨਾਲ ਮੇਲ ਨਾ ਕਰਿਓ। ਏਡਾ ਡੇਂਜਰਸ ਹੈ ਉਹ, ਏਡਾ ਖਤਰਨਾਕ ਹੈ, ਤੁਹਾਡਾ ਬਹੁਤ ਵੱਡਾ ਨੁਕਸਾਨ ਕਰ ਸਕਦਾ ਹੈ। ਸਾਕਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਗ। ਔਰ ਉਹ ਜਿਹੜੇ ਉਹਨਾਂ ਨੇ ਬਚਨ ਕੀਤੇ, ਉਹਨਾਂ ਦਾ ਭਾਵ ਇਹ ਸੀ ਵੀ ਉਹਦਾ ਪ੍ਰਭਾਵ ਕਿਤੇ ਤੁਹਾਡੇ ਤੇ ਪੈ ਗਿਆ, ਤੁਸੀਂ ਵੀ ਕਿਤੇ ਸ਼ਕਤੀ ਦੇ ਪੁਜਾਰੀ ਨਾ ਬਣ ਜਿਓ। ਸੋ ਮਹਾਰਾਜ ਭਾਈ ਸਾਹਿਬ ਕੀ ਕਹਿੰਦੇ ਨੇ, ਸਾਕਤ ਸੁਭਾਵ ਲਾਖ ਪਾਹਨ ਗਤਨ ਸਹਿ। ਜਿਹੜਾ ਸਾਕਤ ਦਾ ਸੁਭਾਅ ਹੈ, ਮਾਇਆ ਦੇ ਪੁਜਾਰੀਆਂ ਦਾ ਸੁਭਾਅ ਹੈ, ਉਹ ਲਾਖ ਤੇ ਪੱਥਰ ਵਾਂਗ ਸਖਤ ਹੈ, ਵਿਨਾਸ਼ਕਾਰੀ ਹੁੰਦਾ। ਗੁਰਮੁਖ ਦਾ ਸੁਭਾਅ ਮੋਮ ਵਰਗ ਹੈ। ਗੁਰਮੁਖ ਕੋਲ ਕੋਈ ਆ ਜਾਏ ਪੀੜਾ ਲੈ ਕੇ, ਕੋਈ ਆਪਣੀ ਫਰਿਆਦ ਲੈ ਕੇ, ਕੋਈ ਦੁੱਖ ਲੈ ਕੇ, ਗੁਰਮੁਖ ਦੇ ਜਿੰਨਾ ਵੱਸ ਹੈ ਉਹ ਉਸ ਤੋਂ ਵੀ ਵੱਧ ਉਹਦੀ ਹੈਲਪ ਕਰੇਗਾ। ਆਰਥਿਕ ਤੌਰ ਤੇ ਉਹ ਆਪਣੀ ਦਸਾਂ ਨੌਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਵੀ ਮਾਇਆ ਦੇਵੇਗਾ ਵੀ ਕੋਈ ਨਹੀਂ, ਮੈਂ ਸਾਰ ਲਾਂਗਾ, ਤੇਰਾ ਕੰਮ ਸਰਨਾ ਚਾਹੀਦਾ, ਤੇਰੀ ਵਿਪਤਾ ਦੂਰ ਹੋਣੀ ਚਾਹੀਦੀ ਹੈ, ਕੋਈ ਗੱਲ ਨਹੀਂ, ਜੇ ਮੈਨੂੰ ਕਰਨਾ ਪੈ ਗਿਆ ਜਿੱਥੋਂ ਤੱਕ ਮੇਰੇ ਵਿੱਚ ਸਮਰੱਥ ਹੈ ਮੈਂ ਕਰਾਂਗਾ। ਗੁਰਮੁਖ ਦੇ ਕੋਲੇ ਜਦੋਂ ਕੋਈ ਜਾ ਕੇ ਰੋਂਦਾ ਹੈ, ਕੋਈ ਆਪਣਾ ਦੁੱਖ ਸੁਣਾਉਂਦਾ ਹੈ, ਉਹਦਾ ਹਿਰਦਾ ਦਰਬ ਜਾਂਦਾ ਹੈ, ਉਹਦੇ ਅੰਦਰ ਤਰਸ ਆ ਜਾਂਦਾ ਹੈ, ਉਹਦੇ ਅੰਦਰ ਦਇਆ ਆ ਜਾਂਦੀ ਹੈ, ਉਹ ਮਦਦ ਤੇ ਉੱਤਰ ਆਉਂਦਾ ਹੈ, ਉਹ ਸਹਾਇਤਾ ਕਰਦਾ ਹੈ, ਹੈਲਪ ਕਰਦਾ ਹੈ। ਪਰ ਗੁਰਮੁਖੋ, ਸਾਕਤ ਮਨੁੱਖ ਕੋਲੇ ਜਾ ਕੇ ਮਨੁੱਖ ਜਿੰਨਾ ਮਰਜ਼ੀ ਰੋਈ ਜਾਏ, ਜਿੰਨਾ ਮਰਜ਼ੀ ਦੁੱਖ ਸੁਣਾਈ ਜਾਏ, ਉਹਨੇ ਤੁਹਾਡੇ ਦੁੱਖ ਨੂੰ ਦੇਖ ਕੇ ਦਰਬਣਾ ਨਹੀਂ ਹੈ, ਉਹਨੇ ਤੁਹਾਡੇ ਦੁੱਖ ਨੂੰ ਦੇਖ ਕੇ ਤਰਸ ਦੇ ਵਿੱਚ ਨਹੀਂ ਆਉਣਾ, ਸਗੋਂ ਹੋ ਸਕਦਾ ਤੁਹਾਡੇ ਦੁੱਖ ਦਾ ਮਜ਼ਾਕ ਉਡਾਵੇ, ਤੁਹਾਡੇ ਦੁੱਖ ਦਾ ਕਹਿਣ ਤੋਂ ਭਾਵ ਹਾਸਾ ਉਡਾਵੇ। ਇਹੀ ਫਰਕ ਹੈ, ਇਹ ਬਹੁਤ ਵੱਡਾ ਫਰਕ ਹੈ ਗੁਰਮੁਖਾਂ ਤੇ ਮਨਮੁਖਾਂ ਦੇ ਵਿੱਚ। ਕਿਉਂਕਿ ਜਿਹੜਾ ਗੁਰਮੁਖ ਹੈ ਉਹਨੇ ਗੁਰੂ ਦੀ ਸਿੱਖਿਆ ਮੁਤਾਬਕ ਚੱਲਣਾ ਹੈ। ਗੁਰੂ ਦਾ ਸੁਭਾਅ ਵੀ ਐਸਾ, ਤੁਸੀਂ ਸਾਖੀਆਂ ਪੜ੍ਹਦੇ ਹੋ, ਰੋਜ਼ ਸੁਣਦੇ ਹੋ, ਗੁਰੂ ਕੋਲੇ ਜਿਹੜਾ ਵੀ ਆਇਆ, ਚੋਰ ਵੀ ਆ ਗਿਆ, ਗੁਰੂ ਨੇ ਉਹਦੇ ਤੇ ਵੀ ਤਰਸ ਕੀਤਾ। ਭੂਮੀਏ ਚੋਰ ਵਰਗੇ ਬਖਸ਼ੇ ਜਾਣ ਵਾਲੇ ਸੀਗੇ, ਸੱਜਣ ਠੱਗ ਵਰਗੇ ਬਖਸ਼ੇ ਜਾਣ ਵਾਲੇ ਸੀਗੇ। ਸੱਜਣ ਠੱਗ ਠੱਗੀਆਂ ਮਾਰਦਾ, ਗਲਤ ਕੰਮ ਕਰਦਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਦੇ ਕੋਲੇ ਗਏ, ਭਾਈ ਮਰਦਾਨਾ ਸਾਹਿਬ ਜੀ ਦੇ ਨਾਲ, ਸਾਖੀ ਤੁਸੀਂ ਸੁਣੀ ਹੈ, ਤੇ ਉਹ ਦਾਲ ਆ ਕੇ ਬੈਠਾ ਵੀ ਇਹ ਸ਼ਖਸ ਕਾ ਕੇ ਮਾੜਾ ਜਿਹਾ ਆਰਾਮ ਕਰਨ, ਇਹ ਪੈਣਗੇ ਤੇ ਮੈਂ ਇਹਨਾਂ ਦੇ ਕੋਲੇ ਜੋ ਵੀ ਧਨ ਹੈ, ਜੋ ਪਦਾਰਥ ਨੇ, ਸਾਰੇ ਉਹ ਆਪਣੇ ਕਬਜ਼ੇ ਹੇਠ ਕਰਾਂਗਾ ਤੇ ਇਹਨਾਂ ਨੂੰ ਜਾਨੋਂ ਮਾਰ ਦਿਆਂਗਾ। ਉਹਦੀ ਸੁਰਤੀ ਕਿੱਥੇ ਹੈ? ਮਨਮੁੱਖ ਹੈ, ਸਾਕਤ ਹੈ। ਪਰ ਗੁਰੂ ਸਾਹਿਬ ਜੀ ਦਾ ਹਿਰਦਾ ਮੋਮ ਵਰਗਾ ਦਰਬ ਗਿਆ, ਤਰਸ ਆ ਗਿਆ ਗਰੀਬ ਨਵਾਜ ਨੂੰ ਵੀ ਇਹ ਧਾਰਮਿਕ ਲਿਬਾਸ ਪਾਈ ਫਿਰਦਾ, ਧਾਰਮਿਕ ਦਿਖਾਵਾ ਕਰ ਰਿਹਾ, ਧਾਰਮਿਕ ਇਹਨੇ ਸਥਾਨ ਬਣਾਇਆ, ਧਰਮਸ਼ਾਲਾ ਬਣਾਈ ਹੈ, ਲੋਕਾਂ ਨੂੰ ਆਪਣੀ ਚੁੰਗਲ ਵਿੱਚ ਫਸਾ ਰਿਹਾ। ਸਤਿਗੁਰੂ ਚਾਹੁੰਦੇ ਤਾਂ ਉਹਨੂੰ ਮਾਰ ਸਕਦੇ ਸੀ, ਮੈਨੂੰ ਕਿਵੇਂ ਕਰਨਾ, ਪਰ ਸਤਿਗੁਰੂ ਮਾਰਨ ਨਹੀਂ ਆਏ, ਸਤਿਗੁਰੂ ਤਾਰਨ ਆਏ ਨੇ। ਸਤਿਗੁਰੂ ਜੀ ਨੇ ਤਾਂ ਬੰਦੇ ਬਣਾਉਣੇ ਨੇ, ਇਨਸਾਨ ਬਣਾਉਣੇ ਨੇ, ਤਾਂ ਹੀ ਆਪਾਂ ਬਚਨ ਪੜ੍ਹਦੇ ਹਾਂ ਨਾ, ਬਲਿਹਾਰੀ ਗੁਰੇ ਆਪਣੇ ਦਿਉ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ। ਕੈਸਾ ਸੁਭਾਅ ਹੈ ਗੁਰੂ ਦਾ, ਉਹਨੇ ਦੇਵਤੇ ਬਣਾਇਆ ਮਨੁੱਖਾਂ ਨੂੰ, ਉਹਨਾਂ ਦੇ ਮਨ ਬਦਲੇ, ਉਹਨਾਂ ਦੀ ਸੋਚ ਬਦਲੀ, ਉਹਨਾਂ ਦਾ ਨਜ਼ਰੀਆ ਬਦਲਤਾ, ਉਹਨਾਂ ਦੇ ਕੰਮ ਕਰਨ ਦਾ ਢੰਗ ਤਰੀਕਾ ਬਦਲਤਾ। ਜੈਸੇ ਕੰਮ ਸੀ ਸੱਜਣ ਦੇ, ਉਹਨੂੰ ਤੇ ਸਜ਼ਾ ਮਿਲਣੀ ਚਾਹੀਦੀ ਸੀ। ਜਿਹੋ ਜਿਹੇ ਕੰਮ ਸੱਜਣ ਠੱਗ ਕਰਦਾ ਸੀ ਉਹਨੂੰ ਤੇ ਉਹਦੇ ਸਜ਼ਾ, ਉਹਦੇ ਕਰਮਾਂ ਦੀ ਸਜ਼ਾ ਦੇ ਕੇ ਕਹਿਣ ਤੋਂ ਪਾਪ ਭੁਗਤਾਉਣੀ ਚਾਹੀਦੀ ਸੀ, ਪਰ ਗੁਰੂ ਬਾਬਾ ਜੀ ਨੇ ਸਜ਼ਾ ਨਹੀਂ ਦਿੱਤੀ, ਸਗੋਂ ਗੁਰੂ ਸਾਹਿਬ ਜੀ ਨੇ ਤਾਂ ਆਪਣੇ ਸੁਭਾਅ ਮੁਤਾਬਕ ਦਇਆ ਕਰਕੇ ਉਹਨੂੰ ਉਸ ਬੁਰੇ ਕਰਮਾਂ ਚੋਂ, ਭੈੜੇ ਕਰਮਾਂ ਚੋਂ, ਮਾੜੇ ਕਰਮਾਂ ਵਾਲੇ ਪਾਸੇ ਤੋਂ ਕੱਢ ਲਿਆ।
ਸੱਜਣ ਠੱਗ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਬਣਾਤਾ, ਉਹ ਵੱਖਰੀ ਗੱਲ ਹੈ ਵੀ ਅਸੀਂ ਹਾਲੇ ਵੀ ਸੱਜਣ ਠੱਗ ਕਹਿੰਦੇ ਹਾਂ ਕਿਉਂਕਿ ਉਹਦੀ ਅੱਲ ਬਣ ਗਈ, ਉਹਦਾ ਨਾਮ ਪੱਕ ਗਿਆ, ਹਨਾ, ਜਿਹੜਾ ਨਾਮ ਬਣਿਆ ਸੀ ਉਹ ਹਟਿਆ ਨਹੀਂ, ਪਰ ਸੱਜਣ ਠੱਗ ਅਖੀਰ ਠੱਗ ਨਹੀਂ ਸੀ ਰਿਹਾ, ਉਹ ਭਾਈ ਬਣ ਗਿਆ ਸੀ ਜਦੋਂ ਮਹਾਰਾਜ ਨੇ ਸ਼ਬਦ ਸੁਣਾਇਆ ਸੀ, ਉੱਜਲ ਕਹਿਹਾਂ ਚਿਲਕਣ ਘੋਟਮ ਕਾਲੜੀ ਮਸ ਧੋਤਿਆਂ ਝੂਠ ਨੌਤਰੈ ਜੇ ਸੌ ਧੋਵਾਂ ਤਿਸ। ਇਹ ਸ਼ਬਦ ਗੁਰੂ ਸਾਹਿਬ ਨੇ ਤਲੰਗ ਰਾਗ ਦੇ ਵਿੱਚ ਉਚਾਰਨ ਕੀਤਾ ਔਰ ਪ੍ਰਥਾਏ ਸੱਜਣ ਠੱਗ ਦੇ ਉਹਨੂੰ ਸਮਝਾਇਆ, ਉਹਨੇ ਸ਼ਬਦ ਸਰਵਣ ਕੀਤਾ ਔਰ ਉਹਦੇ 'ਤੇ ਅਸਰ ਹੋਇਆ, ਉਹਨੇ ਚੋਰੀਆਂ ਮਾਫ ਕਰਨਾ ਠੱਗੀਆਂ ਅਤੇ ਕਤਲ ਕਰਨੇ ਛੱਡੇ ਅਤੇ ਉਹਨੇ ਜਿੰਨਾ ਧਨ ਇਕੱਠਾ ਕੀਤਾ ਸੀ ਸਗੋਂ ਪਬਲਿਕ ਦੇ ਵਿੱਚ ਵੰਡ ਦਿੱਤਾ, ਉਹਨੂੰ ਗੁਰੂ ਸਾਹਿਬ ਨੇ ਪ੍ਰਚਾਰਕ ਬਣਾਇਆ। ਭਾਈ ਸਾਹਿਬ ਜੀ ਕੀ ਲਿਖਦੇ ਨੇ, ਜੈਸੇ ਗੁਰ ਸਿੱਖਨ ਸੁਭਾਓ ਜਲ ਮੈਂ ਨੰਗਤ। ਇਹ ਤਾਂ ਗੁਰੂ ਦਾ ਸੁਭਾਓ ਸੀ, ਇਸੇ ਤਰ੍ਹਾਂ ਗੁਰੂ ਦੇ ਸਿੱਖਾਂ ਦਾ ਵੀ ਸੁਭਾਓ ਹੈ। ਗੁਰੂ ਦੇ ਸਿੱਖਾਂ ਦੇ ਕੋਲੇ ਵੀ ਜਦੋਂ ਕੋਈ ਆ ਗਿਆ, ਇਹਨਾਂ ਦਾ ਹਿਰਦਾ ਦਰਬ ਜਾਂਦਾ, ਤਰਸ ਆ ਜਾਂਦਾ, ਦਇਆ ਆ ਜਾਂਦੀ ਹੈ, ਮਦਦ 'ਤੇ ਉਤਰੇ ਆਉਂਦੇ ਨੇ, ਹੈਲਪ 'ਤੇ ਉਤਰੇ ਆਉਂਦੇ ਨੇ। ਇਤਿਹਾਸ ਸਾਡਾ ਬੜਾ ਗੌਰਵਮਈ ਹੈ, ਹਿਸਟਰੀ ਪੜ੍ਹੋ, ਸਿੱਖਾਂ ਦੇ ਕੋਲੇ ਕੌਣ ਕੌਣ ਆਇਆ, ਕਿਹਨੇ ਕਿਹਨੇ ਆ ਕੇ ਫਰਿਆਦ ਕੀਤੀ। ਸਿੱਖ ਮਿਸਲਾਂ ਦਾ ਸਮਾਂ ਦੇਖ ਲਓ, ਉਸ ਵੇਲੇ ਗੁਰੂ ਸਾਹਿਬ ਜੀ ਤੋਂ ਬਾਅਦ ਜਿੰਨਾ ਵੀ ਸਿੱਖ ਪੀਰੀਅਡ ਹੈ, ਸਿੱਖ ਸਰਦਾਰਾਂ ਦਾ ਸਮਾਂ, ਕਿੰਨਿਆਂ ਕਿੰਨਿਆਂ ਨੇ ਆ ਕੇ ਫਰਿਆਦਾਂ ਕੀਤੀਆਂ। ਜੱਸਾ ਸਿੰਘ ਆਲੂਵਾਲੀਏ ਵਰਗੇ ਕੌਮ ਦੇ ਜਿਹੜੇ ਸਾਡੇ ਆਗੂ ਸੀ, ਜਰਨੈਲ ਸੀਗੇ, ਇਹਨਾਂ ਕੋਲ ਜਦੋਂ ਆ ਕੇ ਫਰਿਆਦਾਂ ਕੀਤੀਆਂ ਵੀ ਅਹਿਮਦ ਸ਼ਾਹ ਅਬਦਾਲੀ ਵਰਗੇ, ਨਾਦਰ ਸ਼ਾਹ ਵਰਗੇ ਸਾਨੂੰ ਲੁੱਟਦੇ ਨੇ, ਕੁੱਟਦੇ ਨੇ, ਸਾਡੀਆਂ ਬਹੂ ਬੇਟੀਆਂ ਨੂੰ ਗੁਲਾਮ ਬਣਾ ਕੇ ਔਰ ਉਹ ਲੈ ਜਾਂਦੇ ਨੇ ਅਤੇ ਗਜ਼ਨੀ ਦੇ ਬਾਜ਼ਾਰਾਂ 'ਚ ਉਹਨਾਂ ਦੀ ਇੱਜ਼ਤ ਨਿਲਾਮ ਕਰਦੇ ਨੇ। ਅਤੇ ਫਿਰ ਜੱਸਾ ਸਿੰਘ ਆਲੂ ਵਰਗੇ ਸਰਦਾਰਾਂ ਦੇ ਜਥੇਦਾਰਾਂ ਦੇ ਹਿਰਦੇ ਦਰਬੇ, ਗੁਰਸਿੱਖ ਸੀਗੇ ਨਾ, ਉਹਨਾਂ ਨੇ ਫਿਰ ਉਹਨਾਂ ਬੱਚੀਆਂ ਨੂੰ ਛੁਡਵਾਉਣ ਦੀ ਖਾਤਰ ਘੋੜਿਆਂ ਦੇ ਉੱਪਰ ਕਾਠੀਆਂ ਪਾਈਆਂ, ਘੋੜਿਆਂ ਦੇ ਉੱਪਰ ਚੜ੍ਹ ਕੇ ਜਕਾਰੇ ਛੱਡ ਕੇ ਫਿਰ ਉਹਨਾਂ ਅਬਦਾਲੀ ਵਰਗਿਆਂ ਨੂੰ ਜਾ ਘੇਰਿਆ, ਉਹਨਾਂ ਦੇ ਕੋਲੋਂ ਬੱਚੀਆਂ ਛੁਡਵਾਈਆਂ, ਘਰੋ ਘਰੀ ਪਹੁੰਚਾਈਆਂ, ਨਾ ਨਾਲੇ ਕੋਈ ਰੱਖੜੀ ਦਾ ਵਿਧਾਨ ਨਹੀਂ ਸੀਗਾ ਇੱਥੇ, ਨਾ ਕੋਈ ਸਿੱਖ ਰੱਖੜੀ ਦੇ ਵਿੱਚ, ਪਰ ਉਹਨਾਂ ਨੇ ਇੱਕ ਆਪਣਾ ਫਰਜ਼ ਅਦਾ ਕੀਤਾ ਸੁਭਾਅ ਮੁਤਾਬਕ। ਭਾਈ ਸਾਹਿਬ ਜੀ ਇਹ ਕਹਿੰਦੇ ਨੇ, ਕਹਿੰਦੇ ਜੈ ਤੈਸੇ ਗੁਰ ਸਿੱਖਣ, ਗੁਰੂ ਦੇ ਸਿੱਖਾਂ ਦਾ ਸੁਭਾਅ ਹੈ ਇਹ, ਜਲ ਤੇ ਮੈਨ ਗਤ। ਹੁਣ ਵੀ ਤੁਸੀਂ ਵੇਖ ਲਓ, ਆ ਜਿੱਥੇ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਏ, ਕਿਤੇ ਕੋਈ ਅੱਗ ਲੱਗ ਜਾਏ, ਕਿਤੇ ਕੋਈ ਟ੍ਰੇਨਾਂ ਪਲਟ ਜਾਣ, ਕਿਤੇ ਕੋਈ ਹੋਰ ਇਹੋ ਜਿਹੀ ਕੁਦਰਤੀ ਮਾਰ ਪੈ ਜਾਏ, ਗੁਰੂ ਕੇ ਸਿੱਖ ਉੱਥੇ ਪਹੁੰਚਦੇ ਨੇ, ਲੰਗਰ ਲੈ ਕੇ ਪਹੁੰਚਦੇ ਨੇ, ਮਦਦ ਕਰਦੇ ਨੇ। ਕਰੋਨਾ ਪੀਰੀਅਡ ਦੇ ਵਿੱਚ ਤੁਸੀਂ ਵੇਖਿਆ, ਇਹ ਕੀ ਹੈ, ਗੁਰੂ ਦੇ ਸਿੱਖਾਂ ਦਾ ਸੁਭਾਅ ਹੈ। ਸਾਨੂੰ ਅੱਤਵਾਦੀ ਵੀ ਕਹਿੰਦੇ ਰਹੇ, ਸਾਨੂੰ ਵੱਖਵਾਦੀ ਵੀ ਕਹਿੰਦੇ ਰਹੇ, ਡਾਂਗਾਂ ਵੀ ਪੈਂਦੀਆਂ ਨੇ ਆ ਮੋਰਚੇ 'ਚ, ਤੁਸੀਂ ਵੇਖਿਆ ਹੋਣਾ ਦਿੱਲੀ ਵਾਲੇ 'ਚ ਜਾਂ ਹੋਰ ਵੀ, ਡਾਂਗਾਂ ਵੀ ਉਹੀ ਮਾਰਦੇ ਨੇ ਅਤੇ ਲੰਗਰ ਵੀ ਉਹੀ ਛਕੀ ਜਾਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸੇ ਕਰਕੇ ਆਖਿਆ ਸੀ ਵੀ ਮਨਮੁੱਖ ਅਤੇ ਗੁਰਮੁਖ ਦਾ ਜਿਹੜਾ ਸੁਭਾਅ ਹੈ ਉਹ ਓਪੋਜ਼ਿਟ ਹੈ। ਹੁਣ ਇੱਥੇ ਕੀ ਹੈ, ਸਾਕਤ ਸੁਭਾਵ ਲਾਖ ਪਾਹਨ ਗਤਨ ਸਹਿ, ਜਿਹੜਾ ਸਾਕਤ ਦਾ ਸੁਭਾਅ ਹੈ, ਮਾਇਆ ਦੇ ਪੁਜ਼ਾਰੀ ਦਾ ਸੁਭਾਅ ਹੈ, ਉਹ ਲਾਖ ਅਤੇ ਪੱਥਰ ਜੈਸਾ ਸਖਤ ਹੈ ਅਤੇ ਪੱਥਰ ਜਿਹੜਾ ਸੀ ਉਹ ਠੇਸ ਪਹੁੰਚਾਉਂਦਾ, ਕਿਸੇ ਨੂੰ ਤੋੜਦਾ, ਭੰਨਦਾ, ਪੱਥਰ ਬੜਾ ਹਾਰਡ ਹੈ, ਬੜਾ ਸਖਤ ਹੈ। ਸੋ ਮਨਮੁੱਖ ਦਾ ਸੁਭਾਅ ਸਾਕਤ ਦਾ ਸੁਭਾਅ ਐਸਾ ਅਤੇ ਗੁਰਮੁਖ ਦਾ ਸੁਭਾਅ ਜਲ ਅਤੇ ਮੈਨ ਜੈਸਾ। ਗੁਰੂ ਕਿਰਪਾ ਕਰਨ, ਗੁਰੂ ਰਹਿਮਤ ਕਰਨ, ਇਹ ਜੋ ਭਾਈ ਗੁਰਦਾਸ ਜੀ ਨੇ ਵੱਡਾ ਇਸ਼ਾਰਾ ਕੀਤਾ, ਸਾਨੂੰ ਬੇਅੰਤ ਉਦਾਹਰਨਾਂ ਦੇ ਕੇ ਸਮਝਾਉਣ ਦਾ ਯਤਨ ਕੀਤਾ। ਵੈਸੇ ਤਾਂ ਸੁਭਾਅ ਚਲੋ ਗੁਰੂ ਦਿੰਦਾ, ਪਰ ਆਪਾਂ ਕੋਸ਼ਿਸ਼ ਕਰਨੀ ਹੈ, ਯਤਨ ਕਰਨਾ ਹੈਗਾ, ਗੁਰਬਾਣੀ ਦੇ ਮੁਤਾਬਕ ਆਪਣਾ ਜੀਵਨ ਜਿਉਣਾ, ਆਪਣਾ ਸੁਭਾਅ ਗੁਰਬਾਣੀ ਦੇ ਮੁਤਾਬਕ ਕਰਨਾ। ਸਤਿਗੁਰੂ ਕਿਰਪਾ ਕਰਨ, ਤੁਹਾਡੀਆਂ ਹਾਜ਼ਰੀਆਂ ਭੇਟਾਵਾਂ, ਚੱਲਿਆ ਚੱਲਿਆ ਕਦਮ ਲੇਖੇ ਵਿੱਚ ਲਾਉਣ, ਗੁਰਮਤਿ ਦੀ ਸੋਝੀ ਪ੍ਰਾਪਤ ਹੋਵੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਧੰਨਵਾਦ ਸਾਰੀ ਸੰਗਤ ਦਾ, ਕਥਾ ਵਿਚਾਰ ਕਰਦਿਆਂ ਹੋਈਆਂ
ਬੇਅੰਤ ਪ੍ਰਕਾਰ ਦੀਆਂ ਗਲਤੀਆਂ ਸਤਿਗੁਰੂ ਜੀ ਖਿਮਾ ਕਰਨਗੇ। ਆਓ ਅਖੀਰਲੀਆਂ ਪੰਕਤੀਆਂ ਦੇ ਪਾਠ ਕਰਕੇ ਅਗਲਾ ਪ੍ਰੋਗਰਾਮ ਸਤਿਕਾਰਯੋਗ ਭਾਈ ਸਾਹਿਬ ਜੀ ਹੋਰਾਂ ਪਾਸੋਂ ਸਰਵਣ ਕਰਿਓ। ਗੁਰੂ ਕੇ ਕੀਰਤਨੀਏ ਪਹੁੰਚ ਚੁੱਕੇ ਨੇ, ਉਹਨਾਂ ਕੋਲੋਂ ਕੀਰਤਨ ਦਾ ਆਨੰਦ ਮਾਨਣਾ।

ਖਾਲਸਾ ਵਾਹਿਗੁਰੂ ਜੀ।

ਦਾ ਪਾਠ ਹੋਵੇਗਾ। ਸਾਰੀਆਂ ਸੰਗਤਾਂ ਨੇ ਇਸੇ ਹੀ ਤਰ੍ਹਾਂ ਪ੍ਰੇਮ ਅਦਬ ਅਤੇ ਸਤਿਕਾਰ ਦੇ ਨਾਲ ਸ਼ਾਂਤੀ ਬਣਾ ਕੇ ਬੈਠੇ ਰਹਿਣਾ ਹੈ। ਸੁਭਾਗ ਜੋੜੀ ਨੂੰ ਬੇਨਤੀ ਹੈ ਕਿ ਜਦੋਂ ਮਹਾਰਾਜ ਜੀ ਦੀ ਹਜ਼ੂਰੀ ਵਿੱਚੋਂ ਦਾਸ ਇਕਲਾਵ ਦਾ ਪਾਠ ਕਰੇ, ਤੁਸੀਂ ਦੋਨਾਂ ਨੇ ਬੈਠ ਕੇ ਸਰਵਣ ਕਰਨਾ ਹੈ। ਜਦੋਂ ਸਲਾਵ ਦਾ ਪਾਠ ਸੰਪੂਰਨ ਹੋ ਜਾਵੇ, ਰਾਗੀ ਸੰਕੀਰਤਨ ਪ੍ਰਾਰੰਭ ਕਰਨ, ਮਹਾਰਾਜ ਜੀ ਨੂੰ ਨਮਸਕਾਰ ਕਰਨੀ ਹੈ, ਮੱਥਾ ਟੇਕ ਕੇ ਸੱਜੇ ਪਾਸੇ ਵੱਲ ਦੀ ਆਪ ਜੀਆਂ ਨੇ ਪਰਿਕਰਮਾ ਆਰੰਭ ਕਰਨੀ ਹੈ। ਲੜਕਾ ਅੱਗੇ ਹੋਵੇਗਾ, ਲੜਕੀ ਪਿਛਲੇ ਪਾਸੇ ਹੋਵੇਗੀ। ਬੜੇ ਸਹਿਜ ਪ੍ਰੇਮ ਸਤਿਕਾਰ ਦੇ ਨਾਲ, ਬੜੇ ਧੀਰਜ ਦੇ ਨਾਲ ਆਪ ਜੀਆਂ ਨੇ ਪਰਿਕਰਮਾ ਕਰਦਿਆਂ ਹੋਇਆਂ ਵਾਪਸ ਆਪਣੀ ਜਗ੍ਹਾ ਤੇ ਪਹੁੰਚਣਾ ਹੈ। ਦੁਬਾਰਾ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਮੱਥਾ ਟੇਕ ਕੇ ਆਪਣੀ ਜਗ੍ਹਾ ਤੇ ਵਾਪਸ ਬੈਠ ਜਾਣਾ ਹੈ। ਇਸੇ ਹੀ ਤਰ੍ਹਾਂ ਵਾਰੀ ਵਾਰੀ ਚਾਰ ਲਾਵਾਂ ਦਾ ਪਾਠ ਬੈਠ ਕੇ ਸਰਵਣ ਕਰਨਾ ਹੈ। ਉਹਨਾਂ ਹੀ ਚਾਰ ਲਾਵਾਂ ਦਾ ਜਦੋਂ ਵਾਰੀ ਵਾਰੀ ਰਾਗੀ ਸੰਕੀਰਤਨ ਕਰਨਗੇ ਤਾਂ ਇੱਕ ਇੱਕ ਕਰਕੇ ਆਪ ਜੀਆਂ ਨੇ ਪਰਿਕਰਮਾ ਕਰਨੀ ਹੈ। ਸੋ ਇਸੇ ਹੀ ਤਰੀਕੇ ਦੇ ਨਾਲ ਸਾਰੀ ਆਨੰਦ ਕਾਰਜ ਦੀ ਮਰਿਆਦਾ ਨਿਭਾਈ ਜਾਵੇਗੀ। ਆਪ ਸੰਗਤਾਂ ਨੇ ਇਸੇ ਹੀ ਤਰ੍ਹਾਂ ਸ਼ਾਂਤੀ ਬਣਾਈ ਰੱਖਣੀ। ਆਓ ਹੁਣ ਅਲਾਵਾਂ ਦਾ ਪਾਠ ਪ੍ਰਾਰੰਭ ਕਰੀਏ ਜੀ।

ਤਿਨਾਂ ਦੀ ਸਪੁੱਤਰੀ ਬੀਬੀ ਤਵਲੀਨ ਕੌਰ ਜੀ ਸੈਣੀ ਤਿਨਾਂ ਦੇ ਨਾਲ ਹੋਇਆ ਹੈ ਸੱਚੇ ਪਾਤਸ਼ਾਹ। ਚਾਰ ਲਾਵਾਂ ਦੇ ਪਾਠ ਹੋਏ ਹਨ, ਗੁਰਬਾਣੀ ਕੀਰਤਨ ਛੇ ਪੌੜੀਆਂ, ਆਨੰਦ ਸਾਹਿਬ ਜੀ ਕੀ ਅਰਦਾਸ ਹੈ। ਸਮੁੱਚੀਆਂ ਹੀ ਸੇਵਾਵਾਂ ਅਤੇ ਰਸਮਾਂ ਨਿਭਾਉਂਦਿਆਂ ਤੋਂ, ਗੁਰਬਾਣੀ ਪੜ੍ਹਦਿਆਂ ਸੁਣਦਿਆਂ ਤੋਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸਮਤ ਬਖਸ਼ਿਸ਼ ਕਰਨੀ, ਪੜ੍ਹੀ ਅਤੇ ਸੁਣੀ ਬਾਣੀ ਦਾ ਫਲ ਆਦੇਸ਼ ਸੁਭਾਗ ਜੋੜੀ ਅਤੇ ਦੋਨਾਂ ਹੀ ਸੇਵਕ ਪਰਿਵਾਰਾਂ ਨੂੰ ਬਖਸ਼ਿਸ਼ ਕਰਨਾ, ਦਰੋਂ ਘਰੋਂ ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਆਪਸੀ ਪ੍ਰੇਮ ਪਿਆਰ ਇਤਫਾਕ ਵਿਸ਼ਵਾਸ ਭਰੋਸਾ ਬਖਸ਼ਿਸ਼ ਕਰਨਾ, ਕਿਰਤ ਕਮਾਈਆਂ ਵਿੱਚ ਵਰਕਤਾਂ ਬਖਸ਼ਿਸ਼ ਕਰਨੀਆਂ, ਆਉਣ ਵਾਲੇ ਜੀਵਨ ਦੇ ਅੰਦਰ ਖੁਸ਼ੀਆਂ ਖੇੜੇ ਆਨੰਦ ਮੰਗਲਾਚਾਰ ਬਖਸ਼ਿਸ਼ ਕਰਨੇ, ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰੀ ਬਣਾ ਕੇ ਰੱਖਣਾ, ਦੁਨਿਆਵੀ ਵਿਦਿਆ ਦੇ ਸਹਿਤ ਬ੍ਰਹਮ ਵਿਦਿਆ ਦੀ ਦਾਤ ਬਖਸ਼ਣੀ, ਦੇਸ਼ ਕੌਮ ਅਤੇ ਪੰਥ ਦੀ ਸੇਵਾ ਦੇ ਵਿੱਚ ਲਾਉਣਾ, ਮਾੜੀ ਭੈੜੀ ਸੰਗਤ ਵਿਸ਼ੇ ਵਿਕਾਰਾਂ ਤੋਂ ਬਚਾ ਕੇ ਰੱਖਣਾ, ਸਦਾ ਹੀ ਅੰਗ ਔਰ ਸੰਗ ਸਹਾਈ ਹੁੰਦਿਆਂ ਹੋਇਆਂ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨ ਦੀ ਬਲ ਬੁੱਧੀ ਸੋਝੀ ਸਮਰੱਥਾ ਬਖਸ਼ਿਸ਼ ਕਰਨੀ, ਸੇਵਕ ਪਰਿਵਾਰਾਂ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਪਰਿਵਾਰ ਵਿੱਚ ਵਾਧੇ ਬਰਕਤਾਂ ਬਖਸ਼ਿਸ਼ ਕਰਨੇ ਸੱਚੇ ਪਾਤਸ਼ਾਹ। ਕਿਰਪਾ ਕਰਨੀ ਸੇਵਕ ਪਰਿਵਾਰਾਂ ਦੇ ਆਰੰਭੇ ਹੋਏ ਕਾਰਜ ਨਿਰਵਿਘਨਤਾ ਸਹਿਤ ਸਫਲੇ ਅਤੇ ਸੁਹੇਲੇ ਕਰਨੇ, ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਸੱਚੇ ਪਾਤਸ਼ਾਹ। ਕਿਰਪਾ ਕਰਨੀ ਸੇਵਕਾਂ ਦੇ ਲੋਕ ਪ੍ਰਲੋਕ ਦੇ ਪਰਦੇ ਕੱਢਣੇ, ਬਿਰਧ ਬਾਣੀ ਦੀ ਲਾਜ ਪੈਜ ਪੱਤ ਰੱਖ ਲੈਣੀ, ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ, ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਦਿਆਂ ਹੋਇਆਂ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ, ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨਾ ਮਿਲਿਆ ਆਪ ਜੀ ਕਾ ਹੀ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਮਿਹਰਾਮਤ ਦਾ ਸਦਕਾ ਆਨੰਦ ਕਾਰਜ ਸਮਾਗਮ ਨਿਰਵਿਘਨਤਾ ਸਹਿਤ ਸੰਪੂਰਨ ਹੋਏ ਹਨ। ਸੁਭਾਗ ਜੋੜੀ ਨੂੰ ਅਤੇ ਦੋਨਾਂ ਹੀ ਸੇਵਕ ਪਰਿਵਾਰਾਂ ਨੂੰ ਲੱਖ ਲੱਖ ਵਾਰ ਮੁਬਾਰਕਬਾਦ ਹੋਵੇ। ਸੋ ਹੁਣ ਮੈਂ ਬੇਨਤੀ ਕਰਾਂ ਭਾਈ ਜਗਦੇਵ ਸਿੰਘ ਜੀ ਜਾਚਕ ਉਹਨਾਂ ਦੇ ਢਾਡੀ ਜਥੇ ਨੂੰ ਇੱਕ ਕਵਿਤਾ ਰਾਹੀਂ ਆਪ ਸੰਗਤਾਂ ਨੂੰ ਅਤੇ ਸੁਭਾਗ ਜੋੜੀ ਨੂੰ ਅਸੀਸਾਂ ਬਖਸ਼ਿਸ਼ ਕਰਨਗੇ। ਸੋ ਇੱਥੇ ਹੀ ਨਾਲ ਹੀ ਫਿਰ ਸਮਾਪਤੀ ਹੈ। ਕੜਾ ਪ੍ਰਸ਼ਾਦੀ ਦੇਗ ਆਪ ਜੀ ਨੂੰ ਬਾਹਰੋਂ ਕਾਊਂਟਰ ਤੋਂ ਪ੍ਰਾਪਤ ਹੋਵੇਗੀ। ਆਓ ਗੁਰੂ ਸਵਾਰਿਆਂ ਪਾਸੋਂ ਇੱਕ ਕਵਿਤਾ ਰਾਹੀਂ ਸੱਚੇ ਪਾਤਸ਼ਾਹ ਜੀ ਦੇ ਪਿਆਰ ਦੇ ਬਚਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗੋ ਜੁਗੋ ਟਲ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਸਾਰੀ ਸਾਧ ਸੰਗਤ ਜੀ ਗੁਰੂ ਬਖਸ਼ੀ ਫਤਿਹ ਦੀ ਸਾਂਝ ਪਾਓ। ਕੋਈ ਵੀ ਰਸਨਾ ਫਤਿਹ ਬੁਲਾਉਣ ਤੋਂ ਵਾਂਝੀ ਨਾ ਰਹਿ ਜਾਏ। ਸਬਦ ਸੰਗਤ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ। ਗੁਰੂ ਕੀ ਪਾਵਨ ਹਜ਼ੂਰੀ ਅੰਦਰ ਸਰਦਾਰ ਹਰਕੇਵਲ ਸਿੰਘ ਸਿੱਧੂ ਅਤੇ ਬੀਬੀ ਦਲਵੀਰ ਕੌਰ ਸਿੱਧੂ ਦੇ ਫਰਜੰਦ ਕਾਕਾ ਕਰਨਵੀਰ ਸਿੰਘ ਸਿੱਧੂ ਦਾ ਆਨੰਦ ਕਾਰਜ, ਸਰਦਾਰ ਜਸਪਾਲ ਸਿੰਘ ਸੈਣੀ ਅਤੇ ਬੀਬੀ ਸਤਵਿੰਦਰ ਕੌਰ ਸੈਣੀ ਦੀ ਬੇਟੀ ਬੀਬੀ ਤਵਲੀਨ ਕੌਰ ਨਾਲ ਨਿਰਵਿਘਨਤਾ ਸਹਿਤ ਸੰਪੂਰਨ ਹੋਇਆ ਹੈ। ਬੰਦੇ ਦੇ ਜੀਵਨ ਵਿੱਚ ਦੋ ਵੱਡੀਆਂ ਖੁਸ਼ੀਆਂ ਆਉਂਦੀਆਂ ਨੇ ਤੇ ਇਹ ਖੁਸ਼ੀਆਂ ਗੁਰੂ ਦੀ ਬਖਸ਼ਿਸ਼ ਦੁਆਰਾ ਆਉਂਦੀਆਂ ਨੇ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਜਦੋਂ ਗੁਰੂ ਦੀ ਸਵੱਲੀ ਰਹਿਮਤ ਦੀ ਮਿਹਰ ਭਰੀ ਨਜ਼ਰ ਹੁੰਦੀ ਹੈ ਬੰਦੇ ਦੇ ਜੀਵਨ ਵਿੱਚ ਲੱਖਾਂ ਖੁਸ਼ੀਆਂ ਆ ਜਾਂਦੀਆਂ ਨੇ ਤੇ ਉਹਨਾਂ ਖੁਸ਼ੀਆਂ ਵਿੱਚੋਂ ਦੋ ਵੱਡੀਆਂ ਖੁਸ਼ੀਆਂ ਨੇ ਜਿਹੜੀਆਂ ਗ੍ਰਸਤੀ ਬੰਦੇ ਨੂੰ ਬਹੁਤ ਮਾਣ ਮੱਤਾ ਮਹਿਸੂਸ ਕਰਵਾਉਂਦੀਆਂ ਨੇ। ਇੱਕ ਬੱਚੇ ਦਾ ਘਰ ਵਿੱਚ ਜਨਮ ਹੋਣਾ ਤੇ ਦੂਸਰਾ ਬੱਚਿਆਂ ਦੇ ਵਿਆਹ ਦਾ ਸਮਾਂ, ਬੱਚੇ ਦੇ ਵਿਆਹ ਦਾ ਸਮਾਂ, ਇੰਨੀ ਖੁਸ਼ੀ ਦਾ ਕਾਰਜ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਅੱਜ ਦੋਨੋਂ ਪਰਿਵਾਰ ਸਿੱਧੂ ਪਰਿਵਾਰ ਅਤੇ ਸੈਣੀ ਪਰਿਵਾਰ ਲਈ ਖੁਸ਼ੀ ਦਾ ਸਮਾਂ ਹੈ ਜਦੋਂ ਸਤਿਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੱਚਿਆਂ ਦਾ ਆਨੰਦ ਕਾਰਜ ਹੋਇਆ। ਸਤਿਗੁਰੂ ਰਹਿਮਤ ਕਰਨ, ਆਪਾਂ ਗੁਰੂ ਚਰਨਾਂ ਵਿੱਚ ਜਿੱਥੇ ਭਾਈ ਸਾਹਿਬ ਹੋਰਾਂ ਨੇ ਆਨੰਦ ਕਾਰਜ ਦੀ ਮਰਿਆਦਾ ਸੰਪੂਰਨ ਹੋਣ ਤੇ ਅਰਦਾਸ ਕੀਤੀ ਹੈ, ਗੁਰੂ ਕਾ ਹੁਕਮਨਾਮਾ ਆਇਆ, ਉੱਥੇ ਆਪ ਸਰਬੱਤ ਸੰਗਤ ਆਪਣੇ ਅੰਤਰ ਆਤਮੇ ਤੋਂ ਔਰ ਅਸੀਂ ਆਪਣੀ ਢਾਡੀ ਵੰਨਗੀ ਰਾਹੀਂ ਗੁਰੂ ਚਰਨਾਂ ਵਿੱਚ ਇੱਕ ਅਰਦਾਸ ਕਰਨੀ ਹੈ। ਅਰਦਾਸ ਕੀ ਹੈ? ਜਿਹੜੀ ਨਵ ਵਿਆਹੀ ਜੋੜੀ ਗੁਰੂ ਚਰਨਾਂ ਵਿੱਚ ਬੈਠੀ ਹੈ, ਜਿਹੜੇ ਅੱਜ ਗ੍ਰਿਸ਼ਤ ਆਸ਼ਰਮ ਵਿੱਚ ਪ੍ਰਵੇਸ਼ ਕਰ ਰਹੇ ਨੇ, ਉਹਨਾਂ ਦੀ ਆਉਣ ਵਾਲੀ ਜ਼ਿੰਦਗੀ, ਉਹਨਾਂ ਦਾ ਆਉਣ ਵਾਲਾ ਜੀਵਨ ਖੁਸ਼ੀਆਂ ਖੇੜਿਆਂ ਚਾਵਾਂ ਮਲਾਰਾਂ ਭਰਿਆ ਹੋਵੇ। ਆਓ ਤਵਲੀਨ ਕੌਰ ਅਤੇ ਕਾਕਾ ਕਰਨਵੀਰ ਸਿੰਘ ਦੀ ਇਸ ਨਵੀਂ ਵਿਆਹੀ ਸੁਭਾਗੀ ਜੋੜੀ ਲਈ ਢਾਡੀ

0: ਦੋਨਾਂ ਪਰਿਵਾਰਾਂ ਨੂੰ, ਸਿੱਧੂ ਪਰਿਵਾਰ ਤੇ ਸੈਣੀ ਪਰਿਵਾਰ ਨੂੰ, ਕਰਨਵੀਰ ਸਿੰਘ ਅਤੇ ਤਵਲੀਨ ਕੌਰ ਦੇ ਆਨੰਦ ਕਾਰਜ ਦੀ ਬਹੁਤ ਬਹੁਤ ਮੁਬਾਰਕਬਾਦ, ਹਾਰਦਿਕ ਵਧਾਈਆਂ ਗੁਰੂ ਪਾਤਸ਼ਾਹ ਰਹਿਮਤ ਕਰਨ, ਦੋਨਾਂ ਪਰਿਵਾਰਾਂ ਨੂੰ ਆਪਸੀ ਮਿਲਵਰਤਨ ਪਿਆਰ ਬਖਸ਼ਿਸ਼ ਕਰਨ, ਹੋਈਆਂ ਭੁੱਲਾਂ ਲਈ ਖਿਮਾ ਜਾਚਨਾ ਹੈ ਸਰਬੱਤ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਹਿ ਦਿਲ ਤੋਂ ਧੰਨਵਾਦੀ ਹਾਂ ਭਾਈ ਜਗਦੇਵ ਸਿੰਘ ਜੀ ਜਾਚਕ, ਉਹਨਾਂ ਦੇ ਸਮੁੱਚੇ ਹੀ ਜਥੇ ਦੇ, ਜੋ ਆਪ ਜੀਆਂ ਨੂੰ ਇੱਕ ਕਵਿਤਾ ਰਾਹੀਂ ਇਸ ਭਾਗ ਜੋੜੀ ਨੂੰ ਅਸੀਸਾਂ ਬਖਸ਼ਿਸ਼ ਕਰ ਰਹੇ ਸਨ। ਸੋ ਦੋਨਾਂ ਹੀ ਪਰਿਵਾਰਾਂ ਵੱਲੋਂ ਆਈਆਂ ਹੋਈਆਂ ਸਮੂਹ ਸੰਗਤਾਂ, ਰਿਸ਼ਤੇਦਾਰਾਂ, ਸਾਕ ਸੰਬੰਧੀਆਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਇੱਥੇ ਹੀ ਸਮਾਪਤੀ ਹੈ ਜੀ। ਪਰਿਵਾਰਾਂ ਵੱਲੋਂ ਆਪ ਜੀ ਨੂੰ ਬੇਨਤੀ ਹੈ, ਆਪ ਜੀਆਂ ਨੇ ਲੋੜ ਮੁਤਾਬਕ ਪਿਛਲੇ ਟੈਂਟ ਵਿੱਚ ਜਲ ਪਾਣੀ ਪ੍ਰਸ਼ਾਦਾ ਜ਼ਰੂਰ ਛੱਕ ਕੇ ਜਾਣਾ ਜੀ। ਹੋਈਆਂ ਸਰਬੱਤ ਭੁੱਲਾਂ ਦੀ ਖਿਮਾ ਫਿਰ ਆਪ ਸਾਰਿਆਂ ਨੂੰ ਮੁਬਾਰਕਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਵਾਹਿਗੁਰੂ,
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਦਰਬਾਰ ਸਾਹਿਬ ਦੀ ਮਾਣ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਕਿਰਪਾ ਕਰਕੇ ਸ਼ੋਰ ਸ਼ਰਾਬੇ ਤੋਂ ਪਰਹੇਜ਼ ਕਰੋ। ਹੁਣ ਮੈਂ ਬੇਨਤੀ ਕਰਾਂ ਭਾਈ ਜਗਦੇਵ ਸਿੰਘ ਜੀ ਜਾਚਕ ਉਹਨਾਂ ਦੇ ਢਾਡੀ ਜੱਥੇ ਨੂੰ, ਉਹ ਆਪ ਜੀ ਨੂੰ ਗੁਰੂ ਇਤਿਹਾਸ ਸਤਿਗੁਰੂ ਜੀ ਦੇ ਪਿਆਰ ਦੇ ਵਚਨਾਂ ਦੁਆਰਾ

ਜੁਗੋ ਜੁਗਾ ਟਲ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜਾਗਤ ਜੋਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਗੁਰੂ ਬਖਸ਼ੀ ਫਤਿਹ ਦੀ ਸਾਂਝ ਪਾਈਏ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਹਰ ਰੋਜ਼ ਦੀ ਤਰ੍ਹਾਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਸਤਸੰਗਤ ਦੀਆਂ ਸੁਭਾਗੀਆਂ ਘੜੀਆਂ ਦਾ ਆਨੰਦ ਮਾਣ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਆਰਾ ਇਹ ਸਤਸੰਗਤ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਸਤਿਗੁਰੂ ਰਹਿਮਤ ਕਰਨ ਅਸੀਂ ਇਸ ਸਤਸੰਗਤ ਦੇ ਮਹਾਨ 64 ਸਾਲ ਵਿੱਚੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਜਾਈਏ। ਗੁਰੂ ਦਰਬਾਰ ਦੀ ਵਿਲੱਖਣਤਾ ਹੈ ਕਿ ਇੱਥੇ ਅਰਦਾਸ ਕੀਤੀ ਜਾਂਦੀ ਹੈ ਤੇ ਅਰਦਾਸ ਉਹਨਾਂ ਚਿਰ ਸੰਪੂਰਨ ਨਹੀਂ ਹੁੰਦੀ ਜਿੰਨਾ ਚਿਰ ਅਰਦਾਸ ਕਰਨ ਵਾਲਾ ਇਹ ਨਾ ਆਖੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। 10 ਕੁ ਮਿੰਟ ਦਾ ਸਮਾਂ ਬਾਕੀ ਹੈ, ਇਸ ਕਰਕੇ ਕੇਵਲ ਤੇ ਕੇਵਲ ਗੁਰਮਤ ਦਾ ਇਹ ਸਿਧਾਂਤ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਨਾ। ਗੁਰੂ ਕਾ ਸਿੱਖ ਸਰਬੱਤ ਦਾ ਭਲਾ ਚਾਹੁੰਦਾ ਹੈ, ਸਰਬੱਤ ਦਾ ਭਲਾ ਮੰਗਦਾ ਹੈ। ਸਰਬੱਤ ਦਾ ਭਲਾ ਸਰਬੱਤ ਦੇ ਵਿੱਚ ਆਪਣੇ ਵੀ ਆ ਜਾਂਦੇ ਨੇ, ਬੇਗਾਨੇ ਵੀ ਆ ਜਾਂਦੇ ਨੇ, ਕਿਉਂਕਿ ਸਿੱਖ ਦੀ ਨਜ਼ਰ ਵਿੱਚ ਕੋਈ ਬੇਗਾਨਾ ਹੀ ਨਹੀਂ, ਸਿੱਖ ਲਈ ਸਾਰੇ ਆਪਣੇ ਨੇ। ਕਿਉਂਕਿ ਸਿੱਖ ਸਤਸੰਗਤ ਵਿੱਚ ਆਉਂਦਾ ਹੈ, ਇੱਥੇ ਬੈਠ ਕੇ ਕੀਰਤਨ ਸਰਵਣ ਕਰਦਾ, ਕਥਾ ਸਰਵਣ ਕਰਦਾ, ਗੁਰ ਕਾ ਇਤਿਹਾਸ ਸਰਵਣ ਕਰਦਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਭਾਵੇਂ ਕੀਰਤਨ ਦੀ ਬਾਣੀ ਦੇ ਵਿੱਚ, ਭਾਵੇਂ ਪਾਠ ਦੌਰਾਨ, ਤੇ ਭਾਵੇਂ ਅਸੀਂ ਕਥਾ ਵਿਚਾਰ ਸਰਵਣ ਕਰੀਏ, ਗੁਰਮਤਿ ਦਾ ਸਿਧਾਂਤ ਸਾਡੇ ਸਾਹਮਣੇ ਆਉਂਦਾ ਕਿ ਇੱਥੇ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਦਾ ਪਸਾਰਾ ਹੈ, ਉਹਦੇ ਤੋਂ ਬਿਨਾਂ ਹੋਰ ਕੁਝ ਨਹੀਂ। ਬੇਸ਼ੱਕ ਸਾਡੀਆਂ ਅੱਖਾਂ ਵਿੱਚ ਦੂਈ ਦਵੈਤ ਦਾ ਪਰਦਾ, ਕਈ ਵਾਰ ਸਾਨੂੰ ਕੋਈ ਆਪਣਾ ਨਜ਼ਰ ਆਉਂਦਾ ਤੇ ਕੋਈ ਬੇਗਾਨਾ ਨਜ਼ਰ ਆਉਂਦਾ, ਸਾਨੂੰ ਕਈ ਵਾਰ ਦੁਸ਼ਮਣ ਵੀ ਨਜ਼ਰ ਆ ਜਾਂਦਾ, ਕੋਈ ਮਿੱਤਰ ਵੀ ਨਜ਼ਰ ਆ ਜਾਂਦਾ, ਪਰ ਜਦੋਂ ਸਤਸੰਗਤ ਕਰਨ ਵਾਲਾ ਗੁਰੂ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਏ, ਉਹ ਆਪਣੇ ਆਪ ਨੂੰ ਗੁਰੂ ਦੇ ਸਿਧਾਂਤ ਮੁਤਾਬਕ ਢਾਲ ਲਏ, ਤੇ ਫਿਰ ਉਹਨੂੰ ਕੋਈ ਬੇਗਾਨਾ ਨਜ਼ਰ ਨਹੀਂ ਆਉਂਦਾ। ਉਹ ਕਹਿੰਦਾ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਵੈਰੀ ਨਹੀਂ ਰਹਿੰਦਾ, ਕੋਈ ਬੇਗਾਨਾ ਨਹੀਂ ਰਹਿੰਦਾ, ਸਾਰੇ ਆਪਣੇ ਨਜ਼ਰ ਆਉਂਦੇ ਨੇ, ਕਿਉਂਕਿ ਬੰਦਾ ਸਰਬੱਤ ਦਾ ਭਲਾ ਤਾਂ ਕਰੇਗਾ ਜੇ ਉਹਨੂੰ ਸਾਰੇ ਆਪਣੇ ਨਜ਼ਰ ਆਉਣਗੇ। ਜੇ ਕੋਈ ਦੁਸ਼ਮਣ ਨਜ਼ਰ ਆਏਗਾ, ਬੰਦਾ ਸਰਬੱਤ ਦਾ ਭਲਾ ਨਹੀਂ ਕਰ ਸਕਦਾ। ਸਰਬੱਤ ਦਾ ਭਲਾ ਮੰਗਣਾ ਤੇ ਕਰਨਾ ਦੋ ਚੀਜ਼ਾਂ ਨੇ, ਕੇਵਲ ਮੰਗਣ ਤੱਕ ਸੀਮਤ ਨਹੀਂ ਰਹਿਣਾ, ਸਰਬੱਤ ਦਾ ਭਲਾ ਕਰਨ ਦਾ ਯਤਨ ਕਰਨਾ ਹੈ। ਸਿੱਖ ਸਰਬੱਤ ਦਾ ਭਲਾ ਮੰਗਦਾ ਵੀ ਹੈ, ਸਰਬੱਤ ਦਾ ਭਲਾ ਕਰਦਾ ਵੀ ਹੈ। ਅਸੀਂ ਆਪਣੇ ਇਤਿਹਾਸ ਵਿੱਚੋਂ ਇਹ ਸਾਰੀਆਂ ਉਦਾਹਰਨਾਂ ਲੈ ਸਕਦੇ ਹਾਂ। ਹਾਲੇ ਕੱਲ੍ਹ ਦੀਆਂ ਗੱਲਾਂ ਨੇ, ਜਦੋਂ ਵੀ ਕੋਈ ਆਫਤ ਆਈ ਹੈ, ਭਾਵੇਂ ਅੱਜ ਆਈ ਹੈ ਤੇ ਭਾਵੇਂ 100-200 ਸਾਲ ਪਹਿਲਾਂ ਆਈ ਹੈ, ਸਿੱਖਾਂ ਨੇ ਸੰਸਾਰ ਨੂੰ ਅਕਾਲ ਪੁਰਖ ਦਾ ਰੂਪ ਸਮਝ ਕੇ ਸੇਵਾ ਕੀਤੀ, ਲੋਕਾਂ ਦੇ ਦੁੱਖਾਂ ਨੂੰ ਆਪਣਾ ਦੁੱਖ ਸਮਝਿਆ, ਪਰਵਾਹ ਨਹੀਂ ਕੀਤੀਆਂ ਆਪਣੀ ਜਾਨਾਂ ਦੀ ਵੀ। ਇਤਿਹਾਸ ਪੜ੍ਹ ਕੇ ਵੇਖ ਲਓ, ਕਿਸੇ ਗਰੀਬ ਦੀ ਧੀ ਨੂੰ ਕੋਈ ਜਰਵਾਣਾ ਹਾਕਮ, ਕੋਈ ਮੁਗਲ ਹਾਕਮ ਚੁੱਕ ਕੇ ਲੈ ਜਾਂਦਾ ਸੀ, ਤੇ ਸਿੱਖ ਘੋੜਿਆਂ ਤੇ ਕਾਠੀਆਂ ਪਾ ਕੇ ਉਸੇ ਵਕਤ ਜ਼ਾਲਮ ਦੀ ਧੌਣ ਦਬੋਚ ਕੇ ਬਹੂ ਬੇਟੀਆਂ ਦੀ ਇੱਜ਼ਤ ਨੂੰ ਮਹਿਫੂਜ਼ ਰੱਖ ਕੇ ਉਹਨਾਂ ਦੇ ਘਰੀ ਪਹੁੰਚਾਉਂਦੇ ਸਨ। ਇਹ ਸਿੱਖ ਦੀ ਵਿਲੱਖਣਤਾ, ਇਹ ਸਰਬੱਤ ਦੇ ਭਲੇ ਦੀ ਉਦਾਹਰਣ ਹੀ ਹੈ ਨਾ। ਜੇ ਕਿਤੇ ਕਾਲ ਪੈਂਦਾ ਤੇ ਸਿੱਖ ਲੰਗਰ ਲਾ ਦਿੰਦਾ, ਜੇ ਕਿਤੇ ਹੜ ਆਉਂਦੇ ਨੇ ਸਿੱਖ ਫਿਰ ਵੀ ਲੰਗਰ ਲਾ ਦਿੰਦਾ। ਕੋਰੋਨਾ ਵਰਗੀ ਬਿਮਾਰੀ ਵਿੱਚ ਹਾਲੇ 2-4 ਸਾਲ ਹੀ ਹੋਏ ਨੇ, ਆਪ ਜੀ ਨੇ ਵੇਖਿਆ ਕਿ ਸਿੱਖਾਂ ਨੇ ਆਕਸੀਜਨ ਦੇ ਲੰਗਰ ਲਾ ਦਿੱਤੇ, ਲੋਕਾਂ ਨੂੰ ਸੰਸਾਰ ਨੂੰ ਅਕਾਲ ਪੁਰਖ ਦਾ ਰੂਪ ਜਾਣ ਕੇ ਸਰਬੱਤ ਦਾ ਭਲਾ ਕਰਨ ਲਈ। ਸਿੱਖ ਸਰਬੱਤ ਦਾ ਭਲਾ ਕਰਦਾ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਪਰ ਸਰਬੱਤ ਦਾ ਭਲਾ ਕਰਨ ਲਈ ਦੋ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ, ਇੱਕ ਸਰਬੱਤ ਦਾ ਭਲਾ ਮੰਗਣ ਵਾਲਾ ਤੇ ਜਿਹੜਾ ਕਰਨਾ ਚਾਹੁੰਦਾ ਉਹ ਨਾਮ ਨਾਲ ਜੁੜੇ, ਨਾਮ ਜਪੇ, ਫਿਰ ਉਹਦੇ ਜੀਵਨ ਵਿੱਚ ਨਾਮ ਜਪਣ ਨਾਲ ਚੜ੍ਹਦੀ ਕਲਾ ਆਵੇਗੀ, ਤੇ ਜਦੋਂ ਚੜ੍ਹਦੀ ਕਲਾ ਆ ਜਾਏਗੀ ਫਿਰ ਉਹ ਸਰਬੱਤ ਦਾ ਭਲਾ ਮੰਗੇਗਾ ਵੀ ਤੇ ਸਰਬੱਤ ਦਾ ਭਲਾ ਕਰੇਗਾ ਵੀ। ਅੱਜ ਸੰਸਾਰ ਵੱਲ ਨਜ਼ਰ ਮਾਰੀਏ ਤੁਹਾਨੂੰ ਅੰਤਰਰਾਸ਼ਟਰੀ ਪੱਧਰ ਤੇ ਇਹ ਵੇਖਣ ਨੂੰ ਮਿਲੇਗਾ ਕਿ ਦੁਨੀਆਂ ਦੇ ਲੋਕ, ਦੁਨੀਆਂ ਦੇ ਵੱਡੇ ਮੁਲਕ ਧੜਿਆਂ ਵਿੱਚ ਵੰਡੇ ਹੋਏ ਨੇ। ਇੱਕ ਧੜਾ ਦੂਜੇ ਧੜੇ ਨੂੰ ਨੀਵਾਂ ਵਿਖਾਉਣਾ ਚਾਹੁੰਦਾ, ਆਪਣੀ ਧੌਂਸ ਜਮਾਉਣੀ ਚਾਹੁੰਦਾ। ਤੇ ਪਿਛਲੇ ਸਮੇਂ ਦੌਰਾਨ ਅੱਜ ਤੱਕ ਬੜੀਆਂ ਜੰਗਾਂ ਹੋਈਆਂ ਨੇ, ਦੋ ਵਿਸ਼ਵ ਯੁੱਧ ਹੋਏ, ਆ ਪਿੱਛੇ ਤੁਸੀਂ ਵੇਖਿਆ ਈਰਾਨ ਉੱਪਰ ਹਮਲਾ ਕੀਤਾ ਗਿਆ, ਮਨੁੱਖਤਾ ਦਾ ਕਿੰਨਾ ਵੱਡਾ ਘਾਣ ਹੋਇਆ ਆਪਾਂ ਸਾਰੇ ਜਾਣਦੇ ਹਾਂ। ਆਪਾਂ ਗੁਰੂ ਚਰਨਾਂ ਵਿੱਚ ਇੱਕ ਅਰਦਾਸ ਕਰਨੀ ਹੈ ਕਿ ਸੱਚੇ ਪਾਤਸ਼ਾਹ ਸੰਸਾਰ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ ਹੋਵੇ, ਭਾਈਚਾਰਾ ਹੋਵੇ, ਪਿਆਰ ਹੋਵੇ, ਨਫ਼ਰਤ ਤੇ ਵੈਰ ਲਈ ਕੋਈ ਥਾਂ ਨਾ ਹੋਵੇ। ਸ਼੍ਰੋਮਣੀ ਕਮਿਸ਼ਨ ਕਰਨੈਲ ਸਿੰਘ ਪਾਰਸ ਰਾਮੂ ਵਾਲੀਆ ਜੀ ਦੀ ਰਚਨਾ ਨੂੰ ਢਾਡੀ ਜੱਥਾ ਅਰਦਾਸ ਦੇ ਰੂਪ ਵਿੱਚ ਇਉਂ ਬਿਆਨ ਕਰਦਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਤਸੰਗਤ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ। ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਹਜ਼ੂਰੀ ਕੀਰਤਨੀਏ ਸੱਚਖੰਡ ਸ਼੍ਰੀ ਦਰਬਾਰ ਸਾਹਿਬ, ਉਹਨਾਂ ਦਾ ਜਥਾ, ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਾਤਸ਼ਾਹ ਰਹਿਮਤ ਕਰਨ ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ। ਸੋ ਹੁਣ ਆਪ ਜੀ ਦੇ ਸਨਮੁੱਖ ਸਟੇਜ ਉੱਪਰ ਸੁਸ਼ੋਭਿਤ ਹੋ ਰਹੇ ਨੇ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਹਜ਼ੂਰੀ ਕੀਰਤਨੀਏ, ਗੁਰਦੁਆਰਾ ਜਾਮਨੀ ਸਾਹਿਬ ਵਜੀਦਪੁਰ ਜ਼ਿਲ੍ਹਾ ਫਿਰੋਜ਼ਪੁਰ ਵਾਲੇ, ਭਾਈ ਸਾਹਿਬ ਹੋਰਾਂ ਪਾਸੋਂ ਗੁਰਬਾਣੀ ਕੀਰਤਨ ਦਾ ਆਨੰਦ ਮਾਣ ਕੇ ਲਾਹੇ ਪ੍ਰਾਪਤ ਕਰੀਏ ਜੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੈ। ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਅੱਜ ਸ਼ਾਮ ਨੂੰ ਪੰਥ ਪ੍ਰਸਿੱਧ ਕੀਰਤਨੀਏ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਉਹ ਦੋ ਦਿਨ ਲਈ ਕੈਲਗਿਰੀ ਦੀ ਸੰਗਤ ਦੇ ਦਰਸ਼ਨ ਕਰਨ ਲਈ ਇਸ ਸਟੇਜ ਉੱਪਰ ਪਹੁੰਚ ਰਹੇ ਹਨ। ਅੱਜ ਸ਼ਾਮ ਨੂੰ ਉਹਨਾਂ ਦਾ ਸਮਾਂ 7 ਤੋਂ 8:30 ਵਜੇ ਤੱਕ ਹੋਵੇਗਾ। ਸੋ ਆਪ ਸਰਬੱਤ ਸੰਗਤ ਨੇ ਸਮੇਂ ਸਿਰ ਪਹੁੰਚ ਕੇ ਲਾਹੇ ਪ੍ਰਾਪਤ ਕਰਨੇ ਜੀ। ਦੁਬਾਰਾ ਫਿਰ ਆਪ ਜੀ ਨੂੰ ਬੇਨਤੀ ਹੈ ਕਿ ਪੰਥ ਪ੍ਰਸਿੱਧ ਕੀਰਤਨੀਏ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਉਹ ਦੋ ਦਿਨ ਲਈ ਆਪ ਸੰਗਤ ਦੇ ਦਰਸ਼ਨ ਕਰਨ ਲਈ ਪਹੁੰਚ ਰਹੇ ਨੇ। ਭਾਈ ਸਾਹਿਬ ਦਾ ਸਮਾਂ ਅੱਜ ਸ਼ਾਮ ਨੂੰ 7 ਤੋਂ 8:30 ਹੋਵੇਗਾ। ਸੋ ਅੱਜ ਅਤੇ ਕੱਲ੍ਹ ਦੋ ਦਿਨ ਭਾਈ ਸਾਹਿਬ ਆਪ ਸੰਗਤ ਦੇ ਦਰਸ਼ਨ ਕਰਨਗੇ। ਆਓ ਹੁਣ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਹੋਰਾਂ ਪਾਸੋਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕ ਰਾਮ ਨਾਮ ਪਰਗਾਸ।

ਸਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਾਲ ਧਰਿਆ ਜਨ ਨਾਨਕ ਬਲ ਬਲ ਸਦਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ।

भगत सलाहन तुद जी हर अनेक अनेक अनंता तेरी अनेक करह हर पूजा जी।

ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਇ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ, ਜਿਸ ਦੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ

ਜਨਾਂ ਨੂੰ ਇਸੇ ਤਰ੍ਹਾਂ ਆਪਣੀ ਸਿਫਤ ਸਲਾਹ ਦਾ ਬਲ ਬੁੱਧੀ ਉਦਮ ਚਾਓ ਬਖਸ਼ਿਸ਼ ਕਰਨਾ। ਗਰੀਬ ਨਵਾਜ ਦਰ ਆਈ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸ਼ੁਭ ਮਨੋ ਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਸਮੂਹ ਪਰਿਵਾਰਾਂ ਅੰਦਰ ਆਪਸੀ ਪਿਆਰ ਇਤਫਾਕ ਸੁੱਖ ਸ਼ਾਂਤੀ ਤੰਦਰੁਸਤੀਆਂ ਵਰਤਾਉਣੀਆਂ, ਬੱਚਿਆਂ ਨੂੰ ਦੀਰਘ ਆਯੂ

ਸਮਤ ਬਖਸ਼ਣੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈ ਵਿੱਚ ਬਰਕਤਾਂ ਪਾਉਣੀਆਂ, ਇਲਾਹੀ ਹੁਕਮ ਦੀ ਦਾਤ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ।

ਸ੍ਰੀ ਵਾਹਿਗੁਰੂ ਸਾਹਿਬ ਜੀ, ਜਿਉਂ ਜਾਨੋ ਤਿਉਂ ਰਾਖ, ਹਰ ਪ੍ਰਭ ਤੇਰਿਆ ਕੇਤੇ ਗਨੋ ਅਸੰਖ।

ਦੀ ਨੂਰ ਅਰਸਹ ਕੁਰਸਹ ਝੱਟੀ ਤੁਧ ਡਿੱਠੇ ਸੱਚੇ ਪਾਤਸ਼ਾਹ।

समझा। वाहिगुरु जी का खालसा, वाहिगुरु जी की फतेह।